0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਸੁਣਦੇ ਰਹੋ ਰੇਡੀਓ ਹਾਂ ਜੀ 1600 ਚੌਕ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸ਼ਰਨੈਕਸਸ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਤੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੋ।
4: ਸਤਿ ਸ਼੍ਰੀ ਅਕਾਲ, ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਰੇਡੀਓ ਹਾਂਜੀ 1674
1: ਉਹ ਦੇਖੋ ਹੋ ਗਿਆ ਫਿਰ ਦੌੜ ਹੋ ਗਈ ਸ਼ੁਰੂ ਦੇਖੋ

0: ਹੱਟ ਲਾ ਕੇ ਸਾਰੇ ਅੰਬਰਾਂ ਦੇ ਤਾਰੇ ਨੀ। ਜੀ ਹਾਂ, ਰਣਜੀਤ ਬਾਵੇ ਦਾ ਗਾਣਾ ਤੁਸੀਂ ਸੁਣ ਰਹੇ ਸੀਗੇ। ਕੱਲ੍ਹ ਨੂੰ ਇਹਨਾਂ ਦਾ ਸ਼ੋਅ ਹੈ ਮੈਲਬਨ ਕਨਵੈਨਸ਼ਨ ਸੈਂਟਰ। ਸਾਨੂੰ ਮੈਸੇਜ ਪਾਓ ਅਤੇ ਦੱਸੋ ਜਾ ਰਹੇ ਹੋ ਕਿ ਨਹੀਂ ਜਾ ਰਹੇ ਹੋ, ਹੁਮ ਹੁਮਾ ਕੇ ਪਹੁੰਚੋ। ਮੇਰਾ ਨਾਮ ਹੈ ਕ੍ਰਿਸ਼ਨਾ। ਦਿਨ ਹੈ ਜੀ ਅੱਜ 29 ਮਈ, ਸਮਾਂ ਹੋ ਚੁੱਕਾ ਹੈ ਸੁਬਹ ਕੇ 10:01। ਮੇਰੇ ਸਾਥ ਮੇਰੀ ਕੋ ਹੋਸਟ ਔਰ ਦੋਸਤ ਹੈ ਯਸ਼ਪ੍ਰੀਤ ਜੀ। ਕੈਸੀ ਹੈ ਆਪ?
1: ਮੈਂ ਬਿਲਕੁਲ ਬੜੀਆ। ਕ੍ਰਿਸ਼ਨਾ ਜੀ ਆਪ ਕੈਸੇ ਹੈ? ਸਤਿ ਸ਼੍ਰੀ ਅਕਾਲ ਇੱਕ ਵਾਰੀ ਸਾਰਿਆਂ ਨੂੰ, ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ। ਦਿਨ ਹੈ ਅੱਜ ਸ਼ੁੱਕਰਵਾਰ ਦਾ।
0: ਯੈਸ, ਦਿਨ ਸ਼ੁੱਕਰਵਾਰ ਦਾ। ਮੈਨੂੰ ਸੁਣਨ ਚ ਆਇਆ ਕਿ ਦਿਨ ਹੈ ਜੀ ਸ਼ੁੱਕਰਵਾਰ ਦਾ, ਤੇ ਸ਼ੁਕਰ ਮਨਾਈਦਾ ਕਿ ਬਾਈ ਹੁਣ ਵੀਕਐਂਡ ਆਉਣ ਲੱਗਾ। ਤੇ ਅੱਜ ਗੱਲਬਾਤ ਰਹਿੰਦੀ ਹੈ ਕਿ ਜੀ ਪੂਰੇ ਹਫ਼ਤੇ ਦੇ ਅੰਦਰ ਜੋ ਕੁਛ ਹੋ ਗਿਆ, ਜੈਸਾ ਵੈਸਾ ਹੋ ਗਿਆ, ਉਸਕੋ ਵੈਸੇ ਕਾ ਵੈਸਾ ਛੋੜੇ ਔਰ ਆਪਣੀ ਪੋਜ਼ਿਟਿਵ ਚੀਜ਼ੋਂ ਕੇ ਬਾਰੇ ਮੇਂ ਬਤਾਏ। ਹਮਾਰੇ ਪੋਜ਼ਿਟਿਵਿਟੀ ਵਿਸ਼ੇਸ਼ਜ್ਞ ਮੇਰੇ ਸਾਥ ਅੱਜ ਸਾਥ ਬਣੇ ਹੋਏ ਹੈ। ਯਸ਼ਪ੍ਰੀਤ ਜੀ, ਹਾਊ ਵਾਜ਼ ਯੋਰ ਵੀਕ? ਪਹਿਲੇ ਤਾਂ ਇਹ ਦੱਸੋ ਮੈਨੂੰ।
1: ਮੇਰਾ ਹਫ਼ਤਾ ਬਹੁਤ ਸੋਹਣਾ ਗਿਆ, ਬੜਾ ਵਧੀਆ ਗਿਆ। ਐਤਕੀ ਨਵੀਂ ਸ਼ੁਰੂਆਤ, ਹੁਣ ਆਪਾਂ ਵੀਕਐਂਡ ਸ਼ੁੱਕਰਵਾਰ, ਪਹਿਲੇ ਤਾਂ ਕਹਿੰਦੇ ਨੇ ਸ਼ੁੱਕਰ ਹੈ ਸ਼ੁੱਕਰਵਾਰ ਹੈ, ਤੇ ਸ਼ੁੱਕਰਵਾਰ ਦੀ ਸ਼ੁਰੂਆਤ ਆਪਾਂ ਇੱਦਾਂ ਕਰਦੇ ਹਾਂ ਕਿ ਇਸ ਹਫ਼ਤੇ ਤੁਹਾਡੇ ਨਾਲ ਕੀ ਵਧੀਆ ਵਾਪਰ ਰਿਹਾ ਆ, ਕਿਹੜੀ। ਕਈ ਵਾਰੀ ਆਪਾਂ ਛੋਟੀ ਛੋਟੀ ਚੀਜ਼ਾਂ ਇੱਦਾਂ ਦੀ ਹੁੰਦੀ ਆਪਣੀ ਲਾਈਫ ਦੇ ਵਿੱਚ ਜਿਹਨੂੰ ਆਪਾਂ ਟੇਕਨ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ, ਲੇਕਿਨ ਬਹੁਤ ਵਧੀਆ ਵਧੀਆ ਵੀ ਹੁੰਦੀ ਆ ਉਹਨਾਂ 'ਚ, ਤੇ ਉਹਨਾਂ 'ਚ ਚੁਣ ਕੇ ਤੁਸੀਂ

0: ਗੱਲ ਦੱਸ ਦਿਓ, ਤੁਹਾਡੇ ਨਾਲ ਕੀ ਵਧੀਆ ਹੋਇਆ?
1: ਮੇਰੇ ਨਾਲ ਕੀ ਵਧੀਆ ਹੋਇਆ? ਮੇਰੇ ਨਾਲ ਅੱਜ ਸਭ ਤੋਂ ਵਧੀਆ ਚੀਜ਼ ਹੋਈ ਆ
0: ਕੀ,
1: ਮੈਂ ਆਪਣੀ ਲਾਈਫ 'ਚ ਪਹਿਲੀ ਵਾਰੀ ਜੇ ਕਮਿਟਡ ਸੀਗਾ ਕਿ ਕਿਤੇ 8 ਵਜੇ ਤੋਂ ਪਹਿਲੇ ਪਹੁੰਚਣਾ, ਤੇ ਮੈਂ ਪਹਿਲੀ ਵਾਰੀ ਟੂ ਦਾ ਡੋਟ ਉਸ ਟਾਈਮ ਤੇ ਪਹੁੰਚਿਆ। ਮੈਨੂੰ ਇੰਨਾ ਮਾਣ ਆਪਣੇ ਤੇ, ਆਈ ਐਮ ਰਾਈਡਿੰਗ ਹਾਈ ਔਨ ਕੌਨਫੀਡੈਂਸ ਰਾਈਟ ਨਾਓ। ਸੋ ਕਾਫੀ ਕਾਫੀ ਲੇਟੈਸਟ ਚੀਜ਼ ਹੋਈ ਇਸ ਤੋਂ। ਗਾਇਜ਼ ਵੀ ਪਤਾ ਲੱਗਦਾ ਕੁਛ ਖਾਸੀ ਮਜ਼ੇਦਾਰ ਲਾਈਫ ਚੱਲ ਨਹੀਂ ਰਹੀ ਹੈ ਯਾਰ, ਪੂਰੇ ਹਫ਼ਤੇ ਦੇ ਅੰਦਰ ਕੁਛ ਹੋਇਆ ਨਹੀਂ ਹੋਇਆ, ਪਤਾ ਨਹੀਂ ਲੱਗਦਾ ਹੈ ਨਾ, ਦੈਟ ਇਜ਼ ਵੀਅਰਡ। ਪਰ ਖੈਰ ਆਪਣਾ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਦਿਨ ਆਪਾਂ ਲੋਕਾਂ ਨੂੰ ਸਾਡੀ ਦਰਖਾਸਤ ਹੁੰਦੀ ਹੈ ਕਿ ਬਈ ਆਪਣਾ ਟੈਲੈਂਟ ਜੋ ਕੂਟ ਕੂਟ ਕਰ ਭਰਾ ਹੋਇਆ ਹੈ ਹੈ ਨਾ, ਜੇ ਕੋਈ ਆਪਣੇ ਨਾਲ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਡਿਊਰਿੰਗ ਦਾ ਵੀਕ ਜੋ ਆਪਾਂ ਗੱਲਾਂ ਬਾਤਾਂ ਹੋਈਆਂ ਹੈ ਨਾ, ਯੂ ਗਾਇਸ ਕੈਨ ਕਾਲ ਅਸ। ਅਗਲੇ ਸੈਗਮੈਂਟ ਦੇ ਅੰਦਰ ਆਪਾਂ ਕਾਲਸ ਵਗੈਰਾ ਲੈਣੀਆਂ ਸ਼ੁਰੂ ਵੀ ਕਰ ਦੇਵਾਂਗੇ। ਉਸ ਤੋਂ ਪਹਿਲਾਂ ਆਪਾਂ ਸ਼ੋਅ ਨੂੰ ਅਗਲਾ ਮੰਜ਼ਰ ਉਹਦਾ ਤੋਰਦੇ ਹਾਂ, ਸਟਾਰਟਿੰਗ ਕਰਦੇ ਹਾਂ। ਕੱਲ੍ਹ ਇੱਕ ਥੋੜ੍ਹੀ ਜਿਹੀ ਸੈਡ ਨਿਊਜ਼ ਸਾਡੇ ਸਾਹਮਣੇ ਆਈ ਹੈ। ਬਸ਼ੀਰ ਬਦਰ ਸਾਹਿਬ ਬਹੁਤ ਹੀ ਜ਼ਰਾ ਮਕਬੂਲ ਰਾਈਟਰ, ਬਹੁਤ ਜ਼ਰਾ ਮਕਬੂਲ ਪੋਇਟ ਸਾਡੇ ਵਿੱਚ ਨਹੀਂ ਰਹੇ। ਅਤੇ ਯਸ਼ ਜੀ, ਵਟਸ ਯੋਰ ਥੋਟਸ ਔਨ ਦੈਟ?
0: ਜੀ ਬਿਲਕੁਲ, 91 ਜਾਂ 92 ਏਜ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਕੱਲ੍ਹ। ਬਹੁਤ ਸੋਹਣੀ ਜ਼ਿੰਦਗੀ ਆਪਣੀ ਜੀ ਕੇ ਗਏ, ਅਤੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਆਪਾਂ ਜਿਵੇਂ ਬਾਹਰ ਵੀ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਇੱਕ ਇਹੋ ਜਿਹੀ ਸ਼ਖਸੀਅਤ ਜਿਹੜੇ ਇੰਨੀ ਸੋਹਣੀ ਜ਼ਿੰਦਗੀ ਅਤੇ ਇੰਨਾ ਕੁਛ ਇੱਕ ਇਸ ਦੁਨੀਆਂ ਨੂੰ ਦੇ ਕੇ ਗਏ ਨੇ, ਤੇ ਆਪਾਂ ਨੂੰ ਪੋਜ਼ਿਟਿਵਿਟੀ ਉਹਨਾਂ ਦੀ ਹੈਪੀਨੈਸ ਮਤਲਬ ਖੁਸ਼ੀ ਖੁਸ਼ੀ ਉਹਨਾਂ ਨੂੰ ਵਿਦਾ ਕਰਨਾ ਚਾਹੀਦਾ,
1: ਤੇ ਉਹਨਾਂ
0: ਦੀ ਅੱਛੀ ਅੱਛੀ ਚੀਜ਼ਾਂ ਨੂੰ ਯਾਦ ਕਰਦੇ ਆ। ਤੇ ਉਹਨਾਂ ਚੋਂ ਇੱਕ ਥੋੜੀ ਜਿਹੀ ਦੋ ਲਾਈਨਾਂ ਮੇਰੇ ਕੋਲ ਸੀਗੀ ਤੇ ਮੈਂ ਉਹ
1: ਸੁਣਾਉਣਾ।
0: ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਇਹ ਜਿਹੜੇ ਸੀਗੇ ਨਾ ਬਸ਼ੀਰ ਬਦਰ ਜੀ, ਉਹ ਇਸ ਤਰੀਕੇ ਦੇ ਇਨਸਾਨ ਸੀਗੇ, ਬੜੇ ਰੋਮਾਂਟਿਕ, ਹਰ ਇੱਕ ਤਰੀਕੇ ਦਾ ਇਹਨਾਂ ਨੇ ਲਿਖਿਆ ਹੈ ਹਨਾ, ਗਜ਼ਲਾਂ ਵੀ ਲਿਖੀਆਂ, ਨਜ਼ਮ ਵੀ ਹੈ, ਸ਼ਾਇਰੀਆਂ, ਸ਼ੇਰੋ ਸ਼ਾਇਰੀ ਵੀ ਕਰਦੇ ਸੀਗੇ। ਤੇ ਉਹਨਾਂ ਦੇ ਛੋਟੇ ਛੋਟੇ ਕਲਿਪਸ ਜਿਹੜੇ ਸਾਹਮਣੇ ਆ ਰਹੇ ਨਾ, ਉਹਨਾਂ ਦੇ ਵਿੱਚੋਂ ਉਹਨਾਂ ਦੇ ਪਰਿਵਾਰ ਦੇ, ਉਹਨਾਂ ਦਾ ਬੇਟਾ, ਉਹਨਾਂ ਦੀ ਬਹੂ, ਉਹਨਾਂ ਦੀ ਵਾਈਫ, ਉਸ ਉਹਨਾਂ ਦੇ ਕੰਨ 'ਚ ਉਹਨਾਂ ਦੀ ਉਹ ਨਜ਼ਮਾਂ, ਉਹ ਸ਼ਾਇਰੀਆਂ ਸੁਣਾ ਰਹੇ ਨੇ, ਤੇ ਉਹ ਬੜੀ ਇਮੋਸ਼ਨਲ ਮੂਮੈਂਟ ਹੈ ਕਿ ਐਂਡ ਤੱਕ ਜਾਂਦੇ ਜਾਂਦੇ ਵੀ ਜਿੱਥੇ ਉਹਨਾਂ ਨੂੰ ਥੋੜ੍ਹਾ ਉੱਚਾ ਵੀ ਸੁਣਾਈ ਦੇਣ ਲੱਗਿਆ ਸੀਗਾ, ਭੁੱਲਣ ਦੀ ਵੀ ਥੋੜ੍ਹਾ ਹੋ ਗਿਆ ਸੀਗਾ ਉਮਰ ਦਰਾਜ਼ ਚੀਜ਼ਾਂ, ਲੇਕਿਨ ਬੜੀ ਸੋਹਣੀ ਜ਼ਿੰਦਗੀ ਉਹ ਜੀ ਕੇ ਗਏ। ਤੇ ਉਹਨਾਂ ਚੋਂ ਹੀ ਦੋ ਲਾਈਨਾਂ
1: ਜੀ,
0: ਪਰਖਨਾ ਮਤ ਪਰਖਨੇ ਮੇ ਕੋਈ ਅਪਨਾ ਨਹੀਂ ਹੋਤਾ, ਪਰਖਨਾ ਮਤ ਪਰਖਨੇ ਮੇ ਕੋਈ ਅਪਨਾ ਨਹੀਂ ਹੋਤਾ, ਕਿਸੀ ਵੀ ਆਈਨੇ ਮੇ, ਕਿਸੀ ਵੀ ਆਈਨੇ ਮੇ ਦੇਰ ਤੱਕ ਕੋਈ ਚਿਹਰਾ ਨਹੀਂ ਰਹਿਤਾ।
1: ਵਾਹ ਵਾਹ,
0: ਬੜੇ ਲੋਗੋਂ ਸੇ, ਬੜੇ ਲੋਗੋਂ ਸੇ ਹਮੇਸ਼ਾ ਫਾਸਲੇ ਬਣਾ ਕੇ ਰੱਖਣਾ
1: ਜੀ,
0: ਬੜੇ ਲੋਗੋਂ ਸੇ ਹਮੇਸ਼ਾ ਫਾਸਲੇ ਬਣਾ ਕੇ ਰੱਖਣਾ, ਜਹਾਂ ਦਰਿਆ ਸਮੁੰਦਰ ਸੇ ਮਿਲਾ,
1: ਦਰਿਆ ਨਹੀਂ ਰਹਿਤਾ। ਵਾਹ ਵਾਹ ਵਾਹ ਵਾਹ ਵਾਹ,
0: ਤੋ ਇਤਨੀ ਮਤਲਬ ਖੂਬਸੂਰਤ ਖੂਬਸੂਰਤ ਬਾਤੇਂ ਇਹਨਾਂ ਨੇ ਕਰੀ ਹੈ
1: ਜੀ। ਐਜ਼ ਫਾਰ ਐਜ਼ ਆਈ ਨੋ, ਬਹੁਤ ਜ਼ਿਆਦਾ ਪੋਲੀਟੀਕਲੀ ਵੀ ਬਹੁਤ, ਹੀ ਵਾਜ਼ ਵੈਰੀ ਵੈਲ ਰੈਡ ਪੋਲੀਟੀਕਲੀ ਆਲਸੋ। ਮੈਂ ਮੇਰਾ ਜਿਹੜਾ ਇੰਟਰੋਡਕਸ਼ਨ ਹੋਇਆ ਨਾ ਬਸ਼ੀਰ ਬਦਰ ਸਾਹਿਬ ਨਾਲ, ਉਹ ਫਿਲਮੀ ਦੁਨੀਆਂ ਦੇ ਥਰੂ ਹੋਇਆ
0: ਜੀ।
1: ਮੈਂ ਵਿਸ਼ਾਲ ਭਾਰਦਵਾਜ ਦਾ ਬਹੁਤ ਵੱਡਾ ਫੈਨ ਆ, ਤੇ ਮੈਂ ਉਹਨਾਂ ਦਾ ਇੱਕ ਇੰਟਰਵਿਊ ਵੇਖਦਾ ਪਿਆ ਕਿ ਵਿਸ਼ਾਲ ਭਾਰਦਵਾਜ ਐਂਡ ਬਸ਼ੀਰ ਬਦਰ ਸਾਹਿਬ ਸਿਮਿਲਰ ਏਰੀਆਸ ਤੋਂ ਆਉਂਦੇ ਆ, ਤੇ ਬਸ਼ੀਰ ਬਦਰ ਸਾਹਿਬ ਤਦ ਬਹੁਤ ਮਕਬੂਲੀਅਤ ਪਾ ਚੁੱਕੇ ਸੀਗੇ ਜਦੋਂ ਹੀ ਵਾਜ਼ ਜਸਟ ਗਰੋਇੰਗ ਅਪ। 1987 ਦੇ ਟਾਈਮ ਨਾ ਮਜ਼ਹਬੀ ਰਾਈਟਸ ਹੋਏ, ਤੇ ਉਹਨਾਂ ਦਾ ਜਿੱਥੇ ਉਹਨਾਂ ਨੇ ਰਹਿੰਦੇ ਸੀਗੇ ਉਹ ਵਾਲੀ ਬਸਤੀ ਸਾਰੀ ਜਲਾ ਦਿੱਤੀ ਗਈ। ਉਹਨਾਂ ਨੇ ਉਹਦੇ ਉੱਪਰ ਲਿਖਿਆ ਸੀਗਾ ਕਿ ਜੀ ਭੋਪਾਲ ਰਾਈਟਸ, ਉਹਨਾਂ ਨੇ ਲਿਖਿਆ ਕਿ ਲੋਕ ਟੂਟ ਜਾਤੇ ਹੈ ਇੱਕ ਘਰ ਬਣਾਨੇ ਮੇ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇ। ਐਂਡ ਉਹ ਕਹਿੰਦੇ ਕਿ ਉਹ ਇੰਨੇ ਡਿਪਰੈਸ਼ਨ 'ਚ ਚਲੇ ਕਿਉਂਕਿ ਉਹਨਾਂ ਦਾ ਕੁਛ 80-90% ਜਿਹੜਾ ਕੰਮ ਸੀਗਾ ਜਿਹੜਾ ਉਹਨਾਂ ਨੇ ਰਿਲੀਜ਼ ਨਹੀਂ ਕੀਤਾ ਸੀਗਾ ਸਾਰਾ ਜਲ ਗਿਆ
0: ਜੀ।
1: ਤੇ ਵਿਸ਼ਾਲ ਭਾਰਦਵਾਜ ਕਹਿੰਦੇ ਕਿ ਮੈਂ ਇੰਨਾ ਮੁਰੀਦ ਸੀਗਾ ਉਹਨਾਂ ਦਾ ਕਿ ਮੈਂ ਉਹ ਸਾਰੀਆਂ ਚੀਜ਼ਾਂ ਉਹਨਾਂ ਕੋਲ, ਕਿਉਂਕਿ ਸ਼ਾਗਿਰਦੀ ਕਰਨੀ ਜਾਣਾ, ਮੈਂ ਸਾਰੀ ਚੀਜ਼ਾਂ ਯਾਦ ਕੀਤੀਆਂ ਹੋਈਆਂ ਸੀ, ਮੈਂ ਜਾ ਕੇ ਸਾਰੀਆਂ ਉਹਨਾਂ ਨੂੰ ਲਿਖਾਈਆਂ। ਤੇ ਉਹਨਾਂ ਦੇ ਕਹਿੰਦਾ ਮੈਂ 80-90% ਜਿਹੜਾ ਉਹਨਾਂ ਦਾ ਕੰਮ ਸੀਗਾ ਜਿਹੜਾ ਵਰਕ ਸੀਗਾ ਉਹ ਕਹਿੰਦਾ ਮੈਂ ਉਹਨਾਂ ਦੀ ਹੈਲਪ ਕੀਤੀ ਰੀਸਟੋਰ ਕਰਨ 'ਚ। ਤੇ ਉਹਦੇ ਵਿੱਚੋਂ ਇੱਕ ਸ਼ੇਰ ਮੈਨੂੰ, ਜਿਸ ਕਰਕੇ ਮੈਂ ਕਿਹਾ ਯਾਰ ਕਿਆ ਰਾਈਟਰ ਆ ਇਹ ਕਿੱਥੋਂ, ਹੈ ਨਾ ਉਮਰ ਸਾਡੀ ਜਿਸ ਹਿਸਾਬ ਨਾਲ ਨਾ ਵੱਡੇ ਹੁੰਦੇ ਰਹੇ ਤਦ ਪਤਾ ਲੱਗਦਾ ਚੀਜ਼ਾਂ ਦਾ। ਤੇ ਉਹਦੇ ਅੰਦਰ ਇੱਕ ਸ਼ੇਰ, ਉਹਨੇ ਡੇਢ ਇਸ਼ਕੀਆ ਦੇ ਅੰਦਰ ਸ਼ੇਰ ਯੂਜ਼ ਕੀਤਾ ਸੀਗਾ ਕਿ ਯਹਾਂ ਲਿਬਾਸ ਕੀ ਕੀਮਤ ਹੈ, ਯਹਾਂ ਲਿਬਾਸ ਕੀ ਕੀਮਤ ਹੈ ਆਦਮੀ ਕੀ ਨਹੀਂ, ਯਹਾਂ ਲਿਬਾਸ ਕੀ ਕੀਮਤ ਹੈ ਆਦਮੀ ਕੀ ਨਹੀਂ, तू मुझे गिलास बड़ा दे दे, शराब कम कर दे।
0: आय हाय।
1: मैं यार हुन भी पढ़े ना, मतलब
0: हाँ एग्जैक्टली
1: अमेजिंग।
0: इवन एक और मैं याद है,
1: इरशाद इरशाद इरशाद गाइस मुशायरा हो गया आज
0: क्योंकि पता नहीं मतलब भोपाल इंदौर उस तरफ उस जोन से
1: हाँ नहीं थोड़े थोड़े पास है हाँ
0: रहा क्या है मेरा
1: हाँ करना पड़ना।
0: तुम्हें जरूर कोई चाहतों से चाहेगा, तुम्हें जरूर कोई चाहतों से चाहेगा, मगर जनाब वो आंखें हमारी कहाँ से लाएगा।
1: वाह।
0: मगर जनाब वो आंखें हमारी कहाँ से लाएगा।
1: अच्छा मैंने लगा गजल पूरी सुनाऊंगे, मैं इंतजार में रह गया, मैं इंतजार में रह गया
0: दो ही लाइन,
1: अगला मिसरा कब आएगा
0: नहीं नहीं
1: फिर कृष्णा वाह वाह कहेगा है? पर चल कोई गल ठीक है ठीक है। बट यार पेइंग होमेज टू सच अ ग्रेट राइटर, मैं अज उन्हां दे उपर एक छोटा जा आर्टिकल पढ़ता पै सीगा कि बहुत प्यारा लिखा गया आर्टिकल उन्होंने एक हिसाब ना है ना यूलोजी दिती हुई, तो उन्होंने जिस गज़ल नाल विदा किया गया मेरे ख्याल उस गज़ल नाल सानू विदा करना चाहिए कि सर झुकाओगे तो पत्थर देवता हो जाएगा, इतना मत चाहो उसे वो बेवफा हो जाएगा। सर झुकाओगे तो पत्थर देवता हो जाएगा, इतना मत चाहो उसे वो बेवफा हो जाएगा, एंड हम भी दरिया हैं हमें अपना हुनर मालूम है, हम भी दरिया हैं हमें अपना हुनर मालूम है, जिस तरफ भी चल पड़ेंगे रास्ता हो जाएगा,
0: रास्ता हो जाएगा।
1: सो ए इधर दे कुछ राइटर्स हुंदे ने जो अपना रास्ता आप बनांदे ने, जो नवी नवी इमेजरीज लैके आते हैं, नवे नवे विजन लैके आते हैं। मैं कितने सुनिया से पढ़िया से, मैं उस चीज़ से बहुत बिलीव करना, कल भी बल्कि रत्ना मैं गल करता सीगा कि असी डॉक्टर्स इंजीनियर्स होर भी जिन्ने तगड़े तगड़े किते ने है ना, अकाउंटेंट्स चार्टर अकाउंटेंट्स, ये सारे दुनिया नू दुनिया का इंफ्रास्ट्रक्चर ये लोग बनाते हैं, पर राइटर जेडे ने ओ किरदार बनांदे, ओ रूह बनांदे आ सोसाइटी दी, बहुत जरूरी लोग ने। सो ए सी साडी छोटी जी गलबात, तुसी कुछ जांदे जांदे ऐड करना चाहोगे
0: बशीर बद्र साहब बारे? बिल्कुल कोई भी राइटर कोई भी कवि उन्हां यही उन्हां दी खासियत हुंदी है ना कि वो अपनी फीलिंग्स अपने अल्फाजा मतलब अपनी फीलिंग्स नूं किवें शब्दां राही मोतियां शब्दों के मोतियां दे विच पिरोंदे ने ते साडे तक पहुंचांदे ने, ये हर कोई नहीं कर सकता जिहड़ा ये करके गए ने, ते उहनां नूं शत शत नमन, उहनां नूं साडे वल्लों भी बहुत श्रद्धांजलि। ते आओ शुरुआत करदे आं अपने इस सैगमेंट की जिस च तुसी भी आके अपने मतलब तुसी ऐड ऑन कर सकदे हो, कोई भी शायरी सुना सकदे हो,
1: अपना फेवरेट शेर, फेवरेट शायरी, अपनी लिखी शायरी, अपनी लिखी कोई भी कुछ भी, अपना फेवरेट राइटर, व्हाटएवर यू वांट टू शेयर जस्ट शेयर, वी आर हियर।
0: बिल्कुल, क्योंकि शुक्रवार शुक्रवार खुला अखाड़ा हुंदा है, ते खुले अखाड़े का मतलब यही हुंदा है कि तुसी तुहानू असी मंच दिंदे आ, ते तुसी आके इत्थे जो भी कुछ सुना सकते हो, पर ए याद रखियो कि परिवारिक होना चाहिए, इस हिसाब का होना चाहिए कि सारे घर परिवार च बैके सुन सकन, तुसी कोई भी चुटकुला कोई भी कहानी कोई भी शेरो शायरियां गाना सुना सकते हो। ते नाल दे नाल पूरे हफ्ते बड़े सारे टॉपिक्स चलते हैं, कोई एक टॉपिक ते जे तुहानू कोई गल तुसी उस टाइम नहीं कर पाए ते ओ भी तुसी इत्थे कर सकते हो, ते बाकी गल्ला बात इसी तरीके नाल चलती रहेगी।
1: तुसी यश जी इंदौर तो थानू मतलब ए वाला ता एक कर्ज उतारना चाहिए था राहत इंदौरी साहब दा, कुछ ना कुछ तो सुनाना चाहिए था। मैनू बड़े बढ़िया लगते राहत इंदौरी साहब, क्या गल करन दा तरीका है ना कि ओ मतलब माइक दा कोई हिसाब नहीं, गए इधर गए उधर कहता उधर कहता, उन्हां दा किस्सा बहुत मशहूर है, जदों उन्होंने एमरजेंसी तो पहला कितनी सी ना कि उदास है तो होने दो है ना, जान थोड़ी है, ये सब धुआं है, आसमां थोड़ी है ना, कि सभी का खून है शामिल यहाँ की मिट्टी में, किसी के बाप का हिंदुस्तान थोड़ी है। जो तो उन्होंने ये वाला सुनाया ना, बैन लग गया उन्होंने कि कभी लाल किले ते आके ना यू आर नॉट अलाउड अगेन, कदी नहीं आना हूं दोबारा।
0: अच्छा
1: ठीक है भाई, नहीं आवांगे, मस्त मौले लोग नहीं आंदे भाई है ना, मुशायरे चल रहे वधिया, ऑल ऑल गुड चल रहा, ते तकरीबन 8-10-12 साल बाद दोबारा मौका मिलता। वो शुरुआत पता किरद नाल करदे आ
0: इसी शेर
1: कहने, मैं ना एक शायद पिछली बार भूल गया था ऐड करना, तो वो मैं आज ऐड कर देता हूँ कि जो आज साहिबे मसनद हैं कल नहीं होंगे, साहिब मसनद जो राजा है ना, जो आज साहिब मसनद हैं कल नहीं होंगे, किराएदार हैं, ज्याती मकान थोड़ी है, सभी का खून है शामिल यहाँ की मिट्टी में, किसी के बाप का हिंदुस्तान थोड़ी है। उन्होंने ए वाली गजल फिर इदा मुकाई सी, तो कहते भाई ओदे अंदर भी बहुत हसन देना, कहते कि मैनू पुलिस चक्कन आ गई कि आपने सरकार को चोर कहा है ना, मौके की सरकार को, जेडवी सरकार होगी है ना। कहते भाई मैंने सरकार को चोर कहा है, मैंने ये थोड़ा ना कहा कि बर्तानिया की सरकार चोर है, कि इंडिया की सरकार चोर है, कि पाकिस्तान की सरकार चोर है, है? मैं तो चोर का है भाई,
0: ये तो आपके ऊपर है, आपने कैसे लिया।
1: पुलिस वाले कहते हैं अच्छा तो आप मुझे बेवकूफ भी समझते हैं, हमें नहीं पता कहाँ की सरकार चोर है। देखो ये गल होंगी फनकारा दी, कि यू डोंट रियली नो कि ओ वाला विट, ओ वाली स्पॉन्टेनिटी, मतलब एक इदा दी तलखी भी मिलनी कि सब तो वड्डे लेवल ते तुसी शेर अपना बोल के आए हो, अपना अपने जज्बात बयां करके आए हो, तो थोड़े ते बैन लग जावे। पर जे तुसी थानू 8-10 साल बाद थानू दोबारा मौका मिलता कि वो रीढ़ दी हड्डी इन्नी मजबूत है, इन्नी सीधी है कि तुसी दोबारा वही शेर जाके बोल लेने कि हाँ भाई लै पंगा जड़ा है मेरे नाल, है ना।
0: अभिव्यक्ति की स्वतंत्रता इसे ही बोलते ना।
1: दोबारा दोबारा गाइस सारे नाल रहेंगे मेरे, ठीक है, रेडी, वन टू, अभिव्यक्ति की
0: स्वतंत्रता,
1: अभिव्यक्ति की स्वतंत्रता,
0: फ्रीडम ऑफ स्पीच।
1: क्या बात है।
0: मैं अभी अपनी हिंदी मतलब खुल के नहीं बोली ना मैंने, हिंदी भाषी।
1: अच्छा नहीं, मैं मुझे भी हिंदी बोलने का बड़ा चाव रहा सारी उम्र, मैं बोलता भी ठीक ठाक था, फिर जब पंजाबी बोलनी शुरू की, बोलनी क्या मतलब, क्योंकि पंजाब से तो बोलते थे
0: जी।
1: वो क्या है, वो इसीलिए शायद माँ बोली कहते हैं ना कि अगर तुम्हारे एक बारी वो जुबान पर अटक गई है तो है ना वही वाली रील चलनी है।
0: वो तो है, बिल्कुल बिल्कुल वो तो है।
1: ये चीज
0: उस वो इस मतलब ये वाली चीज को मुझसे ज्यादा कौन समझेगा, क्योंकि कभी मतलब मैं हिंदी पंजाबी
1: राजस्थानी
0: इंग्लिश मतलब सारे पासे,
1: इंदौर एमपी वाले की बोल दे
0: एमपी में हिंदी चलती है ज्यादा।
1: अच्छा, हिंदी बोल
0: मेजोरिटी। हाँ, इंदौर इस तरीके की जगह है, वो खिचड़ी है, वहाँ पे हर मजहब हर एक मतलब कल्चर के लोग आके बसते हैं।
1: मेरे सामने यही बड़ा प्राउड वाला फैक्टर है ना कि ये चीजां बड़े बाद चो आंदियां, कि इन्नी मल्टी डायमेंशनल सोसाइटी जब पर रहने हैं कि रंग रूप भी हो गया, जुबान का भी फर्क आ जाता, मजहबा का भी फर्क आ जाता, पर अज भी मजोरिटी ऑफ जड़े है ना लोग ने वो एक दूसरे की इज्जत भी करते हैं, प्यार नाल भी रहते हैं, ये सब चीजा का कोई डिफरेंस माय कंट्री उपर भी मेरा कजन है, अस जलंधर ने, कोई लिसनर जलंधर तो शायद ज्यादा इस चीज कनेक्ट करेगा, पर उन्नू हुन की है देखा जावे ते थोड़ा मुल्क ओ किन्ना भी वड्डा होवे, थोड़ी पहचान तो उही है ना, तुसी जिथे रहने हो, जिन्ना पता सत्तवी अठवीं दे बच्चे नू मतलब किन्ना की एक्सपोजर हुंदा
0: exactly.
1: उन्नू माय इंडिया दा ऐसे करता उन्ना स्कूल दे ना नवा नवा सिस्टम ऐसे गाइड गुइड कुछ नहीं चलनी मैडम ने नहीं करना कि यू नीड टू डू इट बाय योरसेल्फ है ना, तो उन्ने मतलब की कीता वह घर दे 600-700 मीटर पिछे देवी तालाब मंदिर है ना, उन्हें कहा कि इंडिया इज अ लार्ज कंट्री, इट हैज देवी तालाब मंदिर, फिर मैं कहता इट हैज माई हीरा गेट, ठीक है, ही हैज मद्दी कचौरी वाला, ही हैज दीनानाथ दे कुलचे, मैडम कह रही है बेटा तू जलंधर दर्शन कराई जाना पर लॉजिकली तो भाई ओदे लिए तो इंडिया हुई है ना, तुसी जिथे रहने हो जिन्ना के रहने हो
0: एग्जैक्टली
1: है ना, दैट इज द आइडिया। शायद ता ही फनकारा दी आपां ये गल तां कर रहे हैं क्योंकि कोई भी फनकार है, कोई भी राइटर है या सिंगर है, किसी आर्टिस्ट ही आपां कह लिए है ना, वो अपने छोटे जी गल तो एक छोटी जी बड़ी स्मार्टली पेश की हुई रिदम दे अंदर पिरोई हुई गल नाल हर उस दिल ते हर उस दिमाग तक पहुंच पांदा जेड़ा है ना, इट इज इम्पॉसिबल ਹਨਾ ਕਿ ਤੁਹਾਡਾ ਤੇ ਮੇਰਾ ਕਨੈਕਟ ਇਸ ਵਕਤ ਕੀ ਜੇ ਆਪਾਂ ਕਦੀ ਵੀ ਨਾ ਲਾਈਫ ਚ ਮਿਲੇ ਹੁੰਦੇ ਜੇ ਤੁਸੀਂ ਵੀ ਅੱਜ ਇੰਦੌਰ ਹੁੰਦਾ ਮੈਂ ਅਜੇ ਵੀ ਅੱਜ ਕਪੂਰਥਲਾ ਹੁੰਦਾ ਅਸੀਂ ਦੋਨੋਂ ਇਸ ਚੀਜ਼ ਤੇ ਕਰ ਰਹੇ ਹੁੰਦੇ ਕਿ ਯਾਰ ਉਹ ਬਸ਼ੀਰ ਬਦਰ ਸਾਹਿਬ ਨਹੀਂ ਰਹੇ ਹਨਾ ਤੇ ਫਿਰ ਉਹਨਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਡਿਮੈਂਸ਼ੀਆ ਵਾਲੀ ਨਾ ਕਿ ਉਹਨਾਂ ਨੂੰ ਅਖੀਰਲੀ ਉਮਰ 'ਚ ਡਿਮੈਂਸ਼ੀਆ ਹੋ ਗਈ ਉਹਨਾਂ ਦੇ ਬੇਟਾ ਤੇ ਉਹਨਾਂ ਦੀ ਵਾਈਫ ਉਹਨਾਂ ਦੇ ਕੰਨ 'ਚ ਉਹਨਾਂ ਦੇ ਮਿਸਰੇ ਬੋਲਦੇ ਸੀ ਤੇ ਉਹ ਕੰਪਲੀਟ ਕਰਦੇ ਸੀ ਸ਼ੇਅਰ ਕਿੰਨੀ ਵੱਡੀ ਗੱਲ ਆ
0: ਐਗਜ਼ੈਕਟਲੀ
1: ਕਿ ਡਿਮੈਂਸ਼ੀਆ ਕਾਫੀ ਲੋਕਾਂ ਨੂੰ ਹਨਾ ਪਤਾ ਹੀ ਹੋਣਾ ਕਿਉਂਕਿ ਮਾਈਕ ਦੇ ਅਸੀਂ ਬਿਹਾਈਂਡ ਥੋੜਾ ਐਕਸਪਲੇਨੇਸ਼ਨ ਥੋੜੀ ਓਵਰ ਕਈ ਵਾਰੀ ਕਰਨੀ ਪੈਂਦੀ ਕਿ ਹਨਾ ਡਿਮੈਂਸ਼ੀਆ ਦੇ ਇੱਕ ਸਟੇਜ ਆਉਂਦੀ ਹੈ ਬੰਦਾ ਬੋਲਣਾ ਵੀ ਭੁੱਲ ਜਾਂਦਾ ਹਨਾ ਹਾਊ ਟੂ ਸਪੀਕ ਯੂ ਡੋਂਟ ਨੋ ਐਨੀਥਿੰਗ ਉਦਾਂ ਦੀ ਸਟੇਜ ਤੇ ਆ ਕੇ ਵੀ ਬੰਦੇ ਨੂੰ ਆਪਣੀ ਲਿਖਤਾਂ ਯਾਦ ਨੇ ਕਿ ਕਿੰਨਾ ਕੁ ਉਹ ਫਿਤੂਰ ਕਿੰਨਾ ਕੁ ਉਹਨੂੰ ਜਨੂਨ ਰਿਹਾ ਹੋਣਾ ਆਪਣੀ ਗੱਲ ਰੱਖਣ ਦਾ ਦੈਟ ਇਜ਼ ਅਮੇਜ਼ਿੰਗ
0: ਬਿਲਕੁਲ ਹਨਾ ਉਹੀ ਗੱਲ ਹੈ ਨਾ ਫਿਰ ਤਾਂ ਹੀ ਆਪਾਂ ਇੱਥੇ ਆ ਕੇ ਵੀ ਆਪਾਂ ਬਾਹਰ ਪ੍ਰਦੇਸ਼ 'ਚ ਆ ਕੇ ਵੀ ਜੇ ਕਿਸੇ ਫਨਕਾਰ ਨੂੰ ਜਾਂ ਕਿਸੇ ਕਦਰਦਾਨ ਨੂੰ ਆਪਾਂ ਕਦਰਦਾਨ ਹੀ ਆ ਐਕਚੁਅਲੀ ਫਨਕਾਰ ਦੇ ਕਿ ਆਪਾਂ ਇੱਥੇ ਆ ਕੇ ਉਹਨਾਂ ਦੀ ਗੱਲ ਕਰ ਰਹੇ ਹਾਂ ਅਤੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਹੇ ਹਾਂ ਉਹਨਾਂ ਦੀ ਗੱਲਾਂ ਦੇ ਥਰੂ ਉਹਨਾਂ ਦੇ ਕੰਮ ਦੇ ਥਰੂ ਬਿਲਕੁਲ
1: ਦੈਟ ਇਜ਼ ਸੋ ਰਾਈਟ
0: ਜੀ
1: ਹੁਣ ਥੋੜ੍ਹਾ ਜਿਹਾ ਮੈਂ ਬ੍ਰੇਕ ਲੈ ਕੇ ਆ ਰਿਹਾ ਆਪਣੀ ਆਸਟ੍ਰੇਲੀਆ ਵੱਲ ਆਸਟ੍ਰੇਲੀਆ ਕੀ ਚੱਲ ਰਿਹਾ ਕੀ ਹਾਲ ਚਾਲ ਤੁਸੀਂ ਨਾ ਦੱਸਿਆ ਨਹੀਂ ਬਈ ਤੁਹਾਡਾ ਵੀ ਕਿਸ ਤਰ੍ਹਾਂ ਦਾ ਰਿਹਾ ਵਾਟ ਵਨ ਥਿੰਗ ਗ੍ਰੇਟ ਹੈਪਨ ਟੂ ਯੂ
0: ਓ ਗ੍ਰੇਟ ਹੈਪਨ ਮੈਨੂੰ ਇਦਾਂ ਲੱਗਦਾ ਕਿ ਹੁਣ ਕਹਿ ਲਓ ਵਕਤ ਕਹਿ ਲਓ ਮਤਲਬ ਗ੍ਰੇਟ ਕੀ ਕਹਿ ਸਕਦੇ ਹੋ ਕਿ ਕੁਝ ਜ਼ਰੂਰੀ ਹੋ ਗਿਆ ਸੀਗਾ ਹੁਣ ਇਸ ਹਫਤੇ ਤੋਂ ਆਪਾਂ ਐਕਸਰਸਾਈਜ਼ ਸ਼ੁਰੂ ਕੀਤੀ ਹੈ ਮੈਂ ਤੇ ਮੇਰੇ ਪਤੀ ਦੇ ਮਤਲਬ ਹਾਰਡਕੋਰ ਐਕਸਰਸਾਈਜ਼
1: ਬੱਲੇ ਓ ਬੱਲੇ
0: ਸਾਡੇ ਕੋਲ ਮਤਲਬ ਅਸੀਂ ਜਿਮ ਬਣਾਇਆ ਹੈ ਪਰ ਬੜੇ ਟਾਈਮ ਤੋਂ ਉੱਤੇ ਮਿੱਟੀ ਜੰਮੀ ਹੋਈ ਸੀ
1: ਹੋਮ ਜਿਮ ਬਣਾਇਆ ਹੋਇਆ
0: ਹਾਂ ਪੂਰਾ ਸਭ ਕੁਝ ਹੈ
1: ਮਤਲਬ ਇਧਰ ਹੀ ਕਮਿਟਮੈਂਟ ਪਹਿਲੇ ਵੀ ਕੀਤੀ ਗਈ ਸੀ
0: ਹਾਂ ਕੀਤੀ ਸੀਗੀ ਹਨਾ ਲੇਕਿਨ ਮਤਲਬ ਹੁਣ ਇਦਾਂ ਹੋ ਗਿਆ ਕਿ ਲਾਈਕ ਕਰਨਾ ਹੀ ਪੈਣਾ ਹੁਣ ਤੇ ਇਹ ਹੈਗਾ ਕਿ ਅਸੀਂ ਦੋਨੇ ਇੱਕ ਦੂਜੇ ਨੂੰ ਮੋਟੀਵੇਟ ਕਰਦੇ ਹਾਂ ਕਿ ਹਾਂ 7 ਵਜੇ ਤੋਂ ਪਹਿਲਾਂ ਆਪਾਂ ਜਿਮ 'ਚ ਆ ਜਾਈਏ
1: ਜਿਮ 'ਚ ਆ
0: ਜਾਈਏ ਤੇ ਮਤਲਬ ਜੇ ਮੇਰਾ ਬੇਸਿਕਲੀ ਹੁੰਦਾ ਹੈ ਕਿ ਹਾਂ ਮੇਰੇ ਤੋਂ ਹੁਣ ਨਹੀਂ ਹੋਣਾ ਪਰ ਮੋਟੀਵੇਟ ਇੱਕ ਦੂਜੇ ਨੂੰ ਕਰਕੇ ਆਪਾਂ 1-1.5 ਘੰਟੇ ਰੱਜ ਕੇ ਆਪਾਂ ਜਿਮ ਕਰਦੇ ਹਾਂ
1: ਮੈਂ ਤੇ ਮਤਲਬ ਕਹਿ ਲਓ ਚੈਰਿਟੀ ਚੱਲ ਰਹੀ ਮੈਂ ਜਦ ਇੱਥੇ ਆਇਆ ਹਫਤੇ ਦੇ ਹਫਤੇ ਪੈਸੇ ਮੈਂ ਦਿੰਦਾ
0: ਉਹ ਅਸੀਂ ਕਰ ਕਰਕੇ ਫਿਰ ਐਂਡ 'ਚ ਹਿਸਾਬ ਲਾਇਆ ਕਿ ਸਾਰਾ ਸਮਾਨ ਘਰ ਹੀ ਖਰੀਦ ਲੈਂਦੇ ਕੀ ਪਤਾ ਕਰਾਂ ਪਰ ਉਸ 'ਚ ਵੀ ਇਹੀ ਹੋਇਆ ਕੱਪੜੇ ਹੀ ਸੁੱਕਦੇ ਸੀਗੇ ਟ੍ਰੇਡ ਮਿਲ 'ਤੇ ਜਾਂ ਫਿਰ ਬਾਕੀ ਚੀਜ਼ਾਂ 'ਤੇ ਲੇਕਿਨ ਹੁਣ ਗੁੱਡ ਚੀਜ਼ ਇਹ ਹੋਈ ਹੈ ਕਿ ਹੁਣ ਆਪਾਂ 1 ਡਿਸਿਪਲਿਨ 'ਚ ਆਏ ਹਾਂ ਅਤੇ ਕੰਟੀਨਿਊ ਚੱਲ ਰਿਹਾ ਵਾਹਿਗੁਰੂ ਸੁੱਖ ਰੱਖਿਆ ਆਪਾਂ ਰੋਜ਼ ਆਪਾਂ ਕੰਟੀਨਿਊ ਕਰੀਏ ਤਾਂ ਕਿ ਕਿਉਂਕਿ ਸਿਹਤ ਤੁਹਾਡੇ ਤੋਂ ਸਭ ਤੋਂ ਜ਼ਿਆਦਾ ਤੁਹਾਡੀ ਸਭ ਤੋਂ ਵੱਡੀ ਕਮਾਈ ਸਿਹਤ ਹੀ ਹੈ ਜੇ ਤੁਹਾਡੀ ਸਿਹਤ ਵਧੀਆ ਅਤੇ ਸਭ ਕੁਛ ਵਧੀਆ ਹੈ ਨਾ
1: ਹਾਂ ਇਹ ਗੱਲ ਤਾਂ ਬਿਲਕੁਲ ਯੂ ਆਰ ਐਬਸੋਲੂਟਲੀ ਰਾਈਟ ਕਿ ਅੱਛਾ ਆਪਾਂ ਤਵੱਜੋ ਨਹੀਂ ਦਿੰਦੇ ਹੈ ਨਾ ਇਸ ਚੀਜ਼
0: ਐਗਜ਼ੈਕਟਲੀ ਤੇ ਇਹ ਮੇਰੇ ਲਈ ਵੱਡੀ ਇੱਕ ਹਾਈਲਾਈਟ ਆਫ ਦਾ ਵੀਕ ਹੈ ਕਿ ਆਪਾਂ ਆਪਣੇ ਆਪ ਨੂੰ ਮੋਟੀਵੇਟ ਕਰਕੇ ਫਾਈਨਲੀ ਡਿਸਿਪਲਿਨ 'ਚ ਆਏ ਹਾਂ
1: ਯਾਰ ਹੁਣ ਮੈਂ ਵੀ ਨੈਕਸਟ ਵੀਕ ਤੋਂ ਹੁਣ ਮੈਂ ਜਦੋਂ ਨੈਕਸਟ ਵੀਕ ਆਉਂਗਾ ਮੈਂ ਵੀ ਕਹੂੰਗਾ ਪਰ ਮੈਂ ਹੋਮ ਜਿਮ ਵਾਲਾ ਨਹੀਂ ਕਰ
0: ਪਾਉਂਗਾ ਕੁਝ ਵੀ ਮਤਲਬ ਭਾਵੇਂ ਵਾਕ ਹੀ ਕਰ ਲਏ ਇਨਸਾਨ ਰਣਜੋਤ ਵੀਰ ਜੀ ਹਰ ਵਾਰੀ ਕਹਿੰਦੇ ਆ ਕਿ ਕੁਛ ਨਹੀਂ ਤੇ ਤੋਰ ਹੀ ਲਓ ਉਹ ਚੀਜ਼ ਤੋਂ ਮਤਲਬ ਮੇਰੇ ਦਿਮਾਗ 'ਚ ਆਪਾਂ ਨਾ ਗੱਲ ਕਰ ਲੈਂਦੇ ਕ੍ਰਿਸ਼ਨਾ ਜੀ ਕਿ ਕੋਈ ਅਸਰ ਨਹੀਂ ਹੁੰਦਾ ਲੇਕਿਨ ਯੂ ਨੈਵਰ ਨੋ ਕਿਸ ਚੀਜ਼ ਦਾ ਕਿਸ ਪਾਸੇ ਕਦੋਂ ਅਸਰ ਹੁੰਦਾ ਤੇ ਉਹ ਤੁਰਨ ਵਾਲੀ ਚੀਜ਼ ਨੂੰ ਮੈਨੂੰ ਇੱਕ ਵਾਰੀ ਗੱਲ ਚੱਲਦੀ ਸੀਗੀ ਸਾਡੀ ਫੋਨ 'ਤੇ ਅਤੇ ਮੈਂ ਕਿਹਾ ਨਹੀਂ ਠੰਡ 'ਚ ਤੁਸੀਂ ਤੁਰ ਰਹੇ ਹੋ ਕਹਿੰਦੇ ਫਿਰ ਕੀ ਹੋਇਆ ਫਿਰ ਮੈਨੂੰ ਇੱਦਾਂ ਲੱਗਿਆ ਘਰੇ ਸਮਾਨ ਪਿਆ ਸਾਰਾ ਕੁਛ ਤੁਸੀਂ ਸੋਹਣਾ ਸਪੇਸ ਬਣਾਇਆ ਅਤੇ ਵਾਈ ਯੂ ਆਰ ਵੇਸਟਿੰਗ ਹੈ ਨਾ ਅਤੇ ਹੈਲਥ ਓਬਵੀਅਸਲੀ ਹੁਣ ਜਿਹੜੀ ਉਮਰ 'ਚ ਆਪਾਂ ਹੈ ਅਤੇ ਜਿਸ ਸਰੀਰ ਨੂੰ ਨਹੀਂ ਚਲਾਇਆ ਤਾਂ ਖੜ ਜਾਣਾ ਅਤੇ ਉਹ ਚੀਜ਼ ਨੇ ਮੈਨੂੰ ਮੋਟੀਵੇਟ ਕੀਤਾ ਆਪਾਂ ਗੱਲ ਕੀਤੀ ਕਿ ਨਹੀਂ ਯਾਰ ਲੈਟ ਸਟਾਰਟ ਥੋੜੇ ਥੋੜੇ ਤੋਂ ਸ਼ੁਰੂ ਕਰਦੇ ਹਾਂ ਅਤੇ ਕਰਦੇ ਕਰਦੇ ਹੁਣ ਸ਼ੁੱਕਰਵਾਰ ਤੇ ਆਈ ਗਿਆ ਤੇ
1: ਅੱਛਾ ਵੀਕ ਹੋ ਗਿਆ ਹੈ ਕੰਪਲੀਟ
0: ਸੋਮਵਾਰ ਤੋਂ ਸ਼ੁੱਕਰਵਾਰ ਤੇ ਆ ਗਿਆ
1: ਤਾਲੀਆਂ ਕੀ ਬਾਤ ਹੈ ਦੈਟ ਇਜ਼ ਗੁੱਡ ਦੈਟ ਇਜ਼ ਗੁੱਡ ਯਾਰ
0: ਤੇ ਉਹਨੂੰ ਆਪਾਂ ਕੰਟੀਨਿਊ ਰੱਖਣਾ ਥਿਸ ਇਜ਼ ਮਾਈ ਹਾਈਲਾਈਟ ਤੁਸੀਂ ਵੀ ਆ ਕੇ ਜ਼ਰੂਰ ਦੱਸ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਜਦੋਂ ਅਸੀਂ ਤੁਹਾਨੂੰ ਸੱਦਾ ਦੇਵਾਂਗੇ ਉਦੋਂ ਤੁਸੀਂ ਆਇਓ ਤੇ ਆਪਣੀ ਗੱਲਾਂ ਸੁਣਾਇਓ ਇੰਤਜ਼ਾਰ ਰਹੇਗਾ ਸਾਨੂੰ
1: ਅਗਲੇ ਸੈਗਮੈਂਟ ਤੋਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਨੀਆਂ ਕਿ ਦੱਸੋ ਬਈ
0: ਹਾਂ ਦੱਸੋ ਕੀ ਤੁਸੀਂ ਕੀਤਾ ਜਾਂ ਕਿਹੜੀ ਵਧੀਆ ਚੀਜ਼ ਤੁਹਾਡੇ ਨਾਲ ਵਾਪਰੀ
1: ਹਾਂ ਕਿਹੜੀ ਚੀਜ਼ ਮੋਟੀਵੇਟ ਕਰੀ ਕਰਨ ਨੂੰ ਹਨਾ ਮੋਟੀਵੇਸ਼ਨ ਬੜੀ ਓਵਰ ਰੇਟਡ ਚੀਜ਼ ਆ ਕਿਉਂਕਿ ਜਦ ਤੱਕ ਡਿਸਿਪਲਿਨ ਨਾਲ ਲਿਆਓ ਨਾ ਹਨਾ ਉਹ ਹੋ ਨਹੀਂ ਪਾਉਂਦੀ ਮਤਲਬ ਓਬਵੀਅਸਲੀ ਯੂ ਮਾਈਟ ਬੀ ਜਿਸ ਤਰ੍ਹਾਂ ਮੈਂ ਪਿਛਲੇ ਦੋ ਸਾਲ ਤੋਂ ਬਹੁਤ ਮੋਟੀਵੇਟਡ ਹਾਂ ਮੇਰੀ ਮੋਟੀਵੇਸ਼ਨ ਨੇ ਬਹੁਤ ਜਿਮਸ ਨੂੰ $1,000-1,200 ਮੇਰੇ ਖਿਆਲ ਹਫ਼ਤੇ ਦੇ ਹਿਸਾਬ ਨਾਲ ਦਿੱਤਾ ਉਹਨਾਂ ਦੀ ਸੇਲਸ ਬੂਸਟ ਹੋਈਆਂ ਥੈਂਕਸ ਟੂ ਮੀ ਮੇਰਾ ਵੀ ਮਾੜਾ ਮੋਟਾ ਉਹਦੇ ਚ ਹਨਾ
0: ਉਹ ਆਪਾਂ ਸਾਰੇ ਇੱਦਾਂ ਕਰਕੇ ਆਉਂਦੇ ਕਿ ਉਹ ਇੱਦਾਂ ਦੀ ਜਿਮ ਹੈ ਕਿ 24/7 ਅਵੇਲੇਬਲ ਹੈ ਹਨਾ ਆਪਣੇ ਨਾ ਚਾਬੀ ਦੇ ਛੱਲੇ ਚ ਬੜੇ ਲੋਕਾਂ ਨੇ ਲਮਕਾਏ ਹੋਣੇ ਉਹਦੇ ਲੇਕਿਨ
1: ਅੱਛਾ ਜਦੋਂ ਜਾਓ ਨਾ ਉੱਥੇ ਕਹਿੰਦਾ ਕੈਨ ਆਈ ਗੈਟ ਅ ਡਿਜੀਟਲ ਆਈਡੀ ਆਲਸੋ ਆਈ ਮਾਈਟ ਯੂ ਨੋ ਲੀਵ ਮਾਈ ਟੈਗ ਸਮਵੇਅਰ ਸਭ ਕੁਝ ਕਰਨਾ ਫਿਰ ਅੱਛਾ ਇੱਕ ਇੱਕ ਨਾ ਮਸ਼ੀਨ ਪੁੱਛਣੀ ਕਿ ਯਾਰ ਆਪਕੇ ਪਾਸ ਉਹ ਵਾਲੀ ਨਹੀਂ ਹੈ ਉਹ ਵਾਲੀ ਨਹੀਂ ਹੈਗੀ ਤੁਹਾਡੇ ਕੋਲ ਵਿੱਚ ਵਿੱਚ ਪੁੱਲ ਅਪ ਲਈ ਹੁੰਦੀ ਹੈ ਮਕੈਨੀਕਲ ਨਹੀਂ ਹੁੰਦੀ ਹੈ ਨਾ ਆਈ ਨੀਡ ਦੈਟ ਦੇਰ ਆਰ ਵੈਰੀ ਲੈਸ ਬੈਂਚਸ ਇਨ ਯੋਰ ਬੈਂਚ ਜਿਮ ਬੰਦਾ ਗੱਲਾਂ ਸਾਰੀਆਂ ਕਰ ਲੈਂਦਾ ਜਾਣਾ ਫਿਰ ਕਦੀ ਵੀ ਨਹੀਂ ਨਿਊ ਈਅਰ ਚ ਬੜਾ ਲੱਗਦਾ ਹੁੰਦਾ ਤਾਂਤਾ ਜਿਮ
0: ਬੜੀ ਹਾਂ ਤੇ ਇਹ ਹੈਗੀ ਚਲੋ ਇਹ ਵਧੀਆ ਹੋਇਆ ਹੁਣ ਸ਼ੁੱਕਰਵਾਰ ਤੱਕ ਤੇ ਆਪਾਂ ਪਹੁੰਚਿਆ ਸੋਮਵਾਰ ਤੋਂ
1: ਤੇ ਫਿਰ ਸੈਟਰਡੇ ਸੰਡੇ ਜਿਮ ਹੋਏਗਾ ਕਿ ਨਹੀਂ ਹੋਏਗਾ
0: ਹੋ ਸੈਟਰਡੇ ਪਤੀ ਦੇਵ ਦਾ ਸਾਡਾ ਦੋਵਾਂ ਦਾ ਕਾਮਨ ਫਰੈਂਡ ਆਇਆ ਇੰਡੀਆ ਤੋਂ
1: ਅੱਛਾ
0: ਉਹ ਕੰਮ ਤੋਂ ਆਇਆ ਇੱਥੇ
1: ਤੇ
0: ਫਿਰ ਸੈਟਰਡੇ ਥੋੜਾ ਔਖਾ ਹੈ ਪਰ ਮੇ ਬੀ ਸ਼ਨੀਵਾਰ ਸਵੇਰੇ ਕਰ ਸਕਦੇ ਹੋ
1: ਆਪਾਂ ਵੀ ਛੋਟੀ ਜੀ ਨਿੱਕੀ ਜੀ ਪਿਆਰੀ ਜੀ ਬ੍ਰੇਕ ਲੈ ਕੇ ਆਨੇ
0: ਆ
1: ਤੇ ਆ ਕੇ ਫਿਰ ਗੱਲਾਂ ਬਾਤਾਂ ਇਸੇ ਤਰੀਕੇ ਨਾਲ ਤੋਰੇ ਰੱਖਾਂਗੇ ਅੱਜ ਹਨਾ ਫ੍ਰੀ ਅਗੇਨ ਟੈਲਿੰਗ ਐਵਰੀ ਵਨ ਕਿ ਫ੍ਰੀ ਵੀਲ ਜੀ ਚੈਟ ਹੈ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਜੁੜ ਸਕਦੇ ਹੋ ਅਤੇ ਗੱਲਾਂ ਬਾਤਾਂ ਆਪਾਂ ਵਧਾਉਂਦੇ ਰਹਾਂਗੇ ਅਤੇ ਆਪਣਾ ਮਾੜੇ ਜਿਹੇ ਪਹਿਲੇ ਮੈਸੇਜ ਲੈ ਲਈਏ ਜੋ ਹੁਣ ਤੱਕ ਆਇਆ ਹਨਾ ਫਿਰ ਕਰਦੇ ਹਾਂ ਜੀ ਆਹਾ ਆਪਣਾ ਜਗ ਸੰਧੂ ਜੀ ਕਰਦੇ ਨੇ ਮੈਸੇਜ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਦੀਨਾ ਨਾਥ ਦੇ ਕੁਲਚੇ ਯਾਦ ਕਰਾਤੇ ਬਾਬੇ ਦਾ ਰਸ ਮੱਦੀ ਦੇ ਪਰੌਂਠੇ ਆਏ ਹਾਏ ਕਚੌਰੀ ਬਾਈ ਹਾਂ ਕਚੌਰੀ ਮੱਦੀ ਦੇ ਹਾਂਜੀ ਮੱਦੀ ਦੇ ਸਮੋਸੇ ਹੁੰਦੇ ਸੀ ਉਹ ਧੰਨੇ ਦੀ ਕਚੌਰੀ ਹੁੰਦੀ ਸੀ
0: ਕਚੌਰੀ ਦੇ ਵਿੱਚ ਤੇ ਕੋਟਾ ਦਾ ਕੋਈ ਮਤਲਬ ਕੋਈ ਕੰਪੀਟੀਸ਼ਨ ਹੀ ਨਹੀਂ
1: ਆਪਨੇ ਯਸ਼ ਜੀ ਦੰਨੇ ਕੀ ਆਪਨੇ ਦੰਨੇ ਕੀ ਕਚੌਰੀ ਨਹੀਂ ਗਈ ਹੈ ਦੰਨਾ 150 ਸਾਲ ਸੇ ਦੰਨਾ ਕਚੌਰੀ ਬਣਾ ਰਹਾ ਹੈ
0: ਨਹੀਂ ਨਹੀਂ ਕੋਟਾ ਕੀ ਕਚੌਰੀ ਇਜ਼ ਵਰਲਡ ਫੇਮਸ
1: ਅੱਛਾ
0: ਸਮੋਸੇ ਕਿੱਥੇ ਦੇ ਵੀ ਫੇਮਸ ਹੋ ਸਕਦੇ
1: ਚਲੋ ਹੁਣ ਜਦੋਂ ਨੈਕਸਟ ਟਾਈਮ ਆਪਾਂ ਕਦੀ ਜੁੜੇ ਨਾ ਇੰਡੀਆ ਤੇ ਆਪਾਂ ਕਚੌਰੀ ਕਚੌਰੀ ਕਰ ਦੇਣਾ
0: ਹਾਂ ਹਾਂ ਬਿਲਕੁਲ
1: ਸਹੀ ਕਿ ਨਹੀਂ
0: ਉਸ 'ਚ ਤਾਂ ਆਪਾਂ ਨੂੰ ਕੌਨਫੀਡੈਂਸ ਹੈ ਕਿ ਕੋਟਾ ਦੀ ਕਚੌਰੀ ਜਿੱਤੇਗੀ
1: ਤਾਂ ਫਿਰ ਠੀਕ ਹੈ ਆਪਾਂ ਇੱਦਾਂ ਕਰਦੇ ਹਾਂ ਛੋਟਾ ਜਿਹਾ ਮੋਟਾ ਜਿਹਾ ਬ੍ਰੇਕ ਲੈ ਕੇ ਆਉਂਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਕਰਦੇ ਹਾਂ ਜਿਸ ਰੁੱਖ ਆਪਾਂ ਤੋਰੀਆਂ ਹੋਈਆਂ ਸੀਗੀਆਂ ਕਚੌਰੀ ਤੋਂ ਪਰੇ ਕਚੌਰੀ ਦੀਆਂ ਗੱਲਾਂ ਹੋ ਗਈਆਂ ਗਾਇਸ ਪਰ ਤੁਸੀਂ ਕਰਨਾ ਚਾਹੁੰਦੇ ਕਚੌਰੀ ਬਾਰੇ ਵੀ ਗੱਲ ਕਰਨਾ ਚਾਹੁੰਦਾ ਵੈਰੀ ਮੱਚ ਹੈਪੀ ਟੂ ਡੂ ਦੈਟ ਅਤੇ ਆਉਂਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ
2: ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GLONG-ROAD ਹਾਪਰਸ ਕ੍ਰੋਸਿੰਗ
4: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
7: ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
6: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਹੈਲੋ ਹੈਲੋ ਹੈਲੋ ਹੈਲੋ ਰਾਜਸਥਾਨੀ ਫੋਕ ਦੇ ਨਾਲ ਅਸੀਂ ਕੀਤੀ ਜੀ ਵਾਪਸੀ। ਮੇਰਾ ਨਾਮ ਹੈ ਕ੍ਰਿਸ਼ਨਾ ਐਂਡ ਤੁਸੀਂ ਬਣੇ ਹੋਏ ਹੋ ਅੱਜ ਮੇਰੇ ਨਾਲ ਅੱਜ ਦੇ ਹਾਂਜੀ ਲਾਈਵ ਪ੍ਰੋਗਰਾਮ ਤੇ। ਮੇਰੇ ਨਾਲ ਯਸ਼ਪ੍ਰੀਤ ਜੀ ਨੇ,
1: ਹਾਂਜੀ ਹਾਂਜੀ ਬਿਲਕੁਲ,
0: ਇਹਨਾਂ ਨੇ ਬੜਾ ਪਿਆਰਾ ਗਾਣਾ ਲਵਾਇਆ ਜੀ।
1: ਬਿਲਕੁਲ ਰਾਜਸਥਾਨ ਮੈਂ ਆਪਕੋ ਲੈ ਕੇ ਚਲੀ ਹੂੰ। ਤੋ ਕ੍ਰਿਸ਼ਨਾ ਜੀ, ਰਾਜਸਥਾਨ ਮੇਂ ਨਾ ਬਹੁਤ ਸਾਰੇ ਕਿਲੇ ਹੈ, ਬਹੁਤ ਸਾਰੀ ਕਹਾਣੀਆਂ, ਬਹੁਤ ਸਾਰੇ ਕਿੱਸੇ ਹੈ। ਤੋ ਇਸ ਸੈਗਮੈਂਟ ਮੇਂ ਮੇਰੀ ਕੋਸ਼ਿਸ਼ ਰਹੇਗੀ ਕਿ ਹਰ ਬਾਰ ਆਪਕੋ ਕਿਸੀ ਕਿਲੇ ਸੇ ਜੁੜੀ ਕੋਈ ਕਹਾਣੀ ਸੁਣਾਓ। ਤੋ ਆਜ ਕੀ ਕਹਾਣੀ ਜੋ ਹੈ ਨਾ ਬੜੀ ਇੰਟਰਸਟਿੰਗ ਹੈ। ਆਜ ਕੀ ਕਹਾਣੀ ਹੈ, ਰਾਜਸਥਾਨ ਮੇਂ ਇੱਕ ਜਗ੍ਹਾ ਹੈ ਜਿਸੇ ਏਸ਼ੀਆ ਕੇ ਸਬਸੇ ਡਰਾਵਨੇ ਯਾ ਹੌਂਟਡ ਪਲੇਸਿਸ ਮੇਂ ਸੇ ਇੱਕ ਮਾਨਾ ਜਾਤਾ ਹੈ। ਤੋ ਆਜ ਬਾਤ ਹੋਣੇ ਜਾ ਰਹੀ ਹੈ ਭਾਨਗੜ੍ਹ ਕਿਲੇ ਕੀ। ਭਾਨਗੜ੍ਹ ਇੱਕ ਐਸੀ ਜਗ੍ਹਾ ਹੈ ਕਿ ਜਹਾਂ ਪੇ ਏਕ ਜ਼ਮਾਨੇ ਮੇਂ 9,000 ਸੇ ਵੀ ਜ਼ਿਆਦਾ ਪਰਿਵਾਰ ਰਹਿਤੇ ਥੇ। ਔਰ ਆਜ ਕੀ ਬਾਤ ਕਰੇਂ, ਆਜ ਵਹਾਂ ਪੇ ਅੰਧੇਰਾ ਹੋਣੇ ਕੇ ਬਾਅਦ ਜਾਣਾ ਅਲਾਓ ਨਹੀਂ ਹੈ। ਤੋ ਉਸਮੇਂ ਦੋ ਕਹਾਣੀਆਂ ਜੁੜਦੀ ਹੈ ਕਿ ਦੋ ਸ਼ਰਾਪ ਹੈ ਜਾਂ ਦੋ ਕਹਾਣੀਆਂ ਹੈ, ਉਨਕੇ ਬਾਰੇ ਮੈਂ ਅੱਜ ਬਾਤ ਕਰੂੰਗੀ। ਆਪ ਬਤਾਈਏਗਾ ਆਪਕੋ ਕੌਨ ਸੀ ਕਹਾਣੀ ਪਤਾ ਹੈ, ਆਪਕੋ ਕੌਨ ਸੀ ਕਹਾਣੀ ਇੰਟਰਸਟਿੰਗ ਲਗੀ। ਤੋ ਕਹਾਣੀ ਹੋ ਹੈ, ਪਹਿਲੀ ਕਹਾਣੀ ਭਾਨਗੜ੍ਹ ਕਾ ਕਿਲਾ, ਸੋਰੀ ਭਾਨਗੜ੍ਹ ਕਾ ਜੋ ਕਿਲਾ ਥਾ ਨਾ, ਉਸਮੇ ਨਾ ਪਹਿਲੇ ਇੱਕ ਬਾਬਾ ਥੇ, ਬਾਬਾ ਬਿਲਾਈ ਨਾਥ। ਬਾਬਾ ਬਿਲਾਈ ਨਾਥ ਕਾ ਕਿਆ ਥਾ ਕਿ ਵੋ ਬਹੁਤ ਸਾਰਾ ਤਪ ਕਰਤੇ ਥੇ ਔਰ ਵੋ ਏਰੀਆ ਉਨ੍ਹੀਂ ਕਾ ਥਾ ਇੱਕ ਹਿਸਾਬ ਸੇ। ਤੋ ਜੋ ਰਾਜਾ ਮਾਨ ਸਿੰਘ ਥੇ, ਮਾਨ ਸਿੰਘ ਰਾਜਾ ਕੇ ਭਾਈ ਮਾਧਵ ਸਿੰਘ, ਉਨ੍ਹੇ ਲਗਾ ਕਿ ਯੇ ਏਰੀਆ ਮੁਝੇ ਲੈਣਾ ਹੈ, ਮੁਝੇ ਯਹਾਂ ਪੇ ਕਿਲਾ ਬਣਾਉਣਾ ਹੈ, ਮੁਝੇ ਆਪਣਾ ਇੱਕ ਕਹਿ ਲਓ ਸਾਮਰਾਜ ਬਣਾਉਣਾ ਹੈ ਵਹਾਂ ਪੇ। ਤੋ ਉਨ੍ਹੋਂਨੇ ਜਾ ਕੇ ਬਾਬਾ ਬਿਲਾਈ ਨਾਥ ਸੇ ਕਰੀ ਰਿਕੁਐਸਟ ਕਿ ਪਲੀਜ਼ ਬਾਬਾ ਜੀ, ਮੁਝੇ ਯੇ ਏਰੀਆ ਦੇ ਦੇ ਔਰ ਮੈਂ ਯਹਾਂ ਪੇ ਇੱਕ ਸਮਾਜ ਬਸਾਉਣਾ ਚਾਹਤਾ ਹੂੰ, ਲੋਗੋ ਕੋ ਰੱਖਣਾ ਚਾਹਤਾ ਹੂੰ ਔਰ ਬੜੇ ਸੁੰਦਰ ਇੱਕ ਕਿਲੇ ਕੋ ਬਣਾਉਣਾ ਚਾਹਤਾ ਹੂੰ। ਅਬ ਬਾਬਾ ਬਿਲਾਈ ਨਾਥ ਨੇ ਕਿਹਾ ਠੀਕ ਹੈ ਬਣਾ ਲਓ, ਪਰ ਮੇਰੀ ਕੁਛ ਸ਼ਰਤੇ ਹੈ। ਉਹਨੇ ਕਿਹਾ ਬਤਾਓ ਬਈ ਕਿਆ ਸ਼ਰਤ ਹੈ। ਤੋ ਉਹਨੇ ਕਿਹਾ ਕਿ ਦੇਖੋ ਬਣਾ ਤੋ ਲੋ ਤੁਮ ਕਿਲਾ, ਲੇਕਿਨ ਸ਼ਰਤ ਇਹ ਹੈ ਕਿ ਜੋ ਮੇਰਾ ਘਰ ਹੈ, ਕੋਈ ਵੀ ਕਿਲੇ ਕੀ ਇਮਾਰਤ ਜਾਂ ਕੋਈ ਵੀ ਮਕਾਨ ਮੇਰੇ ਘਰ ਸੇ ਉੱਚਾ ਨਹੀਂ ਹੋਣਾ ਚਾਹੀਏ। ਔਰ ਦੂਸਰੀ ਸ਼ਰਤ ਇਹ ਹੈ ਕਿ ਕੋਈ ਵੀ ਮਕਾਨ ਜਾਂ ਕੋਈ ਵੀ ਕਿਲੇ ਕੀ ਜੋ ਪਰਛਾਈ ਹੈ, ਵੋ ਮੇਰੇ ਘਰ ਤੱਕ ਨਹੀਂ ਪਹੁੰਚਣੀ ਚਾਹੀਏ। ਮੈਂ ਕਿਹਾ ਇਹ ਕੌਨ ਸੀ ਬੜੀ ਬਾਤ ਹੈ, ਠੀਕ ਹੈ ਡਨ ਹੋ ਗਿਆ। ਤੋ ਮਾਧਵ ਜੀ ਨੇ ਬਸਾਇਆ, ਕਿਲਾ ਬਣਾਇਆ ਔਰ ਵਹੀਂ ਸੇ ਭਾਨਗੜ੍ਹ ਬਣਾ। ਲੇਕਿਨ ਉਸਕੇ ਬਾਅਦ ਕਿਆ ਹੋਆ, ਜੋ ਉਨਕੇ ਪੋਤੇ ਥੇ ਮਾਧਵ ਸਿੰਘ ਕੇ, ਵੋ ਉਨਕਾ ਨਾਮ ਥਾ ਅਜਬ ਸਿੰਘ। ਅਜਬ ਸਿੰਘ ਬੀਂਗ ਯੂ ਨੋ ਕਹਿਤੇ ਨਾ ਆਗੇ ਆਗੇ ਜੈਸੀ ਜਨਰੇਸ਼ਨ ਜਾਤੀ ਹੈ, ਤੋ ਆਗੇ ਜਨਰੇਸ਼ਨ ਗਈ, ਉਹਨਾਂ ਨੇ ਬੋਲੋ ਕਿ ਇਹ ਸਭ ਬਾਤੇ ਮੇਰੇ ਲਈ ਮੈਟਰ ਨਹੀਂ ਕਰਦੀ। ਤੋ ਅਜਬ ਸਿੰਘ ਨੇ ਆਪਣੇ ਕਿਲੇ ਕੀ ਲੰਬਾਈ ਬੜਾ ਦੀ, ਉਹਨਾਂ ਨੇ ਬਹੁਤ ਹਾਈਟ ਪਹੁੰਚਾ ਦੀ ਔਰ ਜੋ ਵੋ ਕਿਲੇ ਕੀ ਚਲੋ ਰਿਫਲੈਕਸ਼ਨ ਹੈ ਨਾ, ਕਿਲੇ ਕੀ ਪਰਛਾਈ ਜੈਸੇ ਹੀ ਬਾਬਾ ਬਿਲਾਈ ਨਾਥ ਕੇ ਘਰ ਪਰ ਪੜੀ, ਤੋ ਬਾਬਾ ਜੀ ਹੋ ਗਏ ਨਾਰਾਜ਼, ਉਹਨਾਂ ਨੇ ਦੇ ਦਿਆ ਸ਼ਰਾਪ ਕਿ ਯਹਾਂ ਪੇ ਅਬ ਕੋਈ ਨਹੀਂ ਬਸੇਗਾ, ਔਰ ਧੀਰੇ ਧੀਰੇ ਕਰਕੇ ਪੂਰਾ ਵੋ ਏਰੀਆ ਖਤਮ ਹੋ ਗਿਆ।
0: ਓਕੇ,
1: ਇਹ ਤਾਂ ਹੋ ਗਈ ਇੱਕ ਕਹਾਣੀ, ਠੀਕ ਹੈ। ਅਬ ਇੱਕ ਔਰ ਕਹਾਣੀ ਹੈ ਜੋ ਮੁਝੇ ਜ਼ਿਆਦਾ ਥੋੜ੍ਹੀ ਐਸੀ ਲੱਗਦੀ ਹੈ ਕਨਵਿੰਸਿੰਗ, ਤੋ ਪਤਾ ਨਹੀਂ। ਹਾਂ ਮਤਲਬ ਯੇ ਹੈ ਕਿ ਕਹਿਤੇ ਹੈ ਕਿ ਭਾਨਗੜ੍ਹ ਮੇਂ ਅੰਧੇਰਾ ਹੋਣੇ ਕੇ ਬਾਅਦ ਕੋਈ ਵੀ ਨਹੀਂ ਜਾਤਾ, ਈਵਨ ਵਹਾਂ ਪੇ ਬੜੇ ਬੜੇ ਬੋਰਡਸ ਵੀ ਲਗੇ ਹੋਏ ਕਿ ਸ਼ਾਮ ਸੂਰਜ ਡੂਬਨੇ ਕੇ ਬਾਅਦ ਵਹਾਂ ਪੇ ਕੋਈ ਨਹੀਂ ਜਾਏਗਾ। ਤੋ ਦੂਸਰੀ ਕਹਾਣੀ ਹੈ ਕਿ ਇੱਕ ਰਾਜਕੁਮਾਰੀ ਥੀ ਜਿਸਕਾ ਨਾਮ ਥਾ ਰਤਨਾਵਤੀ। ਰਤਨਾਵਤੀ ਕਹਿਤੇ ਹੈ ਕਿ ਇਤਨੀ ਖੂਬਸੂਰਤ ਥੀ ਕਿ ਉਸਸੇ ਜ਼ਿਆਦਾ ਖੂਬਸੂਰਤ ਕੋਈ ਥਾ ਹੀ ਨਹੀਂ। ਹਰ ਇੱਕ ਇਨਸਾਨ ਕੋ ਲੱਗਤਾ ਥਾ ਕਿ ਅਗਰ ਕੋਈ ਸੁੰਦਰ ਹੋ ਤੋ ਰਤਨਾਵਤੀ ਜੈਸਾ ਹੋ। ਤੋ ਇੱਕ ਜਾਦੂਗਰ ਥਾ ਉਸ ਜ਼ਮਾਨੇ ਮੇਂ, ਉਸੇ ਰਤਨਾਵਤੀ ਬੜੀ ਪਸੰਦ ਆਈ। ਉਸਨੇ ਇੱਕ ਪਲਾਨ ਬਣਾਇਆ ਰਤਨਾਵਤੀ ਕੋ ਵਸ਼ ਮੇਂ ਕਰਨੇ ਕਾ। ਇੱਕ ਇਤਰ ਬਣਾਇਆ ਉਹਨੇ ਜਾਦੂਗਰ ਨੇ ਕਿ ਜੈਸੇ ਵੋ ਇਤਰ ਰਤਨਾਵਤੀ ਲਗਾਏਗੀ ਔਰ ਵੋ ਮੇਰੇ ਵਸ਼ ਮੇਂ ਹੋ ਜਾਏਗੀ, ਮੇਰੇ ਪਾਸ ਆਪਣੇ ਆਪ ਚਲੀ ਆਏਗੀ। ਤੋ ਇੱਕ ਵਾਰ ਰਤਨਾਵਤੀ ਬਾਜ਼ਾਰ ਮੇਂ ਸ਼ੋਪਿੰਗ ਕਰ ਰਹੀ ਥੀ, ਤੋ ਰਤਨਾਵਤੀ ਆਪਣੀ ਦਾਸੀਓ ਕੇ ਸਾਥ ਸ਼ੋਪਿੰਗ ਕਰ ਰਹੀ ਥੀ। ਤੋ ਜੈਸੇ ਵੋ ਇਤਰ ਕੀ ਦੁਕਾਨ ਮੇਂ ਪਹੁੰਚੀ, ਕਿਸੀ ਆਲੇ ਬਹਾਨੇ ਮਤਲਬ ਜੈਸੇ ਤੈਸੇ ਵੀ, ਦੇਖੋ ਮੇਰੀ ਪੰਜਾਬੀ ਆ ਗਈ, ਜੈਸੇ ਤੈਸੇ ਨਾ ਉਹਨਾਂ ਨੇ ਉਸ ਜਾਦੂਗਰ ਨੇ ਕਿਆ ਕਿਆ, ਵੋ ਇਤਰ ਵਹਾਂ ਪੇ ਰੱਖ ਦਿਆ ਔਰ ਰਿਪਲੇਸ ਕਰ ਦਿਆ ਜੋ ਉਹਨਾਂ ਨੇ ਸਮਾਨ ਖਰੀਦਾ ਥਾ ਉਸਕੇ ਸਾਥ। ਯੇ ਕਰਤੇ ਹੋਏ ਰਤਨਾਵਤੀ ਕੀ ਇੱਕ ਦਾਸੀ ਨੇ ਦੇਖ ਲਿਆ। ਤੋ ਦਾਸੀ ਨੇ ਰਤਨਾਵਤੀ ਕੋ ਬਤਾ ਦਿਆ ਕਿ ਯੇ ਜੋ ਇਤਰ ਤੁਮ ਖਰੀਦ ਕੇ ਲਾਈ ਹੋ, ਵੋ ਐਸੇ ਐਸੇ ਕਰਕੇ ਉਸ ਜਾਦੂਗਰ ਨੇ ਚੇਂਜ ਕੀਆ ਹੈ। ਤੋ ਰਤਨਾਵਤੀ ਕੋ ਬੜਾ ਗੁੱਸਾ ਆਇਆ ਕਿ ਐਸੇ ਕੈਸੇ, ਹਾਲਾਂਕਿ ਉਸੇ ਕੁਛ ਪਤਾ ਨਹੀਂ ਥਾ ਕਿਉਂ ਉਸਨੇ ਚੇਂਜ ਕੀਆ, ਬਟ ਉਸਨੇ ਵੋ ਗੁੱਸੇ ਮੇਂ ਵੋ ਇਤਰ ਆਪਣੀ ਖਿੜਕੀ ਸੇ ਬਾਹਰ ਫੇਂਕ ਦਿਆ। ਤੋ ਜੈਸੇ ਇਤਰ ਕੀ ਸ਼ੀਸ਼ੀ ਵਹਾਂ ਪੇ ਨੀਚੇ ਗਿਰੀ ਖਿੜਕੀ ਸੇ, ਤੋ ਵੋ ਸ਼ੀਸ਼ੀ ਟਕਰਾ ਕੇ ਚੱਟਾਨ ਸੇ लग गई है ना, तो चट्टान पर वो इत्र फैल गया. तो इत्र में जो जादू था कि जो भी वो इत्र लगाएगा उसके मोह में बस जाएगा, तो वो जो चट्टान थी वो जादूगर की तरफ अट्रैक्ट हो गई है ना. तो जैसे ही चट्टान पे वो इत्र का नशा चढ़ा, वो पीछे पीछे जादूगर के भागी और उस पर गिर गई. तो जादूगर को कुचल के मार दिया उस चट्टान ने.
0: बल्ले, बल्ले.
1: तो मरते मरते जादूगर ने श्राप दिया कि ये जगह ऐसी है, यहाँ पे कोई भी नहीं बसेगा. फिर थोड़े टाइम बाद वहां पे मुगल आए, हमला हुआ, रत्नावती सहित सारे वहां के लोग मर गए. और इसीलिए वो जगह हॉन्टेड है. तो आप भी बताएं अगर आपके पास कोई कहानी है ऐसी. तो ये तो थी भानगढ़ की कहानी.
0: तुसी डराई जांदे जे सानू है, सानू बढ़ा के तुसी डराई जांदे जे.
1: पर यही है ना खासियत कि इतनी सारी कहानियां है ना, इसलिए मुझे लगा कि हर बार मैं फ्राइडे एक ना एक कहानी लेके आऊं.
0: अच्छा नहीं, वैसे है मतलब राजस्थान दे नाल ए वाला मिस्टिसिज्म बहुत जुड़िया हुआ है ना, जिन्ने किले उन्ने ही कहानियां.
1: हां जी हां जी, बहुत सारी कहानियां है और बड़ी इंटरेस्टिंग कहानियां है. हर बार आप देखोगे ना, मतलब आप किसी, मेरा ये है टिप कि अगर कोई भी आप किला या कोई भी फोर्ट अगर आप देखने जाते हो ना, तो आप जरूर कोई गाइड करें. जिस वे में वो लोग एक्सप्लेन करते हैं ना, आपको ऐसा लगता है आप वहीं पहुंच गए उस युग में.
0: तुसी आ कहानी सुनाई यार, मैंने भूल भुलैया याद आ गई. रत्नावती ना मंजुलिका आमी जे तो मैं चिन चिन चिन.
1: मुझे खुद लगा कि मैंने गाना तो इतना सुंदर चलाया उसके बाद बाद में
0: राजा अक्षय वाला क्या बढ़िया काम से ना. पहली वाली भूल भुलैया, पहली वाली भूल भुलैया ही सीखी. क्या
1: फर्स्ट फर्स्ट ही होती है, फिर बाद में जो जितने पार्ट आते हैं फिर उस वो कन्विंस का मतलब कम कर पाते हैं. बहुत रेयर ही होता है.
0: उन्हों कहता है कि क्या नाम है लड़की का जो जो वो पेशेंट है, वो कहता राधा आधा नहीं आधा नहीं. अच्छा यार मैं बहुत ज्यादा ना करके आया हुआ हूँ काम, तो मैं भी करता हूँ. क्या बात है, वेरी गुड. ते अगे गल्ला बातें आप बताने हैं, पर थोड़े जे मैसेज जड़े पहले रह गए थे कि आप हुन भी थानू दसते हैं भी कि मैसेज की आए ने. जतेंद्र सिंह जी मैसेज भेज देने, सत श्री अकाल जी सारिया नू, सारिया दिन वधिया रवे. साढ़े कोल मंडे नू बेबी आ रहा. वाह वधाइया जी, बहुत बहुत वधाइया. एंड यस्टरडे साड़ी एनिवर्सरी सी. गुड थिंग्स ऑफ द वीक, वेरी गुड. मैं कॉल करनी सी बट दिल धड़कदा बहुत. नहीं भाजी मैं इतना कोई खतरनाक आदमी थोड़ी है. ऐसी कोई बात नहीं है, बट बहुत बहुत मुबारक होन थानू है ना, आने वाले बेबी लिए बहुत ज्यादा मुबारक होन, थोड़ी एनिवर्सरी दी बहुत बहुत मुबारक होन. रब इदा ही भाग लावे, सदा चढ़दियां कला च रहो. मेरे वालों बहुत बहुत बहुत गुड़ी गुड़ी विशेस.
1: हाँ जी बिल्कुल, मुबारक जी थानू, थोड़े सारे परिवार नू भी, जेड़ा जी आ रहा है उनू जी आया नू.
0: वेरी गुड.
1: बाकी मैसेजेस भी पढ़ लेने आप.
0: जी जी जी. मोहन सिंह जी कहंदे ने कि जी बीकानेर दे किले बारे दी कहानी दसो, असी गए सी, उन्होंने दस्या कि ओह मपी मतीरियां पिछे ही लड़के हजारा लोग मर गए सन. अगेन माफी चाहूंगा, मैं ही मेरी हैंका नहीं है, मैं शायद गलत पढ़ता, पर ठीक है. बीकानेर तो नहीं कवर किया तुसी?
1: नहीं नहीं, अभी तो ये सेगमेंट अभी ताजा ताजा ही है, बस आज दूसरी ही कहानी थी.
0: मोहन सिंह जी तुसी तैयारी रखो, अगली बारी थोड़े लिए बीकानेर ही आया खड़ा, भावे मिठाई तो नहीं आप ले आ सकते बीकानेर ही है ना, पर यह तो आया ही खड़ा. तो अपना करम करमजीत कौर जी कहते हैं कि सत श्रीकाल जी, आई एम ऑलसो फ्रॉम जलंधर. ज्वाली के पकौड़े, हो ज्वाली के पकौड़े, हैव अ ग्रेट वीकेंड. जी जी जी, ज्वाली के पकौड़े मैं बहुत बारी कॉलेज ना बंक करके गया, तो साढ़े जिस मित्र की कार च आप जाते हैं, उसकी मामी जी एम सी से उस टाइम तो उस कैंट एरिया के, उन्होंने कार बछा ली, फिर असी पकड़े गए. मेरे घर दे कहंदे कि तू बड़ा बैड इन्फ्लुएंस है, कोई बंदा पॉजिटिव गल करे तू माड़ा है तां पुठे पासे पन्न है ना,
1: हैंस प्रूव्ड हो गया.
0: हां लाइक होर सानू मैसेज आया भाई कि देयर वाज टाइम मॉडल टाउन जलंधर दियां चांपां मिलदियां हुंदियां सी जी. हां इक ड्राइव थ्रू करके नाम सीगा, ਮੈਨੂੰ ਕਰੈਕਟ ਕਰਿਓ ਜੇ ਉੱਥੇ ਦੀ ਚਾਂਪਾ ਬੰਦੇ ਨੇ ਕਾਰ ਬਣਾਈ ਹੋਈ ਸੀਗੀ ਜਿਸਾ ਕਹਿੰਦੇ ਨਾ ਅਮੈਰੀਕਨ ਮਸਲ ਕਾਰਸ ਦੀਆਂ ਜਿਹੜੀਆਂ ਕੰਟੈਸਾ ਹੁੰਦੀ ਹੈ ਇੰਡੀਆ ਦੇ ਅੰਦਰ ਮਸਟੈਂਗ ਕਹਿ ਲਓ ਜਿਸਾ 1965 ਟਾਈਪਸ ਇੱਥੋਂ ਵੀ ਬੜੀਆਂ ਸੰਡੇ ਨੂੰ ਵਧੀਆ ਹੁਮ ਹੁਮ ਆ ਕੇ ਘੁੰਮ ਰਹੀਆਂ ਹੁੰਦੀਆਂ ਉਹਨੂੰ ਬੰਦੇ ਨੇ ਮੋਡੀਫਾਈ ਕੀਤਾ ਸੀਗਾ ਸਪਰਿੰਗ ਰੋਲ ਚਾਂਪਾ ਵਾਹ ਬਾਈ ਵਾਹ ਤੇ ਮਤਲਬ ਮੈਨੂੰ ਪਹੁੰਚਾ ਤਾ ਤੁਸੀਂ ਮੇਰੇ ਦੇਸ਼ ਵੈਰੀ ਨਾਈਸ ਵੈਰੀ ਨਾਈਸ ਵੈਰੀ ਨਾਈਸ ਤੇ ਜੀ ਸਾਨੂੰ ਇੱਕ ਹੋਰ ਮੈਸੇਜ ਆਇਆ ਆਪਣਾ ਜਤਿੰਦਰ ਚੱਡਾ ਜੀ ਤੋਂ ਕਿ ਰਾਧੇ ਰਾਧੇ ਜੀ ਆਜ ਕਾ ਦਿਨ ਸਭ ਕੇ ਲੀਏ ਮੰਗਲਮੈ ਹੋ ਥੈਂਕ ਯੂ ਸਰ ਰਾਧੇ ਰਾਧੇ ਆਪਕੋ ਵੀ ਆਪਕਾ ਵੀ ਦਿਨ ਮੰਗਲਮੈ ਹੋ ਬੜੀਆ ਹੋ ਬਹੁਤ ਬੜੀਆ ਬੜੀਆ ਆਪਕਾ ਵੀਕੈਂਡ ਨਿਕਲੇ ਜੀ ਅਤੇ ਸਾਨੂੰ ਇੱਕ ਹੋਰ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਆ ਕਵਲਜੀਤ ਜੀ ਅਤੇ ਉਹ ਸਾਨੂੰ ਕਹਿੰਦੇ ਆ ਕਿ ਸ਼ੋ ਆਲਵੇਜ਼ ਗੁੱਡ ਐਂਡ ਆਈ ਐਮ ਗੋਇੰਗ ਟੂ ਰਣਜੀਤ ਬਾਵਾ ਸ਼ੋ ਟੁਮੋਰੋ ਕਿਆ ਬਾਤ ਹੈ ਬਈ ਵੈਰੀ ਗੁੱਡ ਹੋਰ ਵੀ ਯਾਰ ਸਾਨੂੰ ਲੋਕੀ ਦੱਸੋ ਕੌਣ ਕੌਣ ਜਾ ਰਿਹਾ ਵੀਕਐਂਡ ਤੇ ਵੀਕਐਂਡ ਤੇ ਫਿਲਮਾਂ ਵੀ ਲੱਗ ਰਹੀਆਂ ਹੋਣੀਆਂ ਕੋਈ ਨਾ ਕੋਈ
1: ਹਾਂਜੀ ਬਿਲਕੁਲ ਉਹਦੇ ਬਾਰੇ ਦੱਸੋ ਰੁਪੀ ਦੀ ਲੱਗ ਰਹੀ ਹੈ ਚੜ੍ਹਦੀ ਕਲਾ ਚੜ੍ਹਦੀ ਕਲਾ ਮੂਵੀ ਆ ਰਹੀ ਹੈ ਜੀ ਜੀ ਬਿਲਕੁਲ ਤੇ ਤੁਸੀਂ ਦੱਸਿਓ ਜ਼ਰੂਰ ਜਿਹੜਾ ਕੋਈ ਵੀ ਵੇਖ ਕੇ ਆਏਗਾ ਮੂਵੀ ਕਿੱਦਾਂ ਦੀ ਲੱਗੀ ਤੁਹਾਨੂੰ ਅਸੀਂ ਵੀ ਤੁਹਾਨੂੰ ਦੱਸਾਂਗੇ ਕਿੱਦਾਂ ਦੀ ਲੱਗੀ ਮੂਵੀ ਤੇ ਵੀਕਐਂਡ ਤੇ ਕੀ ਕੁਛ ਤੁਸੀਂ ਕਰ ਰਹੇ ਹੋ ਤੁਹਾਡੇ ਕੋਲ ਇਹ ਹਾਈਲਾਈਟ ਹੈ ਮੂਵੀਜ਼ ਆ ਰਹੀਆਂ ਚੜ੍ਹਦੀ ਕਲਾ ਤੇ ਰਣਜੀਤ ਬਾਵੇ ਦਾ ਸ਼ੋ ਹੈ ਕਿਹੜਾ ਕਿਹੜਾ ਵੇਖਣ ਜਾ ਰਹੇ
0: ਹੋ ਸ਼ੋ ਹੈ ਅੱਛਾ ਜੂਨ ਦੇ ਮਿਡ ਚ ਬਹੁਤ ਵਧੀਆ ਵਧੀਆ ਫਿਲਮਾਂ ਆ ਰਹੀਆਂ
1: ਬਿਲਕੁਲ ਬਿਲਕੁਲ
0: ਤੇ ਉਦੋਂ ਅਮਨਦੀਪ ਜੀ ਨੇ ਵੀ ਗੁੱਡ ਮਾਰਨਿੰਗ ਭੇਜੀ ਹੈ ਜੀ ਸੁਖਵਿੰਦਰ ਕੌਰ ਜੀ ਨੇ ਕਿਹਾ ਜੀ ਭਾਨਗੜ ਦੀ ਕਹਾਣੀ ਯੂਟਿਊਬ ਤੇ ਹੈਗੀ ਯਸ ਜੀ ਹਾਂਜੀ ਜੀ ਬਿਲਕੁਲ ਹੁਣ ਰੇਡੀਓ ਤੇ ਵੀ ਹੋਵੇ ਹਾਂ ਤੇ ਰੌਬੀ ਰੌਬ ਜੀ ਕਹਿੰਦੇ ਨੇ ਭਾਜੀ ਰੈਨਕ ਬਾਜ਼ਾਰ ਚ ਪਕੌੜੇ ਵਾਲੀ ਦੁਕਾਨ ਐਂਡ ਨਈਅਰ ਦੀਆਂ ਪੂੜੀ ਓ ਹੋ ਕਿਆ ਗੱਲ ਬਾਤ ਕੀਤੀ ਨਈਅਰ ਦੀਆਂ ਪੂੜੀਆਂ ਭਾਜੀ ਜਿੰਨੇ ਸਾਲ ਅਸੀਂ ਕਪੂਰਥਲਾ ਰਹੇ ਕਪੂਰਥਲਾ ਚ ਟ੍ਰੈਡੀਸ਼ਨ ਆ ਵੈਸੇ ਮੈਂ ਕਿਹਾ ਪੂਰੇ ਪੰਜਾਬ ਚ ਟ੍ਰੈਡੀਸ਼ਨ ਆ ਕਿ ਸੰਡੇ ਘਰੇ ਸਵੇਰੇ ਖਾਣਾ ਕਿਤੇ ਨੀ ਬਣਦਾ ਜਿੱਥੇ ਭਟੂਰੇ ਆ ਜਾਣ ਭਟੂਰੇ ਜਿੱਥੇ ਕਚੌਰੀਆਂ ਕਚੌਰੀਆਂ ਜਿੱਥੇ ਪੂਰੀਆਂ ਤੇ ਪੂਰੀਆਂ ਕਪੂਰਥਲਾ ਚ ਪੂਰੀਆਂ ਵਾਲੇ ਬਹੁਤ ਸੀਗੇ ਮੇਰੇ ਪਰਸਨਲ ਸੀਗੇ ਸਾਡੇ ਸੇਠੀ ਅੰਕਲ ਜੀ ਬਲੈਸ ਯੂ ਅੰਕਲ ਬੜੇ ਅੱਛੀ ਪੂਰੀਆਂ ਬਣਾਉਂਦੇ ਸੀਗੇ ਤੁਸੀਂ ਤੇ ਦੇਸ਼ ਭਾਰਦਵਾਜ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਯਸ ਜੀ ਕ੍ਰਿਸ਼ਨਾ ਰਾਵਣ ਭਾਰਦਵਾਜ ਐਂਡ ਹਾਂਜੀ ਪਰਿਵਾਰ ਕਿਆ ਬਾਤ ਹੈ ਮੈਂ ਹੱਸਦਾ ਹੁੰਦਾ ਨਾ ਇਸ ਤਰੀਕੇ ਨਾਲ ਤਾਂ ਕਰਕੇ ਮੈਨੂੰ ਰਾਵਣ ਕਹਿੰਦੇ ਆ ਰਾਵਣ ਵੀ ਮੇਰੇ ਖਿਆਲ ਨਾਲ ਇਫ ਆਈ ਐਮ ਨੋਟ ਰੋਂਗ ਜਾਂ ਦਾਦਕਿਆਂ ਵੱਲੋਂ ਜਾਂ ਨਾਨਕਿਆਂ ਵੱਲੋਂ ਭਾਰਦਵਾਜ ਕੁੱਲ ਲੱਗਦਾ ਸੀਗਾ ਸੋ ਕੋਈ ਕਹਿ ਲਓ ਮੇਰੇ ਮੈਟਰਨਲ ਅੰਕਲ ਤਾਂ ਸੀਗੇ ਰਾਵਣ ਜੀ ਇਹ ਆਪਾਂ ਕਹਿ ਸਕਦੇ ਹਾਂ ਹੈ ਨਾ
1: ਮੁਝੇ ਇਹ ਤਾਂ ਨਹੀਂ ਪਤਾ ਲੇਕਿਨ ਕੋਟਾ ਕੇ ਪਾਸ ਜੋਧਪੁਰ ਹੈ ਵੋ ਉਨਕਾ ਸਸੁਰਾਲ ਥਾ
0: ਅੱਛਾ
1: ਰਾਵਣ ਕਾ ਵਹਾਂ ਪੇ ਇਸੀਲੀਏ ਪੁਤਲਾ ਨਹੀਂ ਜਲਾਦੇ ਰਾਵਣ ਕਾ
0: ਅੱਛਾ ਉਹ ਮੰਦੋਦਰੀ ਨਾਮ ਸੀ ਨਾ ਵਾਹ ਦੇਖੋ ਹਜੇ ਤੱਕ
1: ਪੇਕੇ ਪੇਕੇ ਸੀਗੇ ਮੰਦੋਦਰੀ ਦੇ
0: ਪੇਕੇ ਸੀਗੇ ਜੀ
1: ਕਿਉਂਕਿ ਉਹ ਲੋਕ ਨਹੀਂ ਜਲਾਤੇ ਕਿਉਂਕਿ ਉਨਕਾ ਜਵਾਈ ਥਾ ਜਵਾਈ ਸਾਹਿਬ
0: ਨਹੀਂ ਚਲੋ ਕਿਤੇ ਦਾ ਇਸ ਤੋਂ ਇਹ ਪਤਾ ਲੱਗਦਾ ਕਿ ਬਈ ਸਾਡੇ ਜੋ ਵੀ ਮਰਜ਼ੀ ਮਾਹੌਲ ਚਾਲ ਚ ਆਪਾਂ ਆਉਂਦੇ ਹੋਈਏ ਜਵਾਈਆਂ ਦੀ ਇੱਜ਼ਤ ਬਹੁਤ ਹੈ
1: ਰਾਜਸਥਾਨ
0: ਕੰਮ ਪਾਵੇ ਬਹੁਤ ਕੋਈ ਚੱਜ ਦਾ ਕੀਤਾ ਨਾ ਹੋਵੇ ਪਰ ਜਵਾਈ ਭਾਈ ਦੀ ਇੱਜ਼ਤ ਪੂਰੀ ਹੋਣੀ ਹੈ ਸਪੈਸ਼ਲੀ
1: ਜਵਾਈ ਸਾਹਿਬ
0: ਹਰ ਬੋਲੀ ਦੀ ਆਪਣੀ ਇੱਕ ਖੂਬਸੂਰਤੀ ਜ਼ਰੂਰ ਹੈ
1: ਜੀ ਜੀ ਬਿਲਕੁਲ
0: ਤੇ ਹੋਰ ਬੜੇ ਮੈਸੇਜਸ ਆ ਰਹੇ ਨੇ ਮੈਂ ਨਾਲ ਨਾਲ ਪੜ੍ਹਦਾ ਰਹਿਣਾ ਅਗੇਨ ਗਾਇਸ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਕਿ ਕ੍ਰਿਸ਼ਨਾ ਭਾਰਦਵਾਜ ਕੋਲ ਐਨਕ ਦਾ ਜਗਾੜ ਹੈ ਕ੍ਰਿਸ਼ਨਾ ਜੀ ਆਪ ਦੰਨੇ ਕੀ ਕਚੌੜੀਆਂ ਭੁੱਲ ਗਏ ਮੈਂ ਨਾ ਲੈਤਾ ਸੀ ਆਪਾਂ ਧੰਨੇ ਦਾ ਨਾ ਲਿੱਤਾ ਹੋਵੇ ਲੈ ਮੇਰੇ ਮਾਮੇ ਉਧਰਲੇ ਪਾਸੇ ਨਾ ਮਾਇੰਡ ਕਰ ਜਾਣਾ ਸੀਗਾ ਕਿ ਬਈ ਤੈਨੂੰ ਇੰਨੀਆਂ ਕਚੌੜੀਆਂ ਖਵਾਈਆਂ ਤੂੰ ਗੱਲ ਨਹੀਂ ਕੀਤੀ ਠੀਕ ਹੈ ਤੇ ਸਾਨੂੰ ਵਿਨੋਦ ਕੁਮਾਰ ਜੀ ਭੇਜਦੇ ਨੇ ਭਾਜੀ ਕੱਲ ਆਫਟਰਨੂਨ ਪ੍ਰੋਗਰਾਮ ਦਾ ਟੋਪਿਕ ਸੀ ਕੌਨਸਪੀਰੇਸੀ ਥਿਊਰੀ ਇੱਕ ਸਭ ਤੋਂ ਵੱਡੀ ਕੌਨਸਪੀਰੇਸੀ ਥਿਊਰੀ ਹੈ ਕਿ ਬੰਦਾ ਮਰਦਾ ਤੇ ਯਮਰਾਜ ਝੋਟੇ ਤੇ ਲੈਣ ਆਉਂਦਾ ਬਈ ਇਹ ਤਾਂ ਮੈਂ ਕਦੀ ਇਸ ਚੀਜ਼ ਦਾ ਕੋਈ ਹਾਂ ਜਾਂ ਨਾ ਕਰਨ ਨਹੀਂ ਪਾਊਂਗਾ ਭਾਜੀ ਜਦੋਂ ਇੱਦਾਂ ਦਾ ਮੌਕਾ ਆਇਆ ਮੈਂ ਗੱਲ ਕਰਨ ਜੋਗਾ ਹੋਊਂਗਾ ਨਹੀਂ ਸਰ ਰੀਅਲੀ ਸੌਰੀ ਹੈ ਨਾ ਜੋ ਹੈ ਸੋ ਹੈ ਤੇ ਰਕੇਸ਼ ਕੁਮਾਰ ਜੀ ਭੇਜ ਰਹੇ ਨੇ ਨਾਈਸ ਸ਼ੋ ਹੁਸ਼ਿਆਰਪੁਰ ਤੋਂ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਤੇ ਮੈਸੇਜਾਂ ਦੀ ਮੇਰੇ ਖਿਆਲ ਨਾਲ ਲੜੀ ਮੈਂ ਖਤਮ ਕਰਤੀ ਹੈ ਜੀ ਭਾਜੀ ਇੱਦਾਂ ਮੁਕਾਤੀ ਨਾ ਲੈ ਕੇ ਜਾਓ ਅੱਛਾ ਕਹਿੰਦੇ ਗੱਲ ਇੱਦਾਂ ਹੀ ਮੁਕਾਤੀ ਨਾ ਲੈ ਕੇ ਜਾਓ ਮੱਦੀ ਕੋਲ ਤਾਂ ਭਾਜੀ ਬੜਾ ਮੁਸ਼ਕਿਲ ਹੈ ਇੱਥੇ ਅੱਗੇ ਪੀ ਆਰ ਰੁਕੀ ਪਈ ਆ ਪੀ ਆਰ ਹੋ ਗਈ ਭਾਜੀ ਮੱਦੀ ਤੇ ਜਾਵਾਂਗੇ ਮੱਦੀ ਦੂਰ ਹੈ
1: ਕਚੋਰੀਆਂ ਕਿੱਥੇ ਦੀ ਵੀ ਗੱਲ ਕਰ ਲਓ ਕੋਟਾ ਦੀ ਕਚੋਰੀ
0: अच्छा इट्स गुड है ना. मतलब मेरा वर्ल्ड व्यू ऑफ कोटा ते ही है कि उथे ना
1: कोचिंग एंड कचोरी
0: कोचिंग वगैरह है ना
1: कुछ कचोरी का सी से को
0: कुछ एक शोज भी आया ना
1: कोटा फैक्ट्री.
0: हां हां हां कोटा फैक्ट्री.
1: इवन मेरे कॉलेज सीनियर ने भी उस विच एक सर दी भूमिका निभाई सी.
0: अच्छा सेलिब्रिटीयां ना छोटे दास लोग से क्या.
1: बट उस विच कोटा फैक्ट्री वाकई ਤੁਹਾਨੂੰ ਦੱਸ ਦਈਏ ਕਿ ਹਾਂ ਕਿਸ ਤਰੀਕੇ ਦਾ ਉੱਥੇ ਦਾ ਮਾਹੌਲ ਹੁੰਦਾ ਹੈ ਸਟੂਡੈਂਟ ਲਾਈਫ ਦਾ. ਬੜੀ ਸੋਹਣੀ ਵੈਬ ਸੀਰੀਜ਼ ਹੈ ਜੇ ਵੀਕਐਂਡ ਤੇ ਤੁਸੀਂ ਸੋਚ ਰਹੇ ਹੋ ਤੁਸੀਂ ਦੇਖ ਸਕਦੇ
0: ਹੋ. ਇਟਸ ਵੈਰੀ ਨਾਈਸ ਮੈਂ ਵੀ ਦੇਖੀ ਹਾਂ.
1: ਕਿੰਨੀ ਵਧੀਆ. ਤੁਹਾਡਾ ਮੈਨੂੰ ਬੈਕਗ੍ਰਾਉਂਡ ਨਹੀਂ ਪਤਾ ਲੇਕਿਨ ਜਿਹੜੇ ਵੀ ਇੰਜੀਨੀਅਰਿੰਗ ਜਾਂ ਮੈਡੀਕਲ ਬੈਕਗ੍ਰਾਉਂਡ ਵਾਲੇ ਉਹ ਉਸ ਦੇ ਨਾਲ ਬੜਾ ਮਤਲਬ ਕਨੈਕਟ ਕਰਦੇ ਹੈ ਕਿਉਂਕਿ ਇੱਕ ਕਾਲਜ 'ਚ ਐਡਮਿਸ਼ਨ ਲਈ ਕਿੰਨੇ ਪਾਪੜ ਵੇਲਣੇ ਪੈਂਦੇ ਉਹ ਉਸ 'ਚ ਦਰਸਾਇਆ.
0: ਓਕੇ ਓਕੇ. ਮੈਂ ਮੇਰਾ ਬੈਕਗ੍ਰਾਉਂਡ ਮੈਂ ਤੁਹਾਨੂੰ ਦੱਸ ਦਿੰਦਾ ਜੀ. ਮੈਂ ਬਹੁਤ ਹੈਵੀ ਕਮਰਸ ਕੀਤੀ ਵਿਦਆਊਟ ਮੈਥ ਵਾਲੀ.
1: ਮੈਂ ਵੀ ਕਮਰਸ ਬਸ 11 12 ਤੋਂ.
0: ਪਰ ਮੈਂ ਮੈਂ ਮੈਂ ਇੱਕ ਆ ਸਕੂਲ ਹੁਣ ਆਈ ਐਮ ਪ੍ਰੀਟੀ ਮਸ਼ੋਰ ਇੱਦਾਂ ਨਹੀਂ ਹੁੰਦਾ ਹੋਏਗਾ ਸਕੂਲਾਂ 'ਚ. ਮੇਰੇ ਮਾਰਕਸ ਬਹੁਤ ਵਧੀਆ ਆਏ ਸੀਗੇ 10th ਦੇ ਅੰਦਰ. ਤੇ ਉਹ ਤੁਸੀਂ ਸਟ੍ਰੀਮ ਚੂਜ਼ ਕਰਨੀ ਹੁੰਦੀ ਨਾ, ਮੈਨੂੰ ਮੈਡਮਾਂ ਨੇ ਹੀ ਨਹੀਂ ਆਰਟਸ ਰੱਖਣ ਦਿੱਤੀ. ਮੈਂ ਲਿਟਰੇਚਰ ਪੜ੍ਹਨਾ ਚਾਹੁੰਦਾ ਸੀ.
1: ਮੇਰਾ ਵੀ ਮੈਨੂੰ,
0: ਪਰ ਉਹ ਕਹਿੰਦੇ ਕਿ ਨੋਨ ਮੀਡੀਅਮ. ਮੈਂ ਮੇਰਾ ਦਿਮਾਗ ਖਰਾਬ. ਮੈਂ ਫਿਜ਼ਿਕਸ ਕੈਮਿਸਟਰੀ ਮੈਥ ਪੜ੍ਹਾਂ, 3 ਘੰਟੇ ਬਰਬਾਦ ਕਰਾਂ, ਸ਼ਾਮ ਦੇ ਖੇਲਣਾ ਹੁੰਦਾ, ਦੁਕਾਨ ਤੇ ਜਾਣਾ ਹੁੰਦਾ, ਕਿੰਨੇ ਕੰਮ ਹੈ, ਲਾਈਫ ਜੀਣੀ ਹੈ ਬਈ ਹਮਨੇ. ਮੈਡਮ ਕਹਿੰਦੇ ਨਹੀਂ ਨਹੀਂ ਨਹੀਂ ਨਹੀਂ. ਫਿਰ ਜਿਸ ਤਰ੍ਹਾਂ ਅਸੀਂ ਦੁਕਾਨ ਤੇ ਬੈਠੇ ਕਰਦੇ ਸੀ ਨਾ, ਲੋਕਾਂ ਰੇਟ ਕਿਸੇ 500 ਲੈ ਲਓ, ਮੈਂ ਉਹਨਾਂ ਨੇ ਹੈ ਨਾ 800, ਫਿਰ ਮੁਕਾ ਕੇ 650 ਤੇ ਜਾ ਕੇ ਗੱਲ ਮੁੱਕਣੀ ਮੈਡਮ ਨਾਲ. ਫਿਰ ਮੇਰੀ ਸਰ ਨੈਗੋਸ਼ੀਏਸ਼ਨ ਹੋਈ ਕਿ ਚਲੇ ਜਾ ਕਮਰਸ, ਮੈਂ ਕਮਰਸ ਕਰ ਲੈਂਦਾ.
1: ਉਸ ਦੇ ਵਿੱਚ ਮੈਨੂੰ ਲੱਗਦਾ ਕਾਮਰਸ ਦੇ ਵਿੱਚ ਜਿਨ੍ਹਾਂ ਨੇ ਵੀ ਕਾਮਰਸ ਕੀਤੀ ਹੈ ਪਹਿਲੇ ਦਿਨ ਬੋਲਦੇ ਨਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਹਰ ਇੱਕ ਇਨਸਾਨ ਕਹਿੰਦਾ ਸੀਏ.
0: ਸਾਰੇ ਸੀਏ.
1: ਆਈ ਸਟਿਲ ਰਿਮੈਂਬਰ ਫਸਟ ਨੰਬਰ ਦੀ ਬੈਂਚ ਤੇ ਬਹਿ ਕੇ ਨਾ, ਉਹ ਬੜੇ ਨਾ ਫਸਟ ਪੇਜ ਤੇ ਇੱਕ ਓਮਕਾਰ ਲਿਖ ਕੇ ਆਪਣਾ ਰਜਿਸਟਰ ਖੋਲਿਆ.
0: ਹਾਂ ਬੜਾ
1: ਡੈਬਿਟ ਕਮਸ ਕ੍ਰੈਡਿਟ.
0: ਮਤਲਬ
1: ਪਹਿਲਾਂ ਕੱਲ ਤੋਂ ਐਗਜ਼ਾਮ ਪੈਨ ਆਪਣਾ ਮੰਦਰ ਚ ਰੱਖ ਕੇ ਪੂਰੇ ਦਿਨ ਰੱਖਿਆ ਰਹਿਣਾ, ਹੁਣ ਇਸ ਪੈਨ ਨਾਲ ਲਿਖੇਂਗੇ. ਤੇ ਉਹ ਹੀ ਹੈ ਤੁਹਾਡੇ ਉੱਤੇ ਕਿ ਤੁਸੀਂ ਕੀ ਮਤਲਬ ਕਿਹੜੀ ਚੀਜ਼ ਤੁਹਾਨੂੰ ਕਨਵਿੰਸ ਕਰਦੀ ਹੈ ਨਾ ਉਹ ਚੀਜ਼.
0: ਹਾਂ ਨਹੀਂ ਅੱਛਾ ਕੁੜੀਆਂ ਵਧੀਆ ਪੈਨ ਵਗੈਰਾ ਸਭ ਲੈ ਕੇ ਜਾਂਦੀਆਂ
1: ਤੇ ਐਗਜ਼ਾਮ ਚ ਪੈਨ ਕੋਣ.
0: ਸ਼ਾਊਟ ਆਊਟ ਟੂ ਮਾਈ ਮਨਪਿੰਦਰ ਭੈਣ, ਮੈਨੂੰ 4th ਕਲਾਸ ਤੋਂ 12th ਕਲਾਸ ਤੋਂ ਮੈਨੇ ਪੜ੍ਹੀ. ਉਹਨੂੰ ਪਤਾ ਹੀ ਹੁੰਦਾ ਸੀ ਕਿ ਇਸ ਨਿਰਲਜ ਨੇ ਮੇਰੇ ਕੋਲ ਆ ਕੇ ਪੈਨ ਮੈਨਾ ਪੈਨ ਹੈ ਮੇਰੇ ਕਰਕੇ ਇੱਕ ਐਕਸਟਰਾ. ਉਹਨੂੰ ਅਸੀਂ 3-4 ਲੜਕੇ ਸੀਗੇ. ਉਹ ਫਿਰ ਅਲਟੀਮੇਟਲੀ ਉਹਦਾ ਵੀ ਬਜਟ ਬੇਚਾਰੀ ਦਾ ਖਰਾਬ ਹੋ ਗਿਆ. ਪਹਿਲੇ ਆਉਂਦੇ 35-40 ਰੁਪਏ ਵਾਲੇ ਪੈਨ ਆਉਂਦੇ ਸੀਗੇ ਹੈ ਨਾ, ਫਿਰ ਉਹਨੇ ਵੀ ਨਾ ਉਹ ਰੇਨੋਲਡਸ ਦੇ ਆਉਂਦੇ ਸੀ 10-10 ਵਾਲੇ, ਕਿਹੜਾ ਬਟਰਫਲੋ ਨਾਮ ਹੁੰਦਾ ਬੰਦੇ ਕੀ ਨਾਮ ਹੁੰਦਾ ਸੀ ਕਿ ਫਿਰ ਉਹ ਲਿਆ ਕੇ ਰੱਖਣੇ ਸ਼ੁਰੂ ਕਰ ਦਿੱਤੇ ਕਿ ਠੀਕ ਹੈ ਯਾਰ ਇਹ 2-3 ਜਾਣੇ ਆਣਗੇ ਨਿਕੰਮੇ ਨਹੀਂ ਕਦੀ ਪੈਨ ਲੈ ਕੇ.
1: ਉਹ ਪਾਇਲਟ ਪੈਨ ਹੁੰਦਾ ਸੀਗਾ 35-40 ਦਾ ਜਿਹੜੇ ਰੈਪੋ ਬਣਾਉਂਦੇ.
0: ਇਹਦੀ ਵੀ ਬੜੀ ਕਲਾਸਿਜ਼ਮ ਹੁੰਦਾ ਸੀ ਕਿ ਬਈ ਇਹ ਟ੍ਰਾਈਮੈਕਸ ਚਲਾਉਂਦਾ, ਇਹ ਪਾਇਲਟ ਚਲਾਉਂਦਾ. ਫਿਰ ਇੱਕ ਇੱਕ ਹਮੇਸ਼ਾ ਨਾ ਇੱਕ ਬਲੈਕ ਵੁਲਫ, ਇੱਕ ਬਲੈਕ ਸ਼ੀਪ ਨਿਕਲਣਾ ਕਲਾਸ ਅੰਦਰ ਜਿੰਨੇ ਇੰਕ ਪੈਨ ਲੈ ਕੇ ਆਉਣਾ ਸਾਈਡ ਤੇ, ਉਹ ਨਿੱਕੇ ਜਿਹੇ ਰੱਖੀ ਹੋਣੀ ਸਿਆਹੀ ਵਾਲੀ, ਉਹ ਪਰ ਬੜੇ ਵਧੀਆ ਲੱਗਦੇ ਸੀ.
1: ਮਤਲਬ ਜਿਹੜਾ ਨੈਕਸਟ ਲੈਵਲ ਹੁੰਦਾ ਸੀਗਾ, ਮੈਨੂੰ ਯਾਦ ਹੈ ਕਿ ਮੇਰੇ ਇੱਕ ਕਜ਼ਨ ਬ੍ਰਦਰ ਨੇ ਮੈਨੂੰ ਗਿਫਟ ਕੀਤਾ ਸੀਗਾ ਪਾਰਕਰ ਦੇ ਜਿਹੜੇ ਪੈਨ ਆਉਂਦੇ ਸੀਗੇ.
0: ਉਹਨਾਂ ਦਾ ਬੜਾ ਰਿਵਾਜ਼ ਹੁੰਦਾ ਸੀ ਨਾ ਬਰਥਡੇ ਤੁਹਾਡਾ, ਤੁਹਾਨੂੰ ਇੱਕ ਅੱਧਾ ਪਾਰਕਰ ਜ਼ਰੂਰ ਟੱਕਰ ਜਾਂਦਾ.
1: ਮੇਰਾ ਜਦੋਂ ਐਡ ਏਜੰਸੀ 'ਚ ਕੰਮ ਕਰਦੀ ਸੀ ਨਾ, ਮੇਰਾ ਜਿਹੜਾ ਕਲਾਇੰਟ ਸੀਗਾ ਮੇਨ ਕਲਾਇੰਟ ਸੀ ਨਾ, ਉਹ ਬੜਾ ਮਤਲਬ ਮੈਨੂੰ ਇੱਦਾਂ ਲੱਗਦਾ ਸੀ ਕਿ ਲੈਜੈਂਡ. ਹਾਂ ਅੱਜ ਵੀ ਮਤਲਬ ਸਟਿਲ ਆਏ ਲਾਈਕ ਮੈਨੂੰ ਇੱਦਾਂ ਲੱਗਦਾ ਕਿ ਬੰਦਾ ਬਣਨਾ ਤੇ ਉਹਦੇ ਵਰਗਾ ਬਣਿਆ ਹੈ ਨਾ. ਤੇ ਨਾ ਇੱਕ ਵਾਰੀ ਉਹ ਆਏ ਇੱਥੇ ਕੰਮ ਐਡ ਏਜੰਸੀ ਤੇ ਨਾ, ਉਹਨਾਂ ਕੋਲ ਬੜਾ ਵਧੀਆ ਪੈਨ ਸੀਗਾ ਪਾਰਕਰ ਦਾ, ਉਹ ਭੁੱਲ ਗਏ. ਮੈਂ ਕਿਹਾ ਮਜ਼ੇ ਆ ਗਏ, ਮੈਂ ਇਹ ਪੈਨ ਤੇ ਮੈਂ ਹੀ ਰੱਖਣਾ, ਫੋਨ ਆ ਗਿਆ. ਮਤਲਬ ਇੱਕ ਹੁੰਦਾ ਨਾ ਕਿ ਤੁਹਾਨੂੰ ਕਿ ਕਿਸੇ ਮਤਲਬ ਜਿਵੇਂ ਮਨੋਜ ਵਾਜਪੇਈ ਦਾ ਉਹ ਵਾਲਾ ਕਿੱਸਾ ਨੀ ਹੈ ਜਿਹੜੇ ਪੰਕਜ ਪੁਨੀਤ ਜੀ ਦਾ ਪੈਨ ਜੇ ਮੇਰੇ ਕੋਲ ਆ ਗਿਆ ਤੇ ਬਸ ਆਪਾਂ ਤੇ ਇਸ ਇੰਡਸਟਰੀ ਚ ਕਿਤੇ ਪਹੁੰਚ
0: ਜਾਣਾ. ਹੁਣ ਆਪਾਂ ਗੱਲਾਂ ਦਾ ਰੁਖ ਕਰਦੇ ਹਾਂ, ਕਾਲਰ ਲੈਣੇ ਆ
1: ਜੀ. ਜੀ
0: ਵੀ ਹੈਵ ਅ ਕਾਲਰ, ਛੇਤੀ ਛੇਤੀ ਫਿਰ ਕਾਲਰ ਨਾਲ ਗੱਲ ਕਰਦੇ ਹਾਂ, ਸਾਡੀਆਂ ਤਾਂ ਗੱਲਾਂ ਮੁੱਕਰੀਆਂ ਨੀ. ਤੇ ਜਪਮਨ ਜੀ ਤੁਸੀਂ ਔਨ 에ਅਰ ਹੋ. ਹੈਲੋ
1: ਜਪਮਨ ਹੈ ਜਾਂ ਨੀਤੂ ਜੀ ਹੈ, ਦੇਖਦੇ ਹਾਂ.
0: ਮੇਰੇ ਕੋਲ ਲਿਖਿਆ ਹੋਇਆ हेलो
1: हेलो जी
2: ਮੈਂ ਹੁਣ ਦੀ ਗੱਲ ਦੱਸਾਂ ਮੈਂ ਨਾ ਜਿਹੜੀ ਅੱਜ ਚੰਗੀ ਚੀਜ਼ ਵੀ ਸ਼ੇਅਰ ਕਰਨੀ ਆ ਉਹਦੇ ਨਾਲ ਰਿਲੇਟਡ ਆ ਜੀ ਤੇ ਮੈਂ ਵੈਸੇ ਬੜਾ ਮਜ਼ਾ ਆ ਰਿਹਾ ਸੀ ਮੈਂ ਨਾ ਅੱਜ ਥੋੜਾ ਸ਼ਾਪਿੰਗ ਸੈਂਟਰ ਜਾਣਾ ਸੀ ਥੈਂਕ ਯੂ ਤੁਸੀਂ ਮੇਰੀ ਕਾਲ ਪਹਿਲਾਂ ਲ ਮੈਂ ਹੈਡਫੋਨ ਲਗਾ ਲੈਣੀ ਆ ਮੈਂ ਹਾਂਜੀ ਮੈਨੂੰ ਏਦਾਂ ਲੱਗਦਾ ਕਿ ਬਸ ਤੁਸੀਂ ਮੇਰੇ ਨਾਲ ਹੀ ਗੱਲ ਕਰ ਰਹੇ ਹੋ ਮੇਰੇ ਕੋਲ ਹੀ ਬੈਠੇ ਹੋ ਮੈਂ ਹੈਡਫੋਨ ਤੋਂ ਬਿਨਾਂ ਮੈਂ ਨਹੀਂ ਸੁਣਦੀ ਹੈਗੀ ਮੈਨੂੰ ਫੀਲ ਨਹੀਂ ਆਉਂਦਾ
1: ਇਹ ਤੇ ਰੇਡੀਓ ਦੀ ਖਾਸੀਅਤ ਹੈ
2: ਹਾਂਜੀ ਨਾਲ ਨਾਲ ਕੰਮ ਕਰਦੇ ਹਾਂ ਨਾਲ ਨਾਲ ਬੜਾ ਵਧੀਆ ਲੱਗਦਾ ਟੂ ਇਨ ਵਨ ਕੰਮ ਵੀ ਕਰ ਰਹੇ ਹਾਂ ਨਾਲ ਨਾਲ ਹਨਾ ਤੇ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ ਬੜਾ ਵਧੀਆ ਲੱਗਦਾ ਔਰ ਫਰਾਈਡੇ ਦੇ ਦਿਨ ਤੁਸੀਂ ਕਿੰਨਾ ਕੁਛ ਨਾ ਸ਼ੇਅਰ ਕਰਦੇ ਹੋ ਨਾ ਤੇ ਜਿੱਦਾਂ ਤੁਸੀਂ ਗੱਲ ਸਟੋਰੀ ਸੁਣਾ ਰਹੇ ਸੀ ਇੱਕ ਵਾਰ ਤਾਂ ਹੋਰਰ ਜਾ ਹੋ ਗਿਆ ਡਿਫਰੈਂਟ ਡਿਫਰੈਂਟ ਜਾਂਦਾ ਨਾ ਮੈਂ ਆਈਐਸ ਜੀ ਪਤਾ ਕੀ ਸੋਚੀ ਗਈ ਮੈਂ ਇੱਦਾਂ ਸੋਚੀ ਗਈ ਇਹ ਮਤਲਬ ਉਹ ਮੈਂ ਵੈਸੇ ਵੀ ਨਾ ਥੋੜੇ ਦਿਨ ਪਹਿਲਾਂ ਸੋਚਦੀ ਮੈਂ ਕੀ ਆ ਅਸੀਂ ਸਾਨੂੰ ਘਰਦਿਆਂ ਨੇ ਮਤਲਬ ਮੇਰੇ ਹਸਬੈਂਡ ਕਹਿੰਦੇ ਆ ਤੁਸੀਂ ਕਦੀ ਸੋਚਿਆ ਸੀ ਤੁਸੀਂ ਆਸਟ੍ਰੇਲੀਆ ਆ ਜਾਓਗੇ ਉਹ ਮੈਂ ਕਿਹਾ ਕਿੱਥੇ ਮੈਨੂੰ ਤੁਸੀਂ ਇੰਡੀਆ ਰੱਖ ਲੈਂਦੇ ਕਮ ਸੇ ਕਮ ਕਿੰਨੀ ਹੈਲਪ ਮਿਲਦੀ ਆ ਇੱਥੇ ਆ ਕੇ ਦੇਖੇ ਕੀ ਪ੍ਰੈਸ਼ਰ ਇਹ ਸਾਰਾ ਕੁਛ ਨਾ ਦੇਖਿਆ ਬਿਜ਼ਨਸਮੈਨ ਜਿਹੜੇ ਹੁੰਦੇ ਹੋਣਗੇ ਕਈ ਨਹੀਂ ਕਰਦੇ ਹੋਣਗੇ ਚਾਹੇ ਨਹੀਂ ਕਰਦੀ ਮੈਂ ਜੋਬ ਫਿਰ ਵੀ ਕਿੰਨਾ ਅਸੀਂ ਕੰਮ ਕਰਦੇ ਹਾਂ ਕੱਲੇ ਜੋਬ ਤੋਂ ਆ ਗਈ ਤਾਂ ਵੀ ਮਤਲਬ ਮੈਂ ਘੰਟਾ ਦੋ ਘੰਟੇ ਬਾਅਦ ਮੈਂ ਫ੍ਰੀ ਹੋਈ ਹਾਂ ਫਿਰ ਤੁਸੀਂ ਕਹਿ ਰਹੇ ਸੀ ਨਾ ਉਹਦੇ ਨਾਲ ਦੀਆਂ ਦਾਸੀਆਂ ਸੀਗੀਆਂ ਮੈਂ ਇੰਨੀ ਉਹ ਫੀਲਡ ਚ ਚਲੀ ਗਈ ਮੈਂ ਦੇਖੋ ਸੋਚਣਾ ਕੁਛ ਵੀ ਸੋਚ ਲੋ ਚੰਗਾ ਫੀਲ ਦੇਖੋ ਤੁਸੀਂ ਕਹਿ ਰਹੇ ਸੀ ਉਹ ਫੀਲਿੰਗਸ ਆ ਗਈਆਂ ਉਹ ਕਿੰਨਾ ਚੰਗਾ ਲੱਗਿਆ ਨਾ ਤੇ ਮੈਂ ਇੱਦਾਂ ਹੀ ਇੰਜੋਏ ਕਰ ਰਹੀ ਸੀ
1: ਇੱਕ ਘਰ ਹਾਂਜੀ ਕੀ ਪੋਜ਼ਿਟਿਵ ਚੀਜ਼ ਤੁਸੀਂ ਦੱਸਣਾ ਚਾਹੋਗੇ
2: ਹਾਂ ਉਹ ਵੀ ਮੈਂ ਹਾਂ ਪੋਜ਼ਿਟਿਵ ਹੀ ਤੁਹਾਨੂੰ ਮੈਂ ਦੱਸਦੀ ਤੇ ਇੱਕ ਤੁਸੀਂ ਕਹਿੰਦੇ ਨਾ ਕਿ ਰਾਣੀ ਇੱਕ ਕਰਦੇ ਨੇ ਕੇ ਵੀ ਕਿਉਂਕਿ ਜਿੱਦਾਂ ਮੈਂ ਹਿੰਦੂ ਧਰਮ ਤੋਂ ਨੋਰਮਲੀ ਆਪਣੇ ਨਾਮ ਦੇ ਪਿੱਛੇ ਰਾਣੀ ਲਗਾ ਦਿੰਦੇ ਆ ਨਾ ਤੇ ਹੁਣ ਤਾਂ ਚਲੋ ਮੇਰਾ ਸਿੰਘ ਹੋ ਗਿਆ ਇੱਕ ਬਚਪਨ ਜੀ ਨਾ ਫੀਲਿੰਗ ਦੇ ਦਿੰਦੇ ਆ ਹਰੇਕ ਦੇ ਨਾਮ ਦੇ ਪਿੱਛੇ ਰਾਣੀ ਲਗਾ ਕੇ ਬੰਦੇ ਨੂੰ ਇੱਦਾਂ ਲੱਗਦਾ ਕਿ ਹਾਏ ਅਸੀਂ ਰਾਣੀ ਆ
0: ਰਾਣੀ ਕਹਿ ਦੇਣਾ ਕੰਮ ਸਾਰੇ ਕਰਾ ਲੈਣੇ ਰਾਣੀ ਕੰਮ ਕਰੀ ਮਾੜਾ ਬੇਟਾ ਪਾਣੀ ਲੈ ਆਈ ਰਾਣੀ ਇੱਦਾਂ ਹੀ ਹੈ ਨਾ
2: ਹਾਂ ਤੇ ਚੰਗੀ ਦੀ ਹਾਂਜੀ ਮੈਂ ਤੁਹਾਨੂੰ ਗੱਲ ਦੱਸਦੀ ਆ
0: ਜੀ
2: ਐਕਚੁਅਲੀ ਹੁਣ ਮੈਨੇ ਕੀ ਕੀਤਾ ਕਾਫੀ ਮਤਲਬ ਪਹਿਲਾਂ ਵੀ ਮੈਂ ਕਰਦੀ ਹੁੰਦੀ ਸੀ ਉਹੀ ਗੱਲ ਆਪਾਂ ਫਿਰ ਭੁੱਲ ਜਾਂਦੇ ਆਪਣੇ ਕੰਮਾਂ ਕਾਰਾਂ ਚ ਉਹ ਹੈ ਨਾ ਜਿੱਦਾਂ ਇਹ ਜੀ ਤੁਸੀਂ ਕਹਿ ਰਹੇ ਹੋ ਨਾ ਇਸ ਹਫਤੇ ਤੋਂ ਤੁਸੀਂ ਟਾਰਗੇਟ ਲਿਆ ਆਪਣੀ ਹੈਲਥ ਨੂੰ ਲੈ ਕੇ ਤੁਸੀਂ ਜਿਮ ਹਨਾ ਕਰ ਰਹੇ ਹੋ ਘਰ ਕਰ ਰਹੇ ਹੋ ਨਾ ਤਾਂ ਬੜਾ ਵਧੀਆ ਲੱਗਦਾ ਉਹ ਤਾਂ ਬਾਕੀਆਂ ਨੂੰ ਸੁਣ ਕੇ ਵੀ ਹਨਾ ਇੱਦਾਂ ਲੱਗੇ ਨਾ ਤੇ ਮੈਂ ਇਸ ਹਫਤੇ ਤੋਂ ਜਿਹੜਾ ਮੈਂ ਕਰਨ ਲੱਗੀ ਹਾਂ ਨਾ ਮਤਲਬ ਇੰਨਾ ਮੈਨੂੰ ਚੰਗਾ ਲੱਗ ਰਿਹਾ ਉਹ ਮੈਂ ਕੀ ਕਰਦੇ ਹਾਂ ਬੱਚੇ ਜਦੋਂ ਸਕੂਲ ਚਲੇ ਜਾਂਦੇ ਆ ਮੇਨ ਮੇਨ ਸਾਰਾ ਕੰਮ ਕਰਕੇ ਰੇਡੀਓ ਹਾਂਜੀ ਮੈਨੂੰ ਪਤਾ 10 ਵਜੇ ਸ਼ੁਰੂ ਹੋਣਾ ਹੁੰਦਾ ਨਾ ਉਸ ਤੋਂ ਪਹਿਲਾਂ ਕੋਈ ਵੀ ਟਾਈਮ ਹੈ ਨਾ ਮਤਲਬ 9:30 ਤੋਂ 10 ਦੇ ਵਿੱਚ ਜਾਂ ਜਦੋਂ ਵੀ ਹੈ ਨਾ ਮੈਂ 10 ਤੋਂ 15 ਮਿੰਟ ਨਾ ਕੋਈ ਵਟ ਐਵਰ ਕੋਈ ਵੀ ਸ਼ਬਦ ਲਗਾ ਲੈਂਦੇ ਹਾਂ ਕੋਈ ਵੀ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਨਾ ਮਿਊਜ਼ਿਕ ਹੈ ਨਾ ਤੇ ਉਹ ਮੈਂ 10 ਮਿੰਟ ਸਿਰਫ ਕੋਈ ਕੰਮ ਨਹੀਂ ਕਰਦੀ ਸਿਰਫ ਆਪਣੇ ਆਪ ਨਾਲ ਬੈਠਦੀ ਹਾਂ ਮੈਂ ਸਿਰਫ ਆਪਣੇ ਆਪ ਨਾਲ ਦੱਸ ਨਹੀਂ ਸਕਦੀ ਮਤਲਬ ਉਹ ਇੰਨੀਆਂ ਗੁੱਡ ਫੀਲਿੰਗਸ ਹੁੰਦੀਆਂ ਨੇ ਮਤਲਬ ਕਈ ਵਾਰ ਬਹੁਤ ਥੋਟਸ ਆਉਂਦੇ ਆ ਆਪਣੇ ਮਨ ਦੇ ਵਿੱਚ ਇੱਦਾਂ ਨਹੀਂ ਹੈਗੇ ਕਿ ਤੁਹਾਨੂੰ ਤੁਸੀਂ ਕਿਉਂਕਿ ਇੰਨਾ ਕੁਛ ਸੋਚਦੇ ਰਹਿੰਦੇ ਹੋ ਉਸੇ ਟਾਈਮ ਦੇ ਵਿੱਚ ਤਾਂ ਸਗੋਂ ਤੁਹਾਨੂੰ ਜ਼ਿਆਦਾ ਗੱਲਾਂ ਘੁੰਮਦੀਆਂ ਨੇ ਨਾ ਪਰ ਉਹ ਆਉਂਦੀਆਂ ਨੇ ਮੈਂ ਆਉਣ ਦਿੰਦੀ ਹਾਂ ਕੋਈ ਗੱਲ ਨੀ ਜਿੰਨੇ ਆਉਂਦੇ ਆ ਬਟ ਜਿਹੜੇ ਵੀ ਸ਼ਬਦ ਚੱਲ ਰਹੇ ਜੋ ਵੀ ਕੁਛ ਚੱਲ ਰਿਹਾ ਤੁਸੀਂ ਉਹਦੇ ਵਿੱਚ ਇੰਨਾ ਖੋ ਜਾਂਦੇ ਹੋ ਨਾ ਤੁਸੀਂ ਇੱਕ ਅਲੱਗ ਦੁਨੀਆਂ ਚ ਚਲੇ ਜਾਂਦੇ ਤੁਹਾਨੂੰ ਅਲੱਗ ਫੀਲਿੰਗਸ ਹੁੰਦੀ ਆ ਤੁਹਾਡੇ ਮਨ ਦੇ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਕਿ ਆਪਾਂ ਟਰੈਵਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਮੈਂ ਆਪਣੇ ਆਪ ਚ ਟਰੈਵਲ ਕਰ ਰਹੀ ਹਾਂ ਪਤਾ ਨੀ ਕਿਹੜੇ ਕਿਹੜੇ ਵਰਡਸ ਕਿੱਥੇ ਇੰਨੀਆਂ ਅਲੱਗ ਫੀਲਿੰਗਸ ਹੁੰਦੀਆਂ ਨੇਗੀਆਂ ਨਾ ਤੇ ਮੈਂ ਨਾ ਆਪਾਂ ਜਦੋਂ ਜਿੱਦਾਂ ਦੇ ਆਪਾਂ ਸ਼ਬਦ ਸੁਣਦੇ ਹਾਂ ਜਾਂ ਜਿਹੜੀ ਚੀਜ਼ਾਂ ਸੁਣਦੇ ਹਾਂ ਹਨਾ, ਓਬੀ ਯੂਟਿਊਬ ਓਦਾਂ ਹੀ ਆਉਂਦਾ ਹੈ ਨਾ, ਤੇ ਕ੍ਰਿਸ਼ਨ ਜੀ ਮੈਂ ਟੂ ਬੀ ਓਨੈਸਟ ਤੁਹਾਨੂੰ ਮੈਂ ਕਹਿ ਰਹੀ ਹਾਂ, ਜਿਹੜਾ ਵੀ ਕੋਈ ਵਾਰ ਕੋਈ ਸ਼ਬਦ ਆਉਂਦਾ ਨਾ, ਮੇਰਾ ਸਾਡਾ ਇੱਕ ਫੋਲਡਰ ਬਣਿਆ ਹੋਇਆ, ਉਹਦੇ ਚ 150 ਮੋਰ ਦੈਨ ਸਾਡੇ ਸ਼ਬਦ ਨੇ, ਵਿੱਚ ਹੀ ਮਿਕਸ ਨੇ, ਸਾਨੂੰ ਨੀ ਪਤਾ ਕਿਹੜੇ ਧਰਮ ਦੇ ਨੇ ਕਿਵੇਂ, ਸਾਰੇ ਹੀ ਸੁਣਦੇ ਹਾਂ ਕਿਉਂਕਿ ਮਿਊਜ਼ਿਕ ਦਾ ਕੋਈ ਧਰਮ ਨੀ ਨਾ
0: ਜੀ, ਬਿਲਕੁਲ ਬਿਲਕੁਲ,
2: ਤੇ ਹਾਂਜੀ, ਤੇ ਉਹਦੇ ਵਿੱਚ ਕੀ ਹੈ ਤੇ ਮੈਂ ਜਦੋਂ ਲਗਾਉਣ ਲੱਗੀ ਨਾ, ਮੈਂ ਪਰਟੀਕੁਲਰ ਇੱਕ ਮੈਡੀਟੇਸ਼ਨ ਵਾਲਾ, ਤੇ ਮੈਂ ਉਹ ਲਗਾਉਣ ਲੱਗੀ, ਤੇ ਉਹ ਮੈਂ ਜਦੋਂ ਯੂਟਿਊਬ ਤੇ ਲਗਾਉਣ ਲੱਗੀ ਨਾ, ਇੱਕ ਆ ਰਿਹਾ ਸੀ ਕ੍ਰਿਸ਼ਨਾ ਕਰਕੇ ਹੀ ਨਾ, ਰੀਸੈਂਟਲੀ 5 ਡੇਜ਼ 4 ਡੇਜ਼ ਪਹਿਲਾਂ ਹੀ ਜਿੱਦਾਂ ਹੁਣ ਕੀਤਾ ਹੋਣਾ ਕਿਸੇ ਨੇ, ਮੈਂ ਕਿਹਾ ਚੱਲ ਇਹ ਵੀ ਮੈਂ ਲਗਾਉਣੀ ਆ, ਕਿਉਂਕਿ ਉਹਦੀ ਜਿਹੜੀ ਪਿਕਚਰ ਸੀ ਨਾ, ਉਹ ਪਿਕਚਰ ਹੀ ਤੁਹਾਨੂੰ ਮੈਂ ਦੱਸ ਨੀ ਸਕਦੀ, ਉਹ ਮੈਨੂੰ ਕਿੱਥੇ, ਜਿੱਦਾਂ ਮੈਂ ਕਹਿੰਦਾ ਯੂਨੀਵਰਸ ਤੇ ਉਹਨੇ ਮੈਨੂੰ ਕਿੱਥੇ ਘੁਮਾਤਾ, ਤੇ ਉਹ ਮਿਊਜ਼ਿਕ ਇੰਨਾ ਕੁ ਜ਼ਿਆਦਾ ਸ਼ਾਂਤ, ਮੈਨੂੰ ਪਤਾ ਨੀ ਲੱਗਿਆ ਕਿ 10 ਕਦੋਂ ਵੱਜ ਗਏ ਹੈ ਵੀ ਤੁਹਾਡਾ ਸ਼ੋਅ, ਕਿਉਂਕਿ ਮੈਂ 10:15 ਤੇ ਮਤਲਬ ਮੇਰੇ ਲੱਗਿਆ, ਮਤਲਬ ਇੰਨਾ ਵਧੀਆ ਫੀਲਿੰਗ ਹੁੰਦੀ ਹੈ ਨਾ, ਤੁਸੀਂ ਆਪਣੇ ਆਪ ਚ ਆਪਣੇ ਆਪ ਨਾਲ ਗੱਲਾਂ ਕਰਦੇ ਹੋ, ਤੁਹਾਨੂੰ ਲੱਗਦਾ ਤੁਸੀਂ ਕਿਸੇ ਨਾਲ ਗਲਤ ਤਾਂ ਨੀ ਕਰ ਰਹੇ ਹੋ, ਜੇ ਤੁਹਾਨੂੰ ਕਰ ਵੀ ਰਿਹਾ ਤਾਂ ਆਪਾਂ ਕਹਿੰਦੇ ਇਨਸਾਨ ਮਤਲਬ ਅਲੱਗ ਹੀ ਲੈਵਲ ਹੋ ਜਾਂਦਾ,
1: ਬੜਾ
0: ਵਧੀਆ ਇਸ ਗੱਲ ਦਾ ਮੇਜਰ ਪੁਆਇੰਟ ਇਹ ਆਉਂਦਾ। ਥੈਂਕ ਯੂ ਮੈਡਮ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਯੋਰ ਫੀਲਿੰਗਸ। ਇਹ ਤੋਂ ਇਹ ਆਉਂਦਾ ਕਿ ਦੇਖੋ, ਸਭ ਤੋਂ ਜ਼ਿਆਦਾ ਮੇਨ ਗੱਲ ਜਿਹੜੀ ਹੁੰਦੀ ਹੈ ਇਹਦੇ ਅੰਦਰ ਕਿ ਮਨ ਦੀ ਸ਼ਾਂਤੀ ਵੀ ਲੱਭ ਲੈਣਾ ਕਿਸੇ ਤਰੀਕੇ, ਇਟਸ ਸੱਚ ਅ ਜ਼ਰੂਰੀ ਥਿੰਗ।
1: ਔਰ ਮੈਨੂੰ ਇੱਦਾਂ ਲੱਗਦਾ ਕਿ ਜੇ ਤੁਹਾਨੂੰ ਪਤਾ ਲੱਗ ਜਾਏ ਨਾ ਕਿਸ ਚੀਜ਼ 'ਚ ਤੁਹਾਨੂੰ ਖੁਸ਼ੀ ਮਿਲਦੀ ਹੈ, ਉਸ 'ਚ ਵਧੀਆ ਗੱਲ ਕੀ ਹੈ ਫਿਰ, ਹੈ ਨਾ?
0: ਹਾਂ,
1: ਹੈ ਨਾ? ਜੇ ਤੁਹਾਨੂੰ ਪਤਾ ਹੀ ਲੱਗ ਜਾਏ ਕਿ ਕਿਸ ਚੀਜ਼ 'ਚ ਤੁਹਾਨੂੰ ਸ਼ਾਂਤੀ ਮਿਲਦੀ ਹੈ, ਹੈ ਨਾ, ਥੈਰੇਪੀ ਆਪਾਂ ਸੋ ਕਾਲਡ ਜਿਹਨੂੰ ਕਹਿ ਦਿੰਦੇ ਹਾਂ,
0: ਇਹ ਵੀ ਹੈ, ਹੈ ਨਾ, ਇੱਕ ਇਹਦੇ ਅੰਦਰ ਇਹ ਵੀ ਹੈ ਕਿ ਤੁਸੀਂ ਜਿਸ ਤਰ੍ਹਾਂ ਹੈ ਨਾ ਇਹ ਗੱਲ ਕਰ ਰਹੇ ਸੀਗੇ ਕਿ ਤੁਸੀਂ ਖੋਜ 'ਚੋਂ ਤੁਸੀਂ ਖੋਜਦੇ ਰਹਿੰਦੇ ਹੋ, ਕੁਛ ਨਵਾਂ ਆਉਂਦਾ ਰਹਿੰਦਾ, ਐਂਡ ਦੈਟ ਕੀਪਸ ਔਨ ਹੈਲਪਿੰਗ ਯੂ, ਹੈ ਨਾ, ਕਿਉਂਕਿ ਐਵੋਲੂਸ਼ਨਰੀ ਆਪਾਂ ਦੇਖੀਏ ਤੇ ਸਾਨੂੰ ਇਹੀ ਕਿਆਸ ਰਹਿੰਦਾ, ਅਸੀਂ ਕੁਛ ਸਿੱਖਦੇ ਰਹੀਏ, ਸਬਕੋਨਸ਼ੀਅਸ ਲੈਵਲ ਤੇ ਸਾਨੂੰ ਕੁਛ ਨਵਾਂ ਚਾਹੀਦਾ। ਸੋ ਜਿੰਨਾ ਪੋਜ਼ਿਟਿਵਿਟੀ ਦੇ ਨਾਲ ਉਹ ਆਪਣਾ ਮਨ ਤੇ ਆਪਣਾ ਮਾਈਂਡ, ਆਪਣੀ ਹਾਰਡ ਡਰਾਈਵ ਮਾਈਂਡ ਦੀ ਜਿਹੜੀ ਭਰ ਲਵਾਂਗੇ ਉਹ ਜ਼ਿਆਦਾ ਬੈਟਰ ਆ,
1: ਬਿਲਕੁਲ
0: ਸਹੀ ਕਿ ਨਹੀਂ? ਆ ਇੱਕ ਪੋਜ਼ਿਟਿਵ ਮੈਸੇਜ ਵੀ ਉਸ ਹਿਸਾਬ ਨਾਲ ਆਇਆ ਜੀ ਕਿ ਵਿਕਰਮ ਜੀ ਕਹਿੰਦੇ ਗੁੱਡ ਮਾਰਨਿੰਗ ਯਸ਼ ਜੀ ਐਂਡ ਕ੍ਰਿਸ਼ਨਾ ਜੀ ਲਿਸਨਿੰਗ ਰੇਡੀਓ, ਹਾਂਜੀ ਆਫਟਰ ਲੌਂਗ ਬ੍ਰੇਕ, ਦੈਟ ਇਜ਼ ਵਨ ਆਫ ਦਾ ਗੁੱਡ ਥਿੰਗ, ਐਂਡ ਆਲਸੋ ਫਿਨਿਸ਼ ਰੀਡਿੰਗ ਮਾਈ ਥਰਡ ਬੁੱਕ ਆਫਟਰ ਲੌਂਗ ਟਾਈਮ ਏਬਲ ਟੂ ਰੀਡ। ਇਹ ਮੇਰੇ ਨਾਲ ਵੀ ਹੋਇਆ ਜੀ, ਮੈਂ ਬੜੇ ਟਾਈਮ ਤੋਂ ਰੀਡਿੰਗ ਛੱਡਤੀ ਸੀ, ਮੈਂ ਵੀ ਹੁਣ ਅੱਜ ਕੱਲ੍ਹ ਸਪੀਡੋ ਸਪੀਡੀ ਖਿੱਚੀ ਹੋਈ ਹਾਂ। ਇਹਨਾਂ ਨੇ ਪੜ੍ਹੀਆਂ ਜੀ, ਬੋਲ ਮਰਦਾਨਿਆਂ 40 ਦਿਨ ਤੇ ਐਂਡ ਪਿਓ ਤੇ ਪੁੱਤਰ।
1: ਓਕੇ
0: ਓਕੇ, 40 ਦਿਨ ਮੈਂ ਪੜ੍ਹਦਾ ਪਿਆ,
1: ਮੂਵੀ ਵੀ ਆ ਰਹੀ ਹੈ
0: 40 ਦਿਨ 19 ਜੂਨ ਨੂੰ, ਦੇਵੀ ਮਖਸੂਸਪੁਰੀ ਮੇਨ ਰੋਲ ਪਲੇ ਕਰ ਰਹੇ ਨੇ ਮੇਰੇ ਖਿਆਲ ਨਾਲ, 19 ਜੂਨ ਨੂੰ ਰਿਲੀਜ਼ ਹੋ ਰਹੀ ਹੈ
1: ਜੀ,
0: ਤੇ ਜਾ ਕੇ ਦੇਖਿਓ ਵੀ ਇਹ ਫਿਲਮ।
1: ਹਾਂਜੀ ਬਿਲਕੁਲ, ਉਹਨਾਂ ਦਾ ਲੁੱਕ ਇੱਕਦਮ ਡਿਫਰੈਂਟ ਹੈ ਤੇ ਉਹ ਵੀ ਲੋਕਾਂ ਨੂੰ ਬੜਾ।
0: ਹਾਂ ਹਾਂ, ਬੜੀ ਇਟਸ ਵੈਰੀ ਵੈਲ ਰਿਟਨ ਬੁੱਕ ਆਲਸੋ, ਹਜੇ ਤੱਕ ਮਤਲਬ ਮੈਂ ਕਹਿ ਲਓ 25% ਪੜ੍ਹੀ ਹੈ, ਮੈਂ ਕੰਪਲੀਟ ਕਰ ਲੈਣੀ ਹੈ ਇਸ ਵੀਕਐਂਡ ਤੱਕ ਕਿਸੇ ਨਾ ਕਿਸੇ ਤਰੀਕੇ, ਪਰ ਵਧੀਆ। ਪਿਓ ਤੇ ਪੁੱਤਰ, ਇਫ ਆਈ ਐਮ ਨੋਟ ਰੋਂਗ, ਇਟਸ ਅ ਪੋਇਟਰੀ ਦੀ ਕਿਤਾਬ, ਉਹਦੇ ਅੰਦਰ ਉਹਦਾ ਜਿਹੜਾ ਕਵਰ ਦਾ ਨਾ ਬਹੁਤ ਸੋਹਣਾ ਸ਼ੇਅਰ ਆ ਕਿ ਤੂੰ ਮੈਨੂੰ ਪਛਾਣਦੀ ਹੈ ਨਾ ਮੇਰਾ ਮੁੱਖ ਸਿਆਣਦੀ ਹੈ ਨਾ, ਤੂੰ ਮੈਨੂੰ ਪਛਾਣਦੀ ਹੈ ਨਾ ਮੇਰਾ ਮੁੱਖ ਸਿਆਣਦੀ ਹੈ ਨਾ, ਬੜੀ ਮੁਹੱਬਤ ਸੀ ਤੇਰੇ ਨਾਲ, ਸੀ ਦਾ ਮਤਲਬ ਜਾਣਦੀ ਹੈ ਨਾ।
1: ਵਾਹ ਵਾਹ
0: ਵਾਹ ਵਾਹ ਵਾਹ, ਕਿਆ ਬਾਤ ਹੈ, ਕਿਆ ਕਿਆ ਲਿਖ ਦੇਤੇ ਹੈ ਲੋਗ, ਹਮ ਤੋ ਸਿਰਫ ਕਹਿ ਹੀ ਪਾਤੇ ਹੈ,
1: ਹਾਏ ਹਾਏ,
0: ਸਹੀ ਕਿ ਨਹੀਂ?
1: ਵਾਹ ਜੀ ਵਾਹ,
0: ਵੈਰੀ ਨਾਈਸ।
1: ਤੁਸੀਂ ਵੀ ਆ ਕੇ ਗੱਲਾਂ ਬਾਤਾਂ ਕਰ ਸਕਦੇ ਹੋ ਤੇ ਆਪਣੇ ਅੰਦਰ ਦੇ ਕਵੀ ਸ਼ਾਇਰ,
0: ਹਾਂ ਆਪਣੇ ਅੰਦਰ ਕੇ ਕਵੀ ਕੋ
1: ਜਗਾ ਸਕਦੇ ਹੋ,
0: ਖੁੱਲਾ ਅਖਾੜਾ ਜੀ, ਜੋ ਮਨ ਚ ਆਵੇ ਦੱਸੋ। ਇੱਕ ਅੱਧੀ ਸ਼ਾਇਦ ਕਾਲ ਮਿਸ ਵੀ ਹੋ ਗਈ ਸਾਡੇ ਤੋਂ, ਤੁਸੀਂ ਦੁਬਾਰਾ ਕਾਲ ਵੀ ਕਰ ਸਕਦੇ ਹੋ, ਲਾਈਨਸ ਆਰ ਓਪਨ ਅਗੇਨ। ਤੇ ਆਪਣਾ ਤੁਹਾਨੂੰ ਕਿਹੜੇ ਵਧੀਆ ਲੱਗਦੇ ਸੀਗੇ ਰਾਈਟਰ ਵਾਇਲ ਗਰੋਇੰਗ ਅਪ, ਤੁਹਾਨੂੰ ਲੱਗਦਾ ਸ਼ੇਪ ਕੀਤਾ ਤੁਹਾਨੂੰ, ਤੁਹਾਡੀ ਸੋਚ ਨੂੰ, ਤੁਹਾਡੇ ਪਰਸਪੈਕਟਿਵ ਨੂੰ?
1: ਰਾਈਟਰ ਤੇ ਕ੍ਰਿਸ਼ਨਾ ਜੀ ਮਿਕਸ ਹੈ, ਹੈ ਨਾ, ਮਿਕਸ ਹਿਸਾਬ ਕਿਤਾਬ ਹੈ, ਇੱਕਦਮ
0: ਅਟਕ ਗਈਆਂ। ਮੈਂ ਨਾ ਕਿਤਾਬ ਦਾ ਬਹੁਤ ਨਾਮ ਸੁਣਿਆ, ਫਾਊਂਟਨ ਹੈਡ, ਤੇ ਕੁਛ 700-750 ਪੰਨੇ ਦੀ ਕਿਤਾਬ ਹੈ ਉਹ। ਉਹ ਕਿਤਾਬ ਦਾ ਸ਼ਾਇਦ ਯਾਦਗਾਰੀ ਮੈਨੂੰ ਤਾਂ ਵੀ ਰਹਿਣੀ ਹੈ ਕਿਉਂਕਿ ਮੈਂ ਜਦੋਂ ਇੰਡੀਆ ਗਿਆ ਪਿਛਲੇ ਸਾਲ, ਆਪਣੇ ਹੀ ਖੁਦ ਦੇ ਹੀ ਸ਼ਾਦੀ ਕੇ ਲੀਏ ਜਬ ਹਮ ਗਏ ਥੇ, ਤੇ ਮੈਂ ਜਾਂਦੇ ਜਾਂਦੇ ਥੋੜ੍ਹੀ ਪੜ੍ਹੀ ਥੋੜ੍ਹੀ, ਜਦੋਂ ਮੈਨੂੰ ਉੱਥੇ ਟਾਈਮ ਲੱਗਾ ਕਿਉਂਕਿ ਅੱਛਾ ਮੈਂ ਅਟਕ ਇੱਧਰ ਪੁਆਇੰਟ 'ਤੇ ਗਿਆ ਕਿ ਘਰ ਦੇ ਸ਼ੋਪਿੰਗ ਕਰ ਰਹੇ, ਮੈਂ ਪਿੱਛੇ ਕਾਰ 'ਚ ਬੈਠਾ ਨਾ, ਮੈਂ ਕਿਹਾ 4-5 ਪੰਨੇ ਚਟਕਾ ਦਾਂ ਕਿਸੇ ਤਰੀਕੇ ਨਾਲ, ਹੈ ਨਾ, ਖਤਮ ਕਰ ਦੇਵਾਂ। ਅਤੇ ਉਹ ਜਦੋਂ ਮੈਂ ਖਤਮ ਕੀਤੀ ਆ ਉਹ ਕਿਤਾਬ, ਮੇਰੇ ਖਿਆਲ ਨਾਲ ਦਸੰਬਰ 'ਚ ਅਲਟੀਮੇਟਲੀ ਮੈਂ ਪੜ੍ਹ ਪਾਇਆ, ਮੈਨੂੰ 1.5 ਮਹੀਨਾ ਲੱਗ ਗਿਆ ਉਹਨੂੰ ਕੰਪਲੀਟ ਕਰਦੇ ਕਰਦੇ, ਹੈ ਨਾ। ਅਤੇ ਅੱਜ ਤੱਕ ਨਾ ਉਹਦੇ ਜੋ ਉਹਦੀ ਵਿਜ਼ਨ ਆ, ਉਹਦੀ ਜੋ ਸੀਨਰੀ ਆ, ਇਮੈਜਰੀ ਆ ਜਿਹੜੀ, ਉਹ ਹਜੇ ਤੱਕ ਇਸ ਤਰੀਕੇ ਨਾਲ ਲੱਗੀ ਪਈ ਹੈ ਨਾ ਕਿ ਯੂ ਫੀਲ ਲਾਈਕ ਯਾਰ ਮੈਂ ਉਸ ਦੁਨੀਆਂ ਦੇ ਅੰਦਰ ਸੀਗਾ, ਉਹ 1930s ਦੀ US ਦੀ ਜਿਹੜੀ ਉਹ ਕਲੋਨੀ ਦਿਖਾਈ ਹੈ, ਉਹ ਕੰਪੀਟੀਸ਼ਨ. ਅੱਛਾ ਫਿਰ ਕੀ ਹੈ, ਕੁਛ ਐਸਾ ਵੀ ਨਹੀਂ ਕਿ ਸਾਡੇ ਸਮਾਜ ਨਾਲ ਜੁੜਦਾ ਹੋਵੇ. ਆਰਕੀਟੈਕਟਸ ਦੀ ਕਹਾਣੀ ਦਿਖਾਈ ਹੈ, ਉਹ ਵੀ ਹਾਈ ਸੋਸਾਇਟੀ, ਉਹ ਵੀ 1930s, ਉਹ ਵੀ ਅਮੈਰੀਕਾ, ਉਹ ਵੀ ਕੋਕੇਸ਼ੀਅਨ ਲੋਕ. ਪਰ ਇੱਦਾਂ ਲੱਗਦਾ ਯਾਰ ਮੈਂ ਤਾਂ ਇਸ ਦੁਨੀਆਂ ਦੇ ਅੰਦਰ ਸੀਗਾ, ਮੈਂ ਸ਼ਾਇਦ ਮੇਨ ਜਿਹੜਾ ਸੀਗਾ ਬੰਦਾ ਉਹਦਾ ਸ਼ਾਇਦ ਗੁਆਂਢੀ ਸੀ, ਮੈਂ ਇਹ ਸਭ ਦੇਖਿਆ ਹੁੰਦੇ ਹੋਏ.
1: ਆਹੀ ਤੇ ਖਾਸੀਅਤ ਹੈ ਇੱਕ ਕੋਈ ਵੀ ਗੁੱਡ ਪੀਸ ਜਿਹਨੂੰ ਕਹਿੰਦੇ. ਲੇਕਿਨ ਨਾ ਕਈ ਵਾਰੀ ਮਤਲਬ ਜਿਹੜਾ ਪੜ੍ਹਦਾ ਨਾ ਉਹ ਇਹੀ ਸਮਝ ਸਕਦਾ ਕਿ ਜਦ ਤੱਕ ਤੁਸੀਂ ਉੱਥੇ ਪੂਰਾ ਘੁਸ ਕੇ ਪੂਰਾ ਵੜ ਕੇ ਜਦੋਂ ਤੱਕ ਤੁਸੀਂ ਉਹ ਕਿਰਦਾਰਾਂ ਨੂੰ, ਜਿਵੇਂ ਤੁਹਾਨੂੰ ਇੱਦਾਂ ਲੱਗੇਗਾ ਕਿ ਇਹ ਮੇਰੀ ਫਰੈਂਡਸ ਆ, ਇਹ ਮੈਂ, ਕਈ ਵਾਰੀ ਤੁਸੀਂ ਆਪ ਨੂੰ ਹੀ ਇੱਕ ਕਿਰਦਾਰ ਮੰਨਣ ਲੱਗ ਜਾਂਦੇ
0: ਹੋ
1: ਤੇ ਉਹ ਚੀਜ਼ਾਂ ਹੈ ਨਾ. ਪਰ ਜਦੋਂ ਉਸ ਤੇ ਮੂਵੀ ਬਣਦੀ ਨਾ ਯੂ ਫੀਲ ਡਿਸਅਪੋਇੰਟਡ ਹੈ ਨਾ, ਤੁਹਾਨੂੰ ਇੱਦਾਂ ਲੱਗਦਾ ਕਿ ਨਹੀਂ ਯਾਰ, ਕਿਉਂਕਿ ਉਹ ਜਿਹੜੀ ਇੱਕ ਇਮੈਜੀਨੇਸ਼ਨ, ਇੱਕ ਜਿਹੜੀ ਤੁਸੀਂ ਆਪਣੇ ਦਿਮਾਗ 'ਚ ਇੱਕ ਰੂਪਰੇਖਾ ਬਣਾਉਂਦੇ ਹੋ ਨਾ, ਉਹ ਜਦੋਂ ਉਹਦਾ ਪਿਕਚਰਾਈਜੇਸ਼ਨ ਤੁਹਾਨੂੰ ਮਿਲ ਜਾਂਦਾ ਨਾ, ਕੋਈ ਇੱਕ ਉਹਦਾ ਕਿਰਦਾਰ ਤੁਹਾਨੂੰ ਸਕਰੀਨ 'ਤੇ ਦਿਖ ਜਾਂਦਾ, ਤੁਹਾਨੂੰ ਲੱਗਦਾ ਨਹੀਂ ਯਾਰ ਮੈਂ ਥੋੜ੍ਹਾ ਵੱਖਰਾ ਬਣਾਇਆ ਸੀਗਾ, ਅਤੇ ਉਹ ਉਹ ਚੀਜ਼ ਉਹ ਇਨਸਾਨ ਹੀ ਸਮਝ ਸਕਦਾ ਜਿਹਨੂੰ ਕਿਤਾਬਾਂ ਪੜ੍ਹਨਾ ਪਸੰਦ
0: ਹੈ. ਬਹੁਤ ਵਧੀਆ ਗੱਲ ਕੀਤੀ. ਮੇਰੇ ਖਿਆਲ ਨਾਲ ਔਨ ਟੌਪ ਆਫ ਮਾਈ ਹੈਡ ਜੇ ਕੁਛ ਮੈਂ ਕਹਾਂ ਕਿ ਉਹ ਕਿਤਾਬਾਂ ਜਿਨ੍ਹਾਂ ਨੂੰ ਆਪਾਂ ਫਿਲਮਾਂ ਦੇ ਅੰਦਰ ਵੇਖਿਆ ਅਤੇ ਉਹ ਵਧੀਆ ਬਣੀਆਂ ਹੈ ਨਾ, ਅਤੇ ਮੈਨੂੰ ਔਨ ਟੌਪ ਆਫ ਮਾਈ ਹੈਡ ਮੈਂ ਗੋਡਫਾਦਰ ਨੂੰ ਗਿਣੂੰਗਾ ਕਿ ਗੋਡਫਾਦਰ ਨੇ ਪ੍ਰੋਪਰ ਜਸਟਿਸ ਕੀਤਾ ਜੋ ਉਹਦਾ ਰਿਟਨ ਟੈਕਸਟ ਸੀਗਾ. ਮੇਰੇ ਖਿਆਲ ਨਾਲ ਉਸ ਤੋਂ ਥੋੜ੍ਹਾ ਬੈਟਰ ਹੀ ਮੂਵੀ ਦੇਖੀ. ਉਹਦੇ ਅੰਦਰ ਇੱਕ ਮੇਜਰ ਇਹ ਵੀ ਪੁਆਇੰਟ ਸੀਗਾ ਕਿ ਜਿਹੜੇ ਬੁੱਕ ਦੇ ਰਾਈਟਰ ਸੀਗੇ ਉਹਨਾਂ ਨੇ ਉਹਨੂੰ ਅਡੈਪਟ ਵੀ ਉਹਨਾਂ ਨੇ ਕੀਤਾ ਸਕਰੀਨ ਲਈ. ਸੋ ਇੱਕ ਉਹ ਮਾਈਂਡ ਸੈਟ ਹੈ ਨਾ. ਫਿਰ ਹੈਰੀ ਪੋਟਰ ਸਾਰੀ ਸੀਰੀਜ਼, ਹੁਣ ਤਾਂ ਹੈਰੀ ਪੋਟਰ ਮੈਨੂੰ ਬੜਾ ਸ਼ੌਂਕ ਰਿਹਾ ਸਾਰੀ ਉਮਰ ਹੈਰੀ ਪੋਟਰ ਦਾ ਹੈ ਨਾ. ਯੂ ਆਰ ਆਲਸੋ ਪੋਟਰ ਹੈਡ?
1: ਆਈ ਐਮ ਆਲਸੋ
0: ਪੋਟਰ ਹੈਡ. ਗਰੁੜ ਦਵਾਰ ਜ਼ਿੰਦਾਬਾਦ. ਗਰੁੜ ਦਵਾਰ ਨੂੰ ਕੀ ਕਹਿੰਦੇ ਇੰਗਲਿਸ਼ ਚ? ਗ੍ਰਿਫਿੰਡਰ.
1: ਪਤਾ ਨਹੀਂ, ਮੈਂ ਤੇ ਗਰੁੜ ਦਵਾਰ ਹੀ ਵੇਖਿਆ.
0: ਗਰੁੜ ਦਵਾਰ, ਪਿਤ੍ਰ ਦੇ ਸੰਰਕਸ਼ਣਮ. ਬਹੁਤ ਘੈਂਟ ਸੀ ਹੈ ਨਾ ਫਿਲਮ. ਮੈਂ ਸਗੋਂ ਸਵੇਰੇ ਅੱਜ ਜਦੋਂ ਲਾਫਟਰ ਥੈਰੇਪੀ ਚ ਬੱਚੇ ਨੇ ਕਿਸੇ ਨੇ, ਮੈਨੂੰ ਯਾਦ ਨਹੀਂ ਆ ਰਿਹਾ, ਪਰ ਕਿਸੇ ਨੇ ਜੋਕ ਕੀਤਾ ਨਾ ਕਿ

0: ਯੂ ਹੈਰੀ ਪੋਟਰ ਜਿਹਨੇ ਲਿਖੇ ਸੀਗੇ ਉਹ ਉਸ ਟਾਈਮ ਦੇ ਰਿਚੈਸਟ
1: ਜੀ ਜੀ ਜੀ ਉਹ ਜਦੋਂ ਉਹਨੇ ਲਿਖੀ ਉਹਨੂੰ ਕੁਛ 19 ਪਬਲੀਕੇਸ਼ਨਸ ਜੋ ਜਿੰਨਾ ਕਿ ਮੈਨੂੰ ਯਾਦ ਹੈ 19 ਪਬਲੀਕੇਸ਼ਨਸ ਨੇ ਨਾ ਕੀਤੀ ਸੀ ਉਹ ਵੇਟਰਸ ਦਾ ਕੰਮ ਕਰਦੀ ਸੀ ਤੇ ਉਹ ਵੀ ਉਹ ਫੁੱਲ ਟਾਈਮ ਨਹੀਂ ਮਿਲ ਪਾਉਂਦਾ ਸੀਗਾ ਉਹਨੂੰ ਤੇ ਨਾਓ ਸ਼ੀ ਇਜ਼ ਵਰਥ ਬਿਲੀਅਨਸ ਥੋੜ੍ਹੇ ਟਾਈਮ ਪਹਿਲਾਂ ਕੰਟਰੋਵਰਸੀ ਹੋਈ ਤਾਂ ਸ਼ੀ ਬਿਕੇਮ ਅ ਬਿਟ ਅਨਲਾਈਕੇਬਲ ਲੋਕਾਂ ਦੇ ਵਿੱਚ ਕਿਉਂਕਿ ਉਹਨਾਂ ਦੇ ਐਲ ਜੀ ਪੀ ਟੀ ਕਮਿਊਨਿਟੀ ਤੋਂ ਰਿਲੇਟਡ ਕੁਛ ਲੋਕਾਂ ਨੂੰ ਬਿਆਨਬਾਜ਼ੀ ਅੱਛੀ ਨਹੀਂ ਲੱਗੀ ਖੈਰ ਉਹਦੇ 'ਤੇ ਨਹੀਂ ਜਾਂਦੇ ਤੇ ਬਟ ਸਟਿਲ ਸ਼ੀ ਹੈਜ਼ ਮੇਡ ਲੋਟਸ ਆਫ ਮਨੀ ਤਾਂ ਹੁਣ ਐਚ ਬੀ ਓ ਦੇ ਉੱਪਰ 8 ਸੀਜ਼ਨ ਆਉਣਗੇ ਹਰ ਬੁੱਕ ਦਾ ਇੱਕ ਸੀਜ਼ਨ ਹੁਣ ਪ੍ਰੋਪਰ ਉਹਨੂੰ ਐਪੀਸੋਡਿਕ ਬਣਾ ਰਹੇ ਆ ਮੇਰੇ ਖਿਆਲ 15-15 ਐਪੀਸੋਡ ਦਾ ਤੇ ਉਹਦਾ ਆਇਆ ਟ੍ਰੇਲਰ ਆਇਆ ਤਾਂ ਮੈਨੂੰ ਤਾਂ ਬਹੁਤ ਹੀ
0: ਓਕੇ ਮੈਂ ਨਹੀਂ ਵੇਖਿਆ ਅਜੇ ਤੱਕ ਓਕੇ
1: ਬਸ ਸਾਲ ਆਪਣਾ ਪੈਕਡ ਹੈ ਰეკਮੈਂਡੇਸ਼ਨਾਂ ਦੇ ਜਾਣੇ ਅੱਛਾ ਇੰਡੀਆ ਦੇ ਅੰਦਰ
0: ਜਿਵੇਂ ਗੇਮਸ ਆਫ ਥਰੋਨਸ ਦਾ ਇੱਕ ਟਾਈਮ ਆਇਆ ਸੀਗਾ
1: ਕਿੰਨਾ ਗੇਮ ਆਫ ਥਰੋਨਸ ਨੇ ਵੀ ਬੜਾ
0: ਇੰਨਾ ਉਹ ਸੀਗਾ ਨਾ ਇੱਕ ਕਿ ਹਾਏ ਹੁਣ ਖਤਮ ਹੋ ਗਏ ਹੁਣ ਕੀ
1: ਅੱਛਾ ਉਹ ਮੈਂ ਉਹਦਾ ਮੈਂ ਟੈਕਸਟ ਨਹੀਂ ਕਦੀ ਪੜਿਆ ਕਿਉਂਕਿ ਮੈਨੂੰ
0: ਟੈਕਸਟ ਮੈਂ ਵੀ ਨਹੀਂ ਪੜਿਆ ਪਰ ਉਹ ਸੀਰੀਜ਼ ਮੈਂ ਪੂਰੀ
1: ਸੀਰੀਜ਼ ਬੜੀ ਖਤਰਨਾਕ ਸੀ
0: ਜੀ ਜੀ ਜੀ
1: ਚੇਤਨ ਭਗਤ ਦੀ 2 ਸਟੇਟਸ ਉਹ ਵੀ ਮੇਰੇ ਸਾਹਮਣੇ ਇਟ ਵਾਸ ਵੈਰੀ ਗੁੱਡ ਔਨ ਸਕਰੀਨ
0: ਨਹੀਂ ਨਹੀਂ ਬਟ ਸਟਿਲ ਮੈਨੂੰ ਲੱਗਦਾ ਬੁੱਕ ਜ਼ਿਆਦਾ ਵਧੀਆ ਸੀਗੀ
1: ਬੁੱਕ ਦੇ ਅੰਦਰ ਐਕਚੁਅਲੀ ਜਿਹੜਾ ਉਹਦਾ ਕਲਾਈਮੈਕਸ ਸੀਗਾ ਨਾ ਉਹ ਇਹਦੇ ਅੰਦਰ ਇਹਨੇ ਥੋੜਾ ਛੇਤੀ ਖਤਮ ਕਰਤਾ ਬੁੱਕ ਦਾ ਕਲਾਈਮੈਕਸ ਥੋੜਾ
0: ਚੇਤਨ ਭਗਤ ਦੇ ਉਸ ਟਾਈਮ ਜਦੋਂ ਆਈ ਨੋ ਲੋਕੀ ਬੋਲਦੇ ਕਿ ਉਹਦਾ ਮਤਲਬ ਉਹ ਬੁੱਕਸ ਦੇ ਵਿੱਚ ਕਿਉਂ ਤੁਸੀਂ ਕਾਊਂਟ ਕਰਨੀ ਬਟ ਉਸ ਟਾਈਮ ਜਦੋਂ ਤੁਸੀਂ ਸਕੂਲ ਕਾਲਜ ਦੇ ਬੱਚਿਆਂ ਦੇ ਹਿਸਾਬ ਨਾਲ ਨਾ ਉਹਨਾਂ ਨੂੰ ਬੜੀ ਮਤਲਬ ਮੈਨੂੰ ਵੀ ਵਧੀਆ ਲੱਗੀ ਸੀ ਉਸ ਟਾਈਮ ਤੇ ਉਹਦੀ ਦੋਨੋਂ ਤਿੰਨੋਂ ਜਿੰਨੀ ਵੀ ਬੁੱਕਸ ਆਈ ਸੀਗੀ
1: ਮੈਨੂੰ ਥੋੜੇ ਦਿਨ ਪਹਿਲਾਂ ਪਤਾ ਲੱਗਾ ਕਿ ਦੋਸਤਕੋਸਕੀ ਦੀ ਜਿਹੜੀ ਵਾਈਟ ਨਾਈਟਸ ਆ ਉਹਦੇ ਤੇ ਸਾਂਵਰੀਆਂ ਬਣਾਈ ਗਈ ਸੀ ਤੇ ਸਾਂਵਰੀਆਂ ਫਿਰ ਮੈਂ ਤਾਂ ਸਮਝਿਆ ਦੈਨ ਆਈ ਅੰਡਰਸਟੂਡ ਕਿ ਓਕੇ ਵਾਈ ਸਾਂਵਰੀਆਂ ਡਿਡਨਟ ਰੀਅਲੀ ਵਰਕ ਕਿਉਂਕਿ ਉਹ ਟੈਕਸਟ ਜਿਹੜਾ ਨਾ ਸ਼ਾਇਦ ਦੋਸਤਕੋਸਕੀ ਦੀ ਇੱਕ ਖਾਸੀਅਤ ਵੀ ਜਿਨ੍ਹਾਂ ਨੇ ਵੀ ਪੜ੍ਹਿਆ ਹੋਵੇ ਹਨਾ ਜ਼ਰੂਰ ਸਾਂਝ ਪਾਇਓ ਕਿ ਜੋ ਸ਼ਾਇਦ ਤੁਹਾਨੂੰ ਸਮਝ ਆਏਗਾ ਉਹ ਮੈਨੂੰ ਨਹੀਂ ਆਏਗਾ ਰਸ਼ੀਅਨ ਲਿਟਰੇਚਰ ਦੇ ਮਤਲਬ ਇਹਨਾਂ ਰਾਈਟਰਸ ਦੇ ਹੱਥ 'ਚ ਹਨਾ ਉਹ ਸ਼ਫਾ ਹੈ ਸਾਡੇ ਪੰਜਾਬੀ ਜਿੰਨਾ ਕੁ ਆਪਾਂ ਕਹਿ ਲੈਂਦੇ ਹਾਂ ਨਾ ਡਾਇਸਪੋਰਾ ਉਹਦੇ ਅੰਦਰ ਰਜ਼ੂਲ ਹਮਸਾਬ ਦੋ ਦੀ ਮੇਰਾ ਰਾਗਿਸਤਾਨ ਬਹੁਤ ਮਕਬੂਲ ਹੈ ਹਨਾ ਉਹਦਾ ਪੰਜਾਬੀ ਅਨੁਵਾਦ ਬਹੁਤ ਲੋਕ ਪੜ੍ਹਦੇ ਨੇ ਅਤੇ ਉਹ ਇੱਕ ਹਿਸਾਬ ਦਾ ਵਾਰਤਕ ਵੀ ਹੈ ਉਹਦੇ ਅੰਦਰ ਹਨਾ ਅਤੇ ਵਾਰਤਕ ਦੇ ਨਾਲ ਨਾਲ ਉਹਦੇ ਅੰਦਰ ਗੱਲਬਾਤ ਪੋਇਟਰੀ ਦੀ ਵੀ ਕੀਤੀ ਹੋਈ ਹੈ ਆਪਣੀ ਗੱਲਬਾਤ ਦੱਸੀ ਹੈ ਦਾਗਿਸਤਾਨ ਇੱਕ ਬੜਾ ਕੰਟਰੋਵਰਸ਼ੀਅਲ ਜਿਹਾ ਏਰੀਆ ਤੇ ਉਹਦੇ ਤੇ ਖੈਰ ਕਿਸੇ ਹੋਰ ਦਿਨ ਕਦੀ ਉਹਦੇ ਤੇ ਸੈਗਮੈਂਟ ਵੀ ਕਰਾਂਗੇ ਆਪਾਂ ਤੇ ਇਟਸ ਗੁੱਡ
0: ਕੋਸ਼ਿਸ਼ ਬੜੀ ਕੀਤੀ ਪੜੀ ਨਹੀਂ ਗਈ ਫਿਰ
1: ਤਾਂ ਉਹ ਥੋੜਾ ਇਹ ਵੀ ਇਸ਼ੂ ਹੋ ਜਾਂਦਾ ਹਨਾ ਕੀ ਆ ਬਾਕੀ ਆਪਾਂ ਸਾਂਝ ਪਾਉਂਦੇ ਹਾਂ ਆ ਕੇ ਦੁਬਾਰਾ ਥੋੜੇ ਜਿਹੇ ਮੈਸੇਜ ਹੋੜ ਲੈਣਾ ਫਿਰ ਛੋਟੀ ਜਿਹੀ ਬ੍ਰੇਕ ਲੇਕਰ ਮੈਂ ਭਾਗ ਜਾਊਂਗਾ ਫਿਰ ਮੈਂ ਆਊਂਗਾ ਮੈਂ ਆ ਕੇ ਫਿਰ ਸੇ ਕਦੀ ਕੋਈ ਸ਼ਾਇਰੀ ਸੁਣਾਏਗੇ ਸ਼ਾਇਰੀ ਸੁਣੇਗੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਰਿਚਰਡ ਜੀ ਤੁਹਾਡੀ ਕਾਲ ਮਿਸ ਹੋ ਗਈ ਮੈਂ ਜਿੱਦਾਂ ਹੀ ਬ੍ਰੇਕ ਤੋਂ ਬਾਅਦ ਆਉਂਦਾ ਪਲੀਜ਼ ਕਾਲ ਅਗੇਨ ਆਈ ਵਿਲ ਪਿਕ ਇਟ ਅਪ ਤੇ ਬਲਜੀਤ ਜੀ ਭੇਜਦੇ ਨੇ ਵਾਹ ਜੀ ਵਾਹ ਥੈਂਕ ਯੂ ਬਲਜੀਤ ਜੀ ਵਾਹ ਜੀ ਵਾਹ ਤੁਹਾਨੂੰ ਵੀ
0: ਥੈਂਕ ਯੂ
1: ਤੇ ਜਸੋਵਾਲ ਸਾਹਿਬ ਕਹਿ ਰਹੇ ਨੀਤੂ ਜੀ ਫੀਲਿੰਗ ਲੈ ਰਹੇ ਸੀ ਦਾਸੀ ਵਾਲੀ ਸ਼ਾਇਦ ਉਹ ਇਹ ਭੁੱਲ ਗਏ ਕਿ ਰਾਜੇ ਦੀਆਂ ਕਿੰਨੀਆਂ ਕਿੰਨੀਆਂ ਰਾਣੀਆਂ ਵੀ ਹੁੰਦੀਆਂ ਸਨ
0: ਜਿੰਨੇ ਵੀ ਚੁਟਕਲੇ ਹੁੰਦੇ ਆ ਲਾਫਟਰ ਥੈਰੇਪੀ ਦੇ ਵਿਚ ਜਿੱਥੇ ਕਿਤੇ ਵੀ ਏਦਾਂ ਦੀ ਗੱਲ ਹੁੰਦੀ ਹੈ ਭਾਵੇਂ ਗਰਲਫ੍ਰੈਂਡ ਦੀ ਗੱਲ ਹੋ ਭਾਵੇਂ ਕੋਈ ਵੀ ਏਦਾਂ ਦੀ ਗੱਲ ਹੋ ਨਾ ਉਸ ਚ ਜਿਹੜਾ ਉਹ ਹੁੰਦਾ ਮੇਨ ਕਿਰਦਾਰ ਜਸਵਾਲ ਸਾਹਿਬ ਹੀ ਹੁੰਦੇ
1: ਤੇ ਇੱਕ ਬਸ ਇੱਕ ਹੋਰ ਮੈਸੇਜ ਦੀ ਸਾਂਝ ਪਾਵਾਂਗੇ ਰਿਚਰਡ ਜੀ ਬਸ ਇੱਕ ਮੈਂ ਬ੍ਰੇਕ ਲੈ ਕੇ ਆਇਆ ਮੈਂ ਤੁਹਾਨੂੰ ਫੇਰ ਲਊਂਗਾ ਸਰਵਨ ਸਿੰਘ ਸੰਧੂ ਜੀ ਮੈਸੇਜ ਭੇਜਦੇ ਨੇ ਕਿ ਵੀ ਨੀਡ ਯੋਰ ਹੈਲਪ ਟੂ ਫਾਈਂਡ ਅ ਜੋਬ ਫੋਰ ਅ ਸਟੂਡੈਂਟ ਗਰਲ ਇਨ ਕਲਾਈਡ ਨੌਰਥ ਜੀ ਅਸੀਂ ਹਾਂ ਕੱਲ੍ਹ ਵੀ ਇਹ ਗੱਲ ਕੀਤੀ ਸੀ ਸੋ ਜੇ ਕੋਈ ਵੀ ਹਨਾ ਅਦਾਰਾ ਸੁਣਦਾ ਪਿਆ ਉਹਨਾਂ ਨੂੰ ਲੋੜ ਹੈ ਕਿਸੇ ਨੂੰ ਜੋਬ 'ਤੇ ਰੱਖਣ ਲਈ ਅਤੇ ਸਾਨੂੰ ਮੈਸੇਜ ਕਰਨ ਅਤੇ ਅਸੀਂ ਤੁਹਾਨੂੰ ਸਰਵਨ ਹੋਣਾ ਨਾਲ ਭਾਅ ਜੀ ਨਾਲ ਕਨੈਕਟ ਕਰਵਾ ਦਾਂਗੇ ਅਤੇ ਤੁਸੀਂ ਫਿਰ ਆਪੇ ਹਨਾ ਦੇਖ ਲਓ
0: ਜੀ ਜੀ ਬਿਲਕੁਲ ਉਸ ਏਰੀਆ 'ਚ ਆ ਆਲੇ ਦੁਆਲੇ ਜੇ ਕਿਸੇ ਕੋਲ ਕੋਈ ਵੈਕੈਂਸੀ ਹੋਵੇ ਜਾਂ ਉਸ ਤਰ੍ਹਾਂ ਜਾਂ ਤੁਸੀਂ ਵੀ ਇਹ ਵੀ ਲਿਖ ਸਕਦੇ ਹੋ ਕਿ ਉਹ ਕਿਸ ਲਾਈਕ ਕਿਸ ਕਿਸ ਤਰਫ ਜੋਬ ਲੱਭ ਰਹੀ ਹੈ ਮਤਲਬ ਕਿਸ ਤਰੀਕੇ ਦੀ ਜੋਬ ਲੱਭ ਰਹੀ ਹੈ ਕਿ ਓਪਨ ਫੋਰ ਆਲ ਹੈ ਹਨਾ ਇਹ ਵੀ ਚੀਜ਼ ਹੁੰਦੀ ਹੈ ਨਾ ਯੋਰ ਚੋਇਸਿਸ ਪ੍ਰੈਫਰੈਂਸਿਸ
1: ਜੀ ਜੀ ਜੀ ਉਹ ਬਸ ਕੋਈ ਨਹੀਂ ਤੁਸੀਂ ਸਾਨੂੰ ਮੈਸੇਜ ਕਰੋ ਆਪਾਂ ਕਨੈਕਟ ਕਰਾ ਦਾਂਗੇ ਫਿਰ ਹਨਾ ਆਪੇ ਹੀ ਗੱਲਾਂ ਬਾਤਾਂ ਮਾਰੋ ਅਸੀਂ ਆ ਇੱਕ ਛੋਟੀ ਜੀ ਮੋਟੀ ਜੀ ਬ੍ਰੇਕ ਤੋਂ
0: ਬਣੇ ਰਹੋ ਸੁਣਦੇ ਰਹੋ
1: ਰੇਡੀਓ ਹਾਂਜੀ 1674 AM

ਸਪਲਾਈ ਕਰਦੇ ਨੇ ਸਾਰੇ ਸਾਈਜ਼।

0: हाँ जी
1: हाँ भाई सिडनी वाले हो तुसी सुन रहे हो सिडनी दा अपना इंडियन रेडियो स्टेशन रेडियो हाँ जी
0: हाँ जी
2: नाल थोड़ी देर दे अंदर पर पहले मैंने तो ये दसो कि आपा जड़ियां गल्ला बाता कीतियां हुन तक हना
3: हाँ जी हाँ जी
2: कि वी आर बैक अगेन फॉर द फाइनल सेगमेंट ऑफ द शो हुन तक दा शो किस तरह दा लगा थानो
3: हाँ ये जरूर दसो क्योंकि फीडबैक बहुत जरूरी है कृष्णा जी अपनी इतनी तैयारी होए जो कुछ भी हो लेकिन जब तक फीडबैक नहीं मिलती ना मजा नहीं आता है ना
2: ते
3: ये मैसेजेस साडे लिए बहुत इंपॉर्टेंट हुंदे ते तुसी जरूर सांझ पाओ मैसेज दे राही या कॉल करके ते
2: बिल्कुल
3: इस हुण आपां वीकेंड दी जदों गल कीती है कि वीकेंड ते तुसी तुहाडा किवें गया ते वीकेंड ते तुसी की कर सकदे हो ओह वी तुहानूं इक हिंट दे दिंदे आ तुसी मूवी आपां दसी चुके आ कि चढ़दी कला जाके वेख सकदे हो या बहुत सारी होर वी नवीआं नवीआं
2: रंजीत बाबे दा शो आ भाई
3: शो वेखो जाके हांजी
2: एमसीईसी
3: फोटोआं खिच्चो सानूं टैग करो रेडियो हांजी नूं ते दसो किद्दां दा रिहा माहौल ते मूवी दे बारे वी दस्सिओ तुहानूं किद्दां दी लगी चढ़दी कला हुण कृष्णा जी मैं इस दे विच ना मतलब ऐड करना चाहूंगी कि मेरी एक बहुत पुरानी मूवी है 12-13 मतलब कौन से हाँ पता नहीं 11-12 साल की मूवी है
2: अच्छा।
3: लेकिन ये मूवी इफ यू आर लाइक फिल्म पगलू मतलब कह लो ना कि तुसी बॉलीवुड दे बहुत वड्डे फैन हो या तुहानू इदां लगदा फिल्मां दे तुसी दीवाने हो तुसी हर किरदार नू जींदे हो या उनू कॉपी करने की कोशिश कर दो अपा उस टाइम ते भी देख मतलब उस टाइम तो भी आए हैं या पहले अपने वड्डे भैन भरा कि जिहड़ी टाइप दी बेल बॉटम पैंट्स अमिताभ ने पाई ओ लोकां ने सिलवा लैनी जिस तरीके दा हेयर स्टाइल अजय देवगन दा या जो भी तेरे नाम दे राजे दा
2: अजय देवगन दा हेयर स्टाइल नहीं हो सकदा
3: इट्स जस्ट एग्जांपल
2: तेरे नाम नु बड़े लोकां ने भाई फॉलो कीता राधे
3: इन्फ्लुएंस दी गल हो रही कि जे तुसी मतलब इन्ने क्रेजी हो फिल्मां दे प्रति या अपने एक्टर एक्ट्रेसेस दे प्रति ते तुसी ए मूवी जरूर वेखो तुहानू मैं कह रही हां नजारे आ जाने स्वाद आ जाने ए मूवी है शारे भाषमी दी जिहड़ी हुणे फैमिली मैन दे विच बड़ा वधिया किरदार कीता साइड हीरो दा
2: जेके दा रोल प्ले कर
3: दिया एग्जैक्टली ते जब तक है जहान में शाहरुख खान दे ओ बने सीगे रूममेट बड़े सारे किरदार उन्होंने किए तो रिचर्ड जी असं गल करते हैं दो सैकेंड दो सानू तो ये फिल्म फिल्मिस्तान है फिल्मिस्तान मूवी है तुसी जाके वेखो तुहानू इन्ना मजा आ रहा उन्हें इन्नी घैंट एक्टिंग की ना शारिफ हाशमी ने कि तुहानू लगना कि यार उन्हें किडनैप कर लेंदे गलती नाल ते पाकिस्तान लै जांदे ते ओ इस मूवी दे विच दिखाया है फिल्मिस्तान दे विच कि किस हिसाब नाल वो फिर किवें हैंडल करता है उस सिचुएशन ते वो मतलब इन्ने सीरियस टेरर्स दे सामने भी ना वो सनी फौजी दी एक्टिंग कर रहा है गदर अली
2: ते वो मैं ट्रेलर देखा आई हैव नेवर सीन द मूवी
3: इट्स लाइक मतलब इट्स वन ऑफ द मास्टरपीस विच वी वर टॉकिंग अबाउट अर्लियर कि मतलब तुसी उस मूवी च जाके ना तुसी वो किरदार नू जी लैंदे हो मतलब मैं फिल्म फेस्टिवल दे विच देखी सीगी मामी दे विच मुंबई फिल्म फेस्टिवल दे विच ते
2: वेरी नाइस वे टू फ्लेक्स कि मैं फिल्म फेस्टिवल च देखी है गाइस फिल्म
3: ते हां ते एग्जैक्टली चलो आपा कॉल ही ले लेंदे आ पहला
2: हां जी लो जी लो
3: जी जी बिल्कुल
2: हेलो हेलो हेलो हेलो
3: हेलो
4: Hello, is it me?
3: Haan ji,
2: it is you, always you, no one else. Richard ji sadna ban chuke ne, kis tarah ki haal chaal hai Richard ji, kaise hain aap?
4: Badhiya ji, sat sri akaal, salam adab, namaste, tum dono nu.
3: Sat sri akaal ji, sat sri akaal.
2: Dilon ji aaya nu thonu Richard ji.
4: Dilon ji
2: aaya nu. How was your week? ਕਿੱਦਾਂ ਦਾ ਰਿਹਾ ਵੀਕ ਤੁਸੀਂ ਤਾਂ ਵੈਸੇ ਬੜੇ ਪੋਜ਼ਿਟਿਵ ਪੋਜ਼ਿਟਿਵ ਆਦਮੀ ਹੋ ਤੁਹਾਨੂੰ ਤਾਂ ਲਿਸਟ ਡਾਊਨ ਕਰਕੇ ਰੱਖਣਾ ਚਾਹੀਦਾ ਬਰੀਫ ਦੇ ਅੰਦਰ ਕਿ ਪੰਜ ਫਾਈਵ ਥਿੰਗਸ ਦੈਟ ਵੈਂਟ ਵੈਲ ਵਿਦ ਮੀ ਇਸ ਤਰ੍ਹਾਂ ਕਰਕੇ ਰੱਖਿਆ ਕਰੋ ਤੁਸੀਂ ਫਰਾਈਡੇ ਦਾ
4: ਲਾਸਟ ਥਰਸਡੇ ਮਾਈ ਫਰੈਂਡ ਕੇਮ ਫਰਮ ਦ ਯੂ ਐਸ ਵਿਦ ਹਰ ਫੈਮਿਲੀ
2: ਓਕੇ
4: ਸੋ ਮੇਰੇ ਸਾਥ ਉਹ ਕੱਲ ਹੀ ਵਾਪਸ ਗਈ ਕੱਲ ਕੇਨਸ ਗਈ ਸੋਰੀ
3: ਅੱਛਾ ਜੀ
4: ਸੋ ਮੈਂ ਉਹ ਮੈਂ ਮੀਤੂ ਐਂਡ ਮੋਨਿਕਾ ਵੀ ਫੋਰ ਮੈਟ together under one roof after 80s mid 80s mein hum log last time under one roof se
2: wow
4: really great aur monday ko wo yash ji ke sath baat karna mang rahi thi
3: acha
2: le dekho fan bahut nahi hai par oh sirf na mami te jande hai to utthe milde lokan nu
4: इंटरनेशनल फैन यश जी के.
3: ओह माय गॉड,
2: अमेजिंग अमेजिंग.
3: बस
4: नहीं तो संडे को हम लोग डिनर में खाना खाते वक्त तो मैंने यश जी का जिक्र किया.
3: ओह माय गॉड,
4: शी इज एक्सेंट कुक एंड ऑल एंड शी वांटेड पिन्नी. मैंने कहा हम यश जी से पिन्नी ऑर्डर करते हैं.
2: जिस तरह गाइस मैं क्या मेलबर्न पिन्नियों पिन्नी यार. वाह रिचर्ड जी, डू यू लाइक अपना की कहते हैं पिन्नियां? हैव यू हैड पिन्नी?
4: आई लव एवरीथिंग. आई ईट एवरीथिंग. मैं दुनिया घूमता खाली खाना खाने के और लोगों को मिलने के.
3: मतलब वीकेंड आपका गेट टुगेदर हुई अपने ओल्ड बडीज के साथ है ना?
4: यस.
3: वाह जी वाह. हम आपकी वीकेंड पे, पिछले वीकेंड हुई हमारी, इस वीकेंड होगी. फिर अगला हफ्ता
2: है यार, मैं लेफ्ट आउट फील कर रहा हूं. मेरे तो दोस्त मेरे दूर दूर ने.
4: और कल मुझे चीफ गेस्ट बनाया गया बट मैंने डिक्लाइन कर दिया.
2: कहां पर?
4: बिकॉज माय खोखो क्लब दे हैव इनवाइटेड द हेड कोच ऑफ नेपाल खोखो टीम, द वर्ल्ड कप खोखो टीम.
2: पर खो क्या रहे थे तुम लोग?
4: कुछ अभी मिला नहीं, बस खो रहे.
2: अच्छा, फिर ठीक है.
4: माय टीम हैज वन फोर मेजर इवेंट्स एंड टूर्नामेंट. दे वन इन द सिख गेम्स, दे वन इन द शेपर्टन, दे वन इन मल्डूरा, दे एंड अनदर प्लेस दे वन.
2: Okay.
4: So, but this gentleman is, we have invited him all the way from Nepal as the head coach of the Nepalese khoko team.
3: Okay.
4: But maine handball kar diya mere friend ko who's from the Nepal consulate. I said, you please come and honor him and present him with the trophy and all. So, kal wahan ja rahe hum uske liye.
2: वेरी गुड वेरी गुड. आपका उम्मीद करते हैं आपका बहुत बढ़िया बढ़िया रहे वीकेंड. सरकार
3: थैंक यू जी.
4: नहीं नहीं, और मंडे को माय फ्रेंड वांटेड टू टेल यश जी बिकॉज खाने की बातें चल रही थी
2: जी.
4: तो मोमो की बातें आ गई बचपन की, कि मेरे मम्मी कैसे मोमो बनाते थे. एंड शी सेड यू कुड नॉट एक्सप्लेन टू देम, सो इट वाज अ वर्कशॉप फॉर 5 आवर्स.
3: आप मेरा YouTube वीडियो दिखा देते.
4: YouTube दिखाया था, बिल्कुल दिखाया एंड सब्सक्राइब भी करवाया उसे.
2: वन मोर पॉजिटिव थिंग हैपेंड टुडे.
4: तो आप मोमो यूज्ड टू बी अ वर्कशॉप बिकॉज कुकिंग ऑलमोस्ट 1,000 मोमोज. दे वर लाइक चार हम मुस्टंडे भाई और मॉम डैड एंड to help Dharminder and Gayatri and their 3 kids and then my friend. So 5 hours lagta tha momo banane ko, and then every 20 minutes it used to come out of the flame cook. Okay. So we only used to get 15 to 20 momos. So eating 100 momos in 5 hours is not a big deal.
2: बल्ले
3: बाप रे.
2: जी मोमोज आपने खाए, पसीने मेरे छूट रहे हैं.
3: वेरी
2: गुड यार. मैं थैंक यू फॉर कॉलिंग, थैंक यू फॉर डसिंग अस कि आपने बड़े मोमो शोमो खाए हैं जी.
3: कहाँ कचौड़ियों से बातें चलती चलती कि मोमो पे आ गई. मुझे तो मेरे बैकग्राउंड में एक ही गाना चल रहा था जो बच्चों का फेवरेट कार्टून है इंडिया में, छोटा भीम.
2: बड़ा चल रहा
3: हूँ क्योंकि 100 मोमोज खाना तो
2: अच्छा, ओके. उसके लिए मैं कभी देखा नहीं, मतलब मैं मेरे ख्याल
3: मैंने नहीं देखा, पर आसपास के बच्चों
2: पर वो बड़ा हिट है. फिल्मा भी आती है ना.
3: नहीं वो रिलेट मैं इसलिए कर पाई क्योंकि वो जिस हिसाब से लड्डू जिस स्पीड से खाता था उस हिसाब से ये मोमो खाते थे.
2: वेरी गुड. ते अपा एक होर कॉल लैन तो पहला एक मैसेज पढ़ लीजिए. 009 कहंदे ने, मैं दोबारा कहूंगा सर, जे काश थोड़ा 007 हुंदा थानू मैं जेम्स बॉन्ड ना बुला करदा. बहुत प्यारा मोहसिन साहब दा उन्होंने शेर लिख के भेजा. मेरे हाथों की लकीरों में ये ऐब छिपा है मोहसिन, मैं जिस शख्स को छू लूं वो मेरा नहीं रहता.
3: वाह
2: वाह वाह वाह
3: वाह,
2: क्या बातें ने. ते अपा छेती छेती ना एक अद्धी कॉल होर लवांगे. ते साडी लाइन इज ओपन, यू गाइस कैन कॉल अगेन. 786 नंबर एंड जिन्हां दा आंदा जी, उन्हां दा मैसेज है कि हैलो टू बोथ ऑफ यू, वेरी नाइस शो विद लॉट ऑफ वैरायटी, ऑलवेज एंजॉयिंग लिसनिंग टू रेडियो. हां जी कृष्णा जी, योर वॉइस इज सो सूदिंग, वन कैन लिसन यू ऑल डे, एंड यश जी डिलीवर्ड नाइस हिंदी कंटेंट, रियली नाइस. थैंक यू जी, थैंक यू. मेरी आवाज तो मैं ही कह सकता कि जो मैं बहुत ज्यादा बोलना घर देते कहते बेटा कितने होर चला जा, बहुत बोलना. तो आप हूं कॉल ओहो मिस होगी, दोबारा करो
3: करो करो
2: दोबारा भेजो मेरी तरफ कॉल को. उड़ती उड़ती अखियों के लड़के पैंचे लड़के रे, और ये कॉल आ गई है और मैंने ये पकड़ ली। और जसवाल साहब आप ऑनलाइन हैं, आप ऑन एयर हैं, कैसे हैं आप? बहुत लेट पता लगा कि जेड़ा आ आंदा ना वह कलोनियल करके आंदा, टेक्निकली तो कृष्ण होना चाहिए सके, पर घर दे जो मैं इधर ही गल्ला करदा कहंदे कि बहुत ही ओवर स्मार्टनेस ना चाड़िया कर, कृष्णा ही रहेगा। मैं ठीक है भाई, कृष्णा ने मिलना से ठीक है नहीं। और जी व्हाट हैपेंड विद यू ड्यूरिंग द वीक? वधिया वधिया
0: वधिया यार मेरे नाल भाजी, मैं मतलब ऑलवेज पॉजिटिव ही
3: लगा, मर्जी देख ले यार हंसते ही रहने
0: आ हंसते ही रहने, मतलब की नेगेटिव की हुंदा कुछ नहीं, तो थोड़ी सोच है, इट्स जस्ट योर एटीट्यूड, मेनू ए लगता हैगा
3: नेगेटिव थॉट्स
0: मेनू, मैं पर्सनली मेरी सोच है हर नेगेटिव दे विच ना कुछ पॉजिटिव हुंदा, तुसी ओ फड़ना हैगा भी पॉजिटिव की आ।
3: वाह जी वाह,
0: बस दैट इज योर मतलब मिसिंग पार्ट, जे तुसी ए लभन लग गए ना
3: कोई गल आप तोरीए ते हर होर लोकां नूं वी लगे कि हां यार आपां वी कर
0: सकदे, परमात्मा ने जो थानू साह देते जो एक दिन देख लिया वधिया ही वधिया, इधर इतू वधिया आपां बाकी तां दुनिया दीआं छोटीआं छोटीआं चीजां, मैं कल क्रीमी पनीर बनाया
2: एंगजाइटी या फिर कह लो अर्ली स्टेजेस ऑफ अपना पैनिक अटैक्स या फिर ना डिप्रेशन कह दिए, तो उन्होंने ये होमवर्क के तौर पर भी दिता जाता कि राइट डाउन 5 थिंग्स दैट हैपेंड विद यू।
0: ਮੈਨੂੰ ਨੀ ਪਤਾ, ਮੇਰੇ ਬਾਰੇ ਬਹੁਤ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਵੀ ਮੈਂ ਬੜਾ ਮਤਲਬ ਫਟਕਦੇ ਨੇ, ਕਈ ਗੱਲਾਂ ਦੇ ਕੰਟਰਾਡਿਕਟ ਕਰ ਦਿੰਦਾ, ਪਰ ਮੈਂ ਮੇਰੀ ਮੇਰੀ ਮੈਂ ਮਤਲਬ ਔਨ ਏਅਰ ਹੀ ਹਮੇਸ਼ਾ ਕਹਿੰਦਾ ਹੁੰਦਾ ਵੀ ਮੈਂ ਜੋ ਵੀ ਕੁਛ ਕਹਿੰਦਾ ਨਾ ਮੇਰੀ ਲਾਈਫ ਦੇ ਵਿੱਚ ਉਹ ਹੋ ਰਿਹਾ ਹੁੰਦਾ ਜਾਂ ਹੁੰਦਾ ਹੈਗਾ ਵਾ,
2: ਹੋਣਾ ਹੀ ਇੱਦਾਂ
0: ਚਾਹੀਦਾ। ਆਈ ਐਮ ਨੋਟ ਮਤਲਬ ਮੈਨੂੰ ਮੈਨੂੰ ਪੋਚਾ ਪਾਚੀ ਨੀ ਕਰਨੀ ਆਉਂਦੀ, ਵੀ ਮੈਨੂੰ ਝੂਠ ਨੀ ਬੋਲਣਾ ਆਉਂਦਾ ਅਸਲ ਚ, ਵੀ ਜੋ ਹੈ ਸੋ ਹੈ, ਵਧੀਆ ਵਾ ਤਾਂ ਵਧੀਆ ਵਾ, ਨਹੀਂ ਵਧੀਆ ਤਾਂ ਵੀ ਵਧੀਆ ਹੀ ਵਧੀਆ ਵਾ, ਬਸ ਇੰਨੀ ਕੁ ਮੈਨੂੰ ਲੱਗਦਾ ਹੁੰਦਾ। ਵੀ ਜੋ ਮੈਂ ਕਈ ਵਾਰ ਗੱਲ ਕਰਦਾ ਨਾ ਵੀ ਆਪਾਂ ਨਾ ਕਿਤੇ ਵੀ ਪੋਡਕਾਸਟ ਦੇਖ ਲਓ, ਕੋਈ ਰੇਡੀਓ ਦੇਖ ਲਓ, ਕੁਛ ਹੋਰ ਦੇਖ ਲਓ, ਕੁਛ ਵੀ, ਉੱਥੇ ਤੁਹਾਨੂੰ ਸਿਰਫ ਚੰਗੀਆਂ ਚੰਗੀਆਂ ਗੱਲਾਂ ਹੀ ਦੱਸਦੇ ਆ, ਪਰ ਸਮਾਜ ਦੇ ਵਿੱਚ ਇੰਨੀ ਬੁਰਾਈ ਆ ਉਹ ਕਿੱਥੋਂ ਆਉਂਦੀ, ਉਹ ਵੀ ਤਾਂ ਆਪਣੇ ਵਰਗੇ ਹੀ ਲੋਕ ਆ।
2: ਜੀ ਬਿਲਕੁਲ ਸਹੀ ਗੱਲ ਆ, ਠੀਕ ਹੈ ਨਾ, ਕਿਉਂਕਿ ਸ਼ੀਸ਼ਾ ਸਮਾਜ ਨੂੰ ਹਮੇਸ਼ਾ ਦਿਖਾਉਂਦੇ ਰਹਿਣਾ ਚਾਹੀਦਾ ਤੇ ਆਪ ਵੀ ਦੇਖਦੇ ਰਹਿਣਾ ਚਾਹੀਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। That is all right.
0: हाँ जी बिल्कुल वधिया, मेनू यही लगता, बाकी मैं आया सी का वैसे, चलो मैं तो ये दसता ते मैं चुटकले सुनाने सी दो कि
2: सवेरे दा तो
0: ऐसे वीडियो ने
2: प्लीज
0: नवे नवे जे पता लग गए सी, मैं कहा तुसी तुसी चुटकलियां दी गल कीती, मैं भी लाल जी दा नाम लै दवां च,
2: क्या बात है, वेरी गुड,
3: सबको बदला लेगा तेरा
2: फैसला, इरशाद दे चुटकला,
0: इरशाद दे चुटकला
3: जी,
0: कहंदे लाल जी गड्डी स्टार्ट कीती ते जान लगे किते, ਇੱਕ ਬੈਗਰ ਆ ਗਿਆ ਵਿਚਾਰਾ, ਕਹਿੰਦਾ ਭਾਈ ਸਾਹਿਬ ਪੈਸੇ ਦੇ ਦੋ ਥੋੜੇ ਜੇ, ਕਹਿੰਦਾ ਯਾਰ ਤੂੰ ਹੱਟਾ ਕੱਟਾ ਬੰਦਾ ਵੀ ਤੂੰ ਪੈਸੇ ਮੰਗਦਾ ਚੰਗਾ ਲਾ, ਕਹਿੰਦਾ ਜੀ ਲੋੜ ਆ ਬਹੁਤ, ਕਹਿੰਦਾ ਅੱਛਾ, ਕਹਿੰਦਾ ਲਾਲ ਜੀ ਪਰਸ ਕੱਢਣ ਲੱਗੇ ਪੈਸੇ ਪੁਸੇ ਦੇਖੇ, ਕਹਿੰਦੇ ਅੱਛਾ ਤੂੰ ਨਸ਼ਾ ਨੁਸ਼ਾ ਤਾਂ ਨੀ ਕਰਦਾ, ਉਹ ਕਹਿੰਦਾ ਨਹੀਂ ਜੀ ਨਹੀਂ ਬਿਲਕੁਲ ਨੀ ਕਰਦਾ, ਕਹਿੰਦਾ ਮੈਂ ਕਰਦਾ ਮੇਰੇ ਕੋਲ ਨਹੀਂ ਕੀ ਨਸ਼ਾ ਕਰੀ,
2: ਗੱਲ ਉਹੀ ਸੀ ਨਾ ਸੈਲਫ ਅਵੇਅਰਨੈਸ ਬੜੀ ਜ਼ਰੂਰੀ
0: ਹੈ, ਤੂੰ ਨਹੀਂ ਕਰਦਾ ਤਾਂ ਲੱਗ
2: ਜਾਂਦਾ,
0: ਮੈਂ ਤਾਂ ਕਰਦਾ ਤੂੰ ਮੇਰੇ ਨਾਲ ਚੱਲ, ਇੱਕ ਵਾਰ ਵਾਈਫ ਆਪਣੇ ਹਸਬੈਂਡ ਨੂੰ ਕਹਿੰਦੀ ਆ, ਕਹਿੰਦੀ ਇਹ ਜੀ ਮੈਨੂੰ ਨਾ ਤੁਹਾਡੇ ਭਰਾ ਤੇ ਬੜਾ ਤਰਸ ਆਉਂਦਾ, ਇਹਦਾ ਵੀ ਵਿਚਾਰੇ ਦਾ ਵਿਆਹ ਕਰ ਦੋ, ਸਾਰੀ ਰਾਤ ਰੋਂਦਾ ਰਹਿੰਦਾ,
2: ਓਕੇ ਵੈਰੀ ਸੈਡ,
0: ਘਰ ਵਾਲੇ ਨੂੰ ਕਹਿੰਦਾ ਦਿਨ ਰਾਤ ਰੋਣ ਨਾਲੋਂ ਚੰਗਾ ਵੀ ਰਾਤ ਰਾਤ ਹੀ ਰੋ ਲਿਆ ਕਰੇ।
2: ਨਹੀਂ ਨਾਲੇ ਸਕਿਨ ਕੇਅਰ ਵੀ ਹੈ ਕਹਿੰਦੇ ਰੋਣਾ ਇਹ ਵੀ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਬਾਈ, ਥੈਂਕਸ ਫॉर योर ਕਾਲ
0: ਜੀ, ਥੈਂਕ ਯੂ ਯਸ ਜੀ, ਟੇਕ ਕੇਅਰ ਜੀ, ਹਾਵ ਅ ਬਿਊਟੀਫੁਲ ਵੀਕਐਂਡ
2: ਯੂ ਟੂ, ਥੈਂਕ ਯੂ ਟੂ। ਕਿਆ ਬਾਤ ਹੈ, ਤੁਹਾਡੇ
3: ਸਾਰਿਆਂ ਦਾ ਵੀ ਵੀਕਐਂਡ ਵਧੀਆ,
2: ਤੁਹਾਡਾ ਵੀਕਐਂਡ ਵੀ ਯਾਰ ਮਜ਼ੇਦਾਰ ਮਜ਼ੇਦਾਰ ਹੋਵੇ। ਮੰਗਤ ਸਿੰਘ ਜੀ ਮੈਸੇਜ ਕਰਦੇ ਨੇ ਕਿ ਯਸ ਜੀ ਮੈਨੂੰ ਫਿਲਮ ਦਾ ਨਾਮ ਪਤਾ, ਯਸ ਜੀ ਮੈਨੂੰ ਫਿਲਮ ਦਾ ਨਾਮ ਪਤਾ ਨਹੀਂ ਲੱਗਿਆ,
3: ਫਿਲਮਿਸਤਾਨ,
2: ਫਿਲਮਿਸਤਾਨ ਹੈ ਜੀ,
3: ਵਿੱਚ ਰਿਚਰਡ ਜੀ ਆ ਰਹੇ ਸੀ ਸਾਨੂੰ ਲੱਗਿਆ ਉਹਨਾਂ ਫਿਲਮਿਸਤਾਨ ਮੂਵੀ, ਤੁਹਾਨੂੰ ਬਹੁਤ ਬਹੁਤ ਮਤਲਬ ਮਜ਼ਾ ਆਏਗਾ ਉਹ ਮੂਵੀ ਵੇਖ ਕੇ, ਤੇ ਯਸ ਤੁਸੀਂ ਵੇਖੋ, ਆਪਾਂ ਤੇ ਫਿਲਮ ਫੈਸਟੀਵਲ ਚ ਵੇਖੇ
2: ਸੀਗੇ।
3: ਅੱਛਾ ਇੱਕ ਹੋਰ ਚੀਜ਼ ਮੈਨੂੰ ਯਾਦ ਹੈ, ਆਪਾਂ ਜਿਹੜੀ ਦੇਖੀ ਮਿਲੇ ਸੀਗੇ ਨੁੱਕੜ ਨਾਟਕ ਵਾਲਿਆਂ ਨੂੰ ਇੱਥੇ
2: ਇੰਡੀਅਨ ਫਿਲਮ ਫੈਸਟੀਵਲ ਤੇ ਗਏ ਤੇ ਵੱਡੇ ਵੱਡੇ ਸਿਤਾਰੇ ਆ ਰਹੇ, ਸਭ ਕੁਛ ਆ ਰਿਹਾ, ਪਰ ਇੱਕ ਹੁੰਦਾ ਨਾ ਕਿ ਪੈਸ਼ਨ ਫੋਰ ਯੋਰ ਸਿਨੇਮਾ, ਤੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਆਫ ਰਿਕਾਰਡ ਵੀ ਗੱਲ ਕੀਤੀ ਕਿ ਉਹ ਜਿਹੜਾ ਡਾਇਰੈਕਟਰ ਹੈ ਫਿਲਮ ਦਾ ਬਹੁਤ ਯੰਗ ਲੜਕਾ, ਉਹਨੇ ਇੰਜੀਨੀਅਰਿੰਗ ਬੈਕਗਰਾਉਂਡ ਛੱਡਤਾ, IIT ਦਾ ਪੜਿਆ ਹੋਇਆ, ਵਧੀਆ ਜੋਬ ਛੱਡਤੀ, ਲੜਕੀ ਵੀ MBA ਗ੍ਰੈਜੂਏਟ ਸੀਗੀ, ਅੱਛਾ ਕੋਟਾ ਦੀ, ਦੇਖੋ ਮੈਂ ਕਹਿ ਰਿਹਾ ਸਟਾਰ ਹੀ ਸਾਰੇ ਇੱਧਰ ਉੱਧਰ, ਅਸੀਂ ਤੇ ਬਸ ਅਸੀਂ ਜੀ ਧੰਨੇ ਦੀ ਕਚੌਰੀਆਂ ਚੋਕੇ ਸਟਾਰ ਹੀ ਇੱਧਰ ਉੱਧਰ ਨੇ ਜੀ, ਸਹੀ ਕਿ ਨਹੀਂ। ਤੇ ਗੁੱਡ ਮੂਵੀ ਹੋਏਗੀ ਕਿਉਂਕਿ ਉਹਨਾਂ ਦਾ ਪੈਸ਼ਨ ਦਿਸ ਰਿਹਾ ਸੀਗਾ,
3: ਬਹੁਤ ਪਿਆਰੀ ਹੈ, ਬਹੁਤ ਪਿਆਰੀ ਨੁੱਕੜ ਨਾਟਕ ਹੈ, ਨੈਟਫਲਿਕਸ ਤੇ ਆ ਗਈ ਹੈ, ਤੁਸੀਂ ਜਾ ਕੇ ਵੇਖੋ
2: ਜੀ। ਤੇ ਦਿਲਬਾਗ ਜੀ ਮੈਸੇਜ ਕਰਦੇ ਨੇ ਕਿ ਯਸ ਜੀ ਪਲੀਜ਼ ਸੈਂਡ ਮੀ ਯੂਟਿਊਬ ਕੁਕਿੰਗ ਚੈਨਲ ਲਿੰਕ ਪਲੀਜ਼ ਜੀ, ਠੀਕ ਹੈ ਜੀ,
3: ਸਰਚ ਕਰੋ ਯਸ ਦੀ ਕਿਚਨ ਮਿਲ
2: ਜਾਣਾ, ਯਸ ਦੀ ਕਿਚਨ ਤੁਸੀਂ ਸਰਚ ਕਰੋ, ਗੱਲਬਾਤ ਬਣ ਜਾਏਗੀ। ਨਰਿੰਦਰ ਜੀ ਮੈਸੇਜ ਭੇਜਦੇ ਨੇ ਕਿ ਗੁੱਡ ਮਾਰਨਿੰਗ ਬੋਥ ਆਫ ਯੂ, ਪ੍ਰੋਗਰਾਮ ਗੋਇੰਗ ਗੁੱਡ,
3: ਧੰਨਵਾਦ ਜੀ, ਧੰਨਵਾਦ, ਆਹੀ ਤੇ ਆਪਾਂ ਨੂੰ ਹੱਲਾ ਸ਼ੇਰੀ ਚਾਹੀਦੀ ਹੈ,
2: ਜਿਹੀ ਤੋਂ ਚਾਹੀਏ, ਜਿਹੀ ਵੈਲੀਡੇਸ਼ਨ ਕੇ ਲਈ ਤੋ ਹਮ ਭਾਗ ਕੇ ਆ ਜਾਤੇ ਹੈ
3: ਜੀ ਜੀ,
2: ਹੈ ਨਾ, ਸਹੀ ਕਿ ਨਹੀਂ,
3: ਬਸ ਅਪ ਹੋ ਗਿਆ ਮੇਰਾ ਡੋਪਾਮਾਈਨ,
2: ਇਹਦਾ ਬੜਾ ਚੱਕਰ ਹੈ ਨਾ, ਸੈਰੋਟੋਨਿਨ ਡੋਪਾਮਾਈਨ ਵਗੈਰਾ, ਕਿ ਯੂ ਆਲਵੇਸ ਨੀਡ ਸਟਿਮੂਲਸ, ਸਮ ਸੋਰਟ ਆਫ ਸਟਿਮੂਲਸ, ਕਿ ਹੈ ਨਾ ਤੁਹਾਡਾ ਮਾਈਂਡ ਵਰਕ ਕਰਦਾ ਰਹੇ, ਕੁਛ ਨਾ ਕੁਛ ਨਵਾਂ ਚਾਹੀਦਾ। ਅੱਛਾ ਉਸ ਚੱਕਰ 'ਚ ਨਾ ਮੈਂ ਦੇਖਦਾ ਕਿ ਖਰਾਬ ਕੰਟੈਂਟ ਵੀ ਬਹੁਤ ਆਉਂਦਾ, ਖਰਾਬ ਉਸ, ਇੱਕ ਤਾਂ ਚਲੋ ਇੱਕ ਤਾਂ ਪਤਾ ਹੀ ਕਿ ਖਰਾਬ ਹੈ, ਉਹ ਬਣਾਉਣ ਵਾਲੇ ਨੂੰ ਵੀ ਪਤਾ ਕਿ ਮੈਂ ਕਿਸ ਮਨਸ਼ਾ ਨਾਲ ਬਣਾਇਆ। ਇੱਕ ਇਹ ਹੁੰਦਾ ਕਿ ਵਧੀਆ ਕ੍ਰੀਏਟਰ ਵੀ ਨਾ, ਵਧੀਆ ਰਾਈਟਰ ਵੀ, ਵਧੀਆ ਡਾਇਰੈਕਟਰ ਵੀ, ਵਧੀਆ ਐਕਟਰ ਵੀ, ਆਪਣਾ ਆਪਣਾ ਕੰਮ ਬਹੁਤ ਮਤਲਬ ਬਿਲੋ ਐਵਰੇਜ ਕਰਦੇ, ਕਿਉਂਕਿ ਪਤਾ ਯਾਰ ਹਰ 40 ਦਿਨ ਬਾਅਦ ਕੁਛ ਨਵਾਂ ਲਿਆਉਣਾ ਪੈਣਾ, ਤੇ ਹਰ 40 ਦਿਨ ਬਾਅਦ ਕੋਈ ਨਵੀਂ ਨਵੀਂ ਗੱਲ ਕਰਨੀ ਪੈਣੀ ਹੈ। ਤੇ ਨਵੀਂ ਗੱਲ ਕਰਨ ਲਈ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ, ਮੈਂ ਉਹਨਾਂ ਨੂੰ ਆਨ ਏ ਲੈ ਲਵਾਂ ਜੀ,
3: ਜੀ ਜੀ ਸਰ,
2: ਲਓ ਜੀ ਲਓ, ਸੁਰਿੰਦਰ ਸਿੰਘ ਜੀ ਤੁਸੀਂ ਆਨ ਏ,
3: ਇੱਕ ਵਾਰੀ ਪਲੀਜ਼ ਆਪਣੀ ਐਪ ਬੰਦ ਕਰ ਦਿਓ ਜੀ, ਚਾਰ
2: ਹਾਂਜੀ ਹਾਂਜੀ ਪਲੀਜ਼ ਆਪ ਚਲੇ ਪਲੀਜ਼।
5: ਸਤਿ ਸ਼੍ਰੀ ਅਕਾਲ ਜੀ ਯਸ਼ ਜੀ,
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ?
5: ਬਸ ਵਧੀਆ, ਫਸਟ ਕਲਾਸ, ਤੁਸੀਂ ਸੁਣਾਓ, ਤੁਹਾਡਾ ਪ੍ਰੋਗਰਾਮ ਸੁਣ ਕੇ ਆਏ ਤੇ ਮਨ ਜਿਹੜਾ ਬਾਗ ਬਾਗ ਹੋ ਜਾਂਦਾ ਹੈਗਾ,
3: ਵਾਹ ਵਾਹ ਵਾਹ, ਧੰਨਵਾਦ ਜੀ, ਧੰਨਵਾਦ,
5: ਅੱਜ ਤੁਹਾਡੀ ਆਵਾਜ਼ ਸੁਣਨੇ ਆ ਤੇ ਸਾਡੇ ਦੇ ਜੇ
2: ਸਰ ਜੀ ਤੁਹਾਡਾ ਤੇ ਮਤਲਬ ਪੋਜ਼ਿਟਿਵ ਪੁਆਇੰਟ ਆਫ ਦਾ ਵੀਕ ਇਹ ਹੋਇਆ ਕਿ ਯਸ਼ ਜੀ ਦੀ ਆਵਾਜ਼,
5: ਰੋਜ਼ 200-250 ਕਿਲੋਮੀਟਰ ਗੱਡੀ ਚਲਾਈ ਦੀ ਹੈਗੀ, ਕੰਮ ਕਰਦੇ ਰਹਿੰਦੇ ਹੈਗੇ ਤੇ ਨਾਲ
2: ਤੁਹਾਡੇ
3: ਨਾਲ ਕੀ ਵਧੀਆ ਵਾਪਰਿਆ ਇਸ ਹਫਤੇ?
5: ਮੇਰੇ ਨਾਲ ਤੇ ਸਭ ਕੁਝ ਵਧੀਆ ਹੀ ਵਧੀਆ ਹੁੰਦਾ ਹੈ, ਗੱਲ ਹੈ ਕਿ ਮੈਂ ਫੈਮਿਲੀ ਨਾਲ ਐਡਜਸਟਮੈਂਟ ਕਰਕੇ ਚੱਲਣਾ ਹੈਗਾ ਵਾ, ਹਰੇਕ ਨਾਲ ਹੀ ਕਰੀਦਾ ਹੈਗਾ, ਤੇ ਫੈਮਿਲੀ ਨਾਲ ਤੇ ਪ੍ਰੈਫਰ ਤੇ ਫੈਮਿਲੀ ਨੂੰ ਪਹਿਲੀ ਦੇਈਦੀ ਹੈਗੀ ਹੈ,
2: ਤੇ
5: ਬਾਕੀ ਕਿਸੇ ਹੋਰ ਦੀ ਵੀ ਹੁੰਦੀ ਹੈਗੀ, ਹੈਲਪ ਜੋ ਕਰਨੀ ਵੀ ਹੁੰਦੀ ਹੈਗੀ ਉਹ ਵੀ ਕਰੀਦੀ ਹੈਗੀ ਹੈ, ਜੋ ਕੁਛ ਆਪਣੇ ਕੋਲ ਹੋ ਸਕਦਾ ਪੋਸੀਬਲ, ਕਿਉਂਕਿ ਬੱਚੇ ਸਾਡੇ ਬੱਚਿਆਂ ਦੀ ਵੀ ਕਿਸੇ ਨੇ ਹੈਲਪ ਕੀਤੀ ਸੀ ਕਿਸੇ ਟਾਈਮ ਤੇ, ਜੇ ਬੱਚੇ 2003 ਵਿੱਚ ਆਏ ਸੀ, ਸਾਡੇ ਕੋਈ ਨਾ ਕੋਈ ਸਾਡੇ ਹੋ ਜਾਏ, ਕੋਈ ਅੱਛਾ ਹੀ ਹੋ ਜਾਏ,
2: ਵੈਸੇ ਬੜੀ ਪਿਆਰੀ ਗੱਲ ਹੈ, ਐਮਪਥੀ ਘਟੀ ਜਾਂਦੀ ਹੈ ਦੁਨੀਆਂ ਦੇ ਅੰਦਰ, ਹੈ ਨਾ, ਕਿ ਇਟਸ ਗੁੱਡ ਕਿ ਜਿੰਨਾ ਹੋ ਸਕੇ ਲੋਕਾਂ ਨਾਲ ਜੁੜਿਆ ਜਾਵੇ, ਗੱਲਬਾਤ ਕੀਤੀ ਜਾਵੇ।
5: ਮੇਰੇ ਦੇ ਇੱਕ ਫਰੈਂਡ ਦੀ ਬੇਟੀ ਸੀ, ਮੈਂ ਤੁਹਾਨੂੰ ਭੇਜੀ ਸੀ ਕੱਲ, ਨੰਬਰ ਹੀ ਭੇਜਿਆ ਸੀ ਕਿ ਉਹਦੇ ਉਹਨੂੰ ਜੋਬ ਦੀ ਜ਼ਰੂਰਤ ਹੈਗੀ ਹੈ ਬਹੁਤ ਜ਼ਿਆਦਾ, ਉਹ ਚਾਹੀਦੀ ਹੈ ਉਹਨੂੰ TFN ਤੇ ਹੈਗੀ ਹੈ, ਵਿਚਾਰੀ ਡਾਈਵੋਰਸ ਹੈਗੀ ਹੈ, 46 ਈਅਰ ਦੀ ਵਿਚਾਰੀ ਹੋ ਗਈ ਹੈ, ਲੇਕਿਨ ਉਹਦੇ ਭੈਣ ਤੇ ਬਣਵਾਈ ਹੈ, ਉਹਦੀ ਤੂੰ ਮਦਦ ਕਰ ਹੀ ਨਹੀਂ ਰਹੇ, ਜੋ ਕੋਈ ਮੇਰੇ ਕੋਲ 20 ਸਾਲ ਪਹਿਲਾਂ ਕੋਈ ਹੈਲਪ ਕੀਤੀ ਸੀ ਉਹਦੇ ਫਾਦਰ ਨੇ,
2: ਉਮੀਦ ਕਰਦੇ ਹਾਂ ਕੋਈ ਵੀ ਅਦਾਰਾ ਜੇ ਸੁਣਦਾ ਹੋਏਗਾ ਤੇ ਜ਼ਰੂਰ ਇਹਦੇ ਤੇ ਵਰਕ ਕਰੇ ਤੇ ਮਦਦ ਕਰੇ।
5: ਦੋ ਤਿੰਨ ਦਿਨ ਦੀ ਉਹਨੂੰ ਮਿਲ ਜਾਏ TFN ਤੇ, ਚਲੋ
2: ਉਮੀਦ ਕਰਦੇ ਛੇਤੀ ਜੀ ਵਧੀਆ ਹੋਵੇ,
3: ਹਫਤਾ ਵਧੀਆ ਜਾਵੇ,
2: ਕੰਮ ਤਾਂ ਬੜਾ ਪੰਗਾ ਮਿਲਦਾ ਛੇਤੀ ਕਿਤੇ, ਹਨਾ। ਤੇ ਇੱਥੇ ਵਰਿੰਦਰ ਸ਼ਰਮਾ ਜੀ ਮੈਸੇਜ ਭੇਜਦੇ ਨੇ ਕਿ ਹੈਲੋ ਕ੍ਰਿਸ਼ਨਾ ਜੀ ਐਂਡ ਯਸ਼ ਜੀ, ਪ੍ਰੋਗਰਾਮ going very good,
3: inne
2: zyada khush ho gaye sade to, kehnde sleep and relax, end of financial year di sale on hai te radio hanji da reference dekh ke ik bed lain te ik mattress vi free,
3: hanji hanji bilkul, kya
2: baat hai, wooden box bed vi hai, mandir vi hega, oh sab kuch available hai te zarur ji tusi sleep and relax pahuncho, radio hanji da tusi hawala do,
3: ਡੈਫੀਨੇਟਲੀ ਜਿਹੜੇ ਵੀ ਲੈ ਕੇ ਜਾਂਦੇ ਖੁਸ਼ ਹੁੰਦੇ, ਨਾਲੇ ਇੰਡੀਅਨ ਸਟਾਈਲ ਜਿਹੜੇ ਗੱਦੇ ਹੁੰਦੇ ਆ ਬੇਸਿਕਲੀ, ਉਹਨਾਂ ਚ ਇਹਨਾਂ ਦੀ ਕਹਿ ਲਓ ਮਹਾਰਤ ਹਾਸਿਲ ਹੈ, ਕਿਉਂਕਿ ਇੱਥੇ ਸਪੈਸ਼ਲੀ ਪੇਰੈਂਟਸ ਲਈ ਹੁੰਦਾ ਨਾ ਕਿ ਉਹਨਾਂ ਨੂੰ ਕੰਫਰਟ ਮੈਟ੍ਰਸ ਚਾਹੀਦੇ ਹੁੰਦੇ ਆ, ਤੇ ਉਹ ਇਹਨਾਂ ਕੋਲ ਤੁਸੀਂ ਜਾ ਕੇ ਲੈ ਸਕਦੇ।
2: ਜੀ ਜੀ ਜ਼ਰੂਰ, ਇਹਨਾਂ ਕੋਲ ਪਹੁੰਚੋ ਤੇ ਵਧੀਆ ਵਧੀਆ ਫਰਨੀਚਰ ਆਪਣੇ ਘਰ 'ਚ ਐਡ ਕਰੋ, ਮੈਟ੍ਰਸ ਐਡ ਕਰੋ। ਤੇ ਅਗਲੇ ਕਾਲਰ ਨਾਲ ਆਪਾਂ ਸਾਂਝ ਪਾਉਂਦੇ ਹਾਂ ਜੀ, 791 ਤੁਸੀਂ ਔਨ 에ਅਰ ਹੋ।
3: ਸਤਿ ਸ਼੍ਰੀ ਅਕਾਲ ਜੀ,
6: ਕੀ
3: ਹਾਲ ਚਾਲ ਹੈ ਗਗਨ ਭਾਜੀ?
2: ਛੇਤੀ ਛੇਤੀ ਵਧੀਆ ਵਧੀਆ ਸ਼ਾਇਰੀ ਸਾਡੇ ਨਾਲ ਸਾਂਝੀ ਕਰੋ।
3: ਇਹ ਗੱਡੀ ਚਲਾਉਂਦੇ ਚਲਾਉਂਦੇ ਲਿਖ ਲੈਂਦੇ ਨੇ ਇਹਨਾਂ ਦੀ ਰੈਫਰੈਂਸ।
2: ਬੱਲੇ ਬੱਲੇ, ਫੇਰ ਤਾਂ ਵੈਰੀ ਮਚ ਇੰਟਰੀਗਡ, ਸੁਣਾਓ ਜੀ।
6: ਆ ਭਾਈ ਦੋ ਕਲੈਨਾ ਬਸ ਨਾ, ਫੇਰ ਉਸ ਤੋਂ ਬਾਅਦ ਅਗਲਾ ਕਾਲ ਲੈ ਲਓ।
3: ਜੀ ਜੀ
6: ਜੀ, ਦੇਵੋ ਜ਼ਰਾ ਧਿਆਨ ਤੇ ਵੇਖੋ, ਹੋਇਆ ਕੀ ਨੁਕਸਾਨ ਤੇ ਵੇਖੋ।
2: ਵਾਹ
3: ਵਾਹ ਵਾਹ,
6: ਦੇਵੋ ਜ਼ਰਾ ਧਿਆਨ ਤੇ ਵੇਖੋ, ਹੋਇਆ ਕੀ ਨੁਕਸਾਨ ਤੇ ਵੇਖੋ, ਤੋਵਾ ਤੋਵਾ ਇੰਨੇ ਦੁਖੜੇ,
2: ਓਏ ਹੋਏ
6: ਚਿਹਰੇ ਤੇ ਮੁਸਕਾਨ ਤੇ ਦੇਖੋ।
2: ਵਾਹ ਵਾਹ
3: ਵਾਹ ਵਾਹ,
2: ਬਹੁਤ ਖੂਬ,
3: ਵਾਹ ਜੀ।
6: ਖਿੜੀਆਂ ਦੇਹਾਂ ਤੱਕਦੇ ਪਏ ਹੋ, ਖਿੜੀਆਂ ਦੇਹਾਂ ਤੱਕਦੇ ਪਏ ਹੋ, ਕੋਈ ਰੂਹ ਸਮ
3: ਮਾਫ ਕਰੀਏਗਾ ਗਗਨ ਜੀ, ਤੁਹਾਡੀ ਆਵਾਜ਼ ਕੱਟੀ
2: ਭਾਈ, ਮਿਸਰਾ ਤੁਹਾਡਾ ਅਟਕ ਗਿਆ, ਦੁਬਾਰਾ
6: ਮਾੜਾ ਕਿ ਸ਼ੁਰੂ ਸੁਣਾਣਾ।
2: ਜੀ ਜੀ,
6: ਦੇਵੋ ਜ਼ਰਾ ਧਿਆਨ ਤੇ ਦੇਖੋ, ਹੋਇਆ ਕੀ ਨੁਕਸਾਨ ਤੇ ਦੇਖੋ, ਤੋਵਾ ਤੋਵਾ ਇੰਨੇ ਦੁਖੜੇ, ਚਿਹਰੇ ਤੇ ਮੁਸਕਾਨ ਤੇ ਦੇਖੋ।
2: ਵਾਹ ਵਾਹ,
6: ਖਿੜੀਆਂ ਰੂਹਾਂ ਤੱਕਦੇ ਪਏ ਹੋ, ਸੋਰੀ ਖਿੜੇ ਚਿਹਰੇ ਤੱਕਦੇ ਪਏ ਹੋ, ਹੋਈਆਂ ਰੂਹਾਂ ਸ਼ਮਸ਼ਾਨ ਤੇ ਦੇਖੋ।
2: ਵਾਹ,
6: ਮੈਂ ਨਹੀਂ ਕਹਿੰਦਾ ਤਰਸ ਕਰੋ, ਪਰ ਜਨਾਬ ਜ਼ੁਲਮ ਤੇ ਦੇਖੋ ਤੇ ਜਾਨ ਤੇ ਦੇਖੋ।
2: ਵਾਹ ਵਾਹ ਵਾਹ, ਬਹੁਤ ਖੂਬ ਭਾਈ, ਬਹੁਤ ਖੂਬ, ਬਹੁਤ ਪਿਆਰਾ।
3: ਵਾਹ ਜੀ ਵਾਹ,
2: ਥੈਂਕ ਯੂ ਸੋ ਮਚ ਸਾਡੇ ਨਾਲ ਸਾਂਝਾ ਕਰਨ ਲਈ, ਉਮੀਦ ਕਰਦਾ ਯੂ ਹੈਵ ਅ ਗ੍ਰੇਟ ਵੀਕਐਂਡ, ਬਹੁਤ ਸੁੰਦਰ ਸ਼ਾਇਰੀ, ਵੈਰੀ ਨਾਈਸ, ਬਹੁਤ
3: ਧੰਨਵਾਦ ਜੀ,
2: ਥੈਂਕ ਯੂ ਸੋ ਮਚ, ਥੈਂਕ ਯੂ, ਵੈਰੀ ਨਾਈਸ।
3: ਇਹ ਦੇਖੋ ਗੱਡੀ ਚਲਾਉਂਦੇ ਚਲਾਉਂਦੇ ਇੱਕ ਘੁੰਮਣ ਸਾਹਿਬ ਤੇ ਇੱਕ ਇਹ,
2: ਅੱਛਾ ਆ ਘੁੰਮਣ ਸਾਹਿਬ ਵੀ, ਹਾਂ ਅੱਜ ਮੈਨੂੰ ਦਿਖ ਨਹੀਂ ਰਿਹਾ ਵੈਸੇ, ਮਤਲਬ ਬੜੇ ਉਹ ਵੀ ਵਧੀਆ ਵਧੀਆ
3: ਔਨ ਦਾ ਸਪੌਟ,
2: ਅਜੀਤ ਜੀ, ਅਜੀਤ ਜੀ ਨੇ ਪਰ
3: ਭੇਜਿਆ
2: ਜੀ? ਹਾਂਜੀ ਹਾਂਜੀ, ਪੌਪਕੌਰਨ ਭੇਜਤੇ ਨੇ, ਜੇ ਪੌਪਕੌਰਨ ਹੀ ਆ ਫਿਰ ਅਗੇਨ ਐਨਕ ਨਹੀਂ ਲੱਗੀ ਆ, ਇਹ ਪੌਪਕੌਰਨ ਚਾਕਲੇਟ ਤੇ ਕਾਫੀ ਭੇਜੀ ਇਹਨਾਂ ਨੇ, ਠੀਕ ਹੈ ਨਾ, ਇਹ ਵਾਈਬਸ ਭੇਜੀ ਆ, ਤੁਸੀਂ ਵਾਈਬ ਸਮਝੋ, ਵਾਈਬ ਭੇਜੀ ਇਹਨਾਂ ਨੇ।
3: ਦੇਖੋ ਫਿਲਮਿਸਤਾਨ ਮੂਵੀ ਦਾ ਰეკਮੈਂਡੇਸ਼ਨ, ਨੁੱਕੜ ਨਾਟਕ ਦਾ ਰეკਮੈਂਡੇਸ਼ਨ ਦਿੱਤਾ ਤੇ ਉਹਦੇ ਨਾਲ ਕੁਝ ਖਾਣ ਪੀਣ ਦਾ ਇੰਤਜ਼ਾਮ ਤੇ ਹੋਣਾ ਚਾਹੀਦਾ।
2: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਬਹੁਤ ਬਹੁਤ ਥੈਂਕ ਯੂ। 009 ਵਾਲੇ ਜਨਾਬ ਸਾਨੂੰ ਕਹਿੰਦੇ RIP ਸ਼ਾਇਰ ਬਸ਼ੀਰ ਬਾਦਲ ਸਾਹਿਬ ਨੇ, ਸਰ ਬਦਰ ਸਾਹਿਬ, ਤੇ ਉਹਨਾਂ ਨੇ ਬਹੁਤ ਪਿਆਰਾ ਉਹਨਾਂ ਦਾ ਸ਼ੇਅਰ ਲਿਖ ਕੇ ਭੇਜਿਆ ਕਿ ਸਰ ਝੁਕਾਓਗੇ ਤੋ ਪੱਥਰ ਦੇਵਤਾ ਹੋ ਜਾਏਗਾ, ਇਤਨਾ ਮਤ ਚਾਹੋ ਸੇ ਵਰਨਾ ਉਹ ਬੇਵਫਾ ਹੋ ਜਾਏਗਾ। ਮੈਂ ਤੁਹਾਡੇ ਨਾਲ ਬੇਵਫਾ ਹੀ ਨਹੀਂ ਕਰਨਾ ਚਾਹੁੰਦਾ ਸੀ ਲਾਲ ਜੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਕਈ ਵਾਰੀ ਬੰਦਾ ਇੱਧਰ ਉੱਧਰ ਹੁੰਦਾ ਯਾਰ, ਮੈਂ ਕਿਹਾ ਨਾ ਅੱਜ ਨਵੇਂ ਨਵੇਂ ਹੱਥ ਲਵਾਏ ਨੇ ਤੇ ਬਿਨਾਂ ਐਨਕਾਂ ਤੋਂ ਆ ਗਏ ਹਾਂ।
3: ਯੂ ਆਰ ਡੂਇੰਗ ਵੈਲ,
2: ਓਹ ਥੈਂਕ ਯੂ,
3: ਗੁੱਡ ਜੌਬ,
2: ਵੈਸੇ ਕਾਫੀਆਂ ਨੇ ਪੜ੍ਹੀ ਹੋਣੀ ਆ, ਪਰ ਜਿਸ ਤਰ੍ਹਾਂ ਫਾਊਂਟਨ ਹੈਡ ਨੇ ਮੇਰੇ ਤੇ ਅਸਰ ਕੀਤਾ ਸੀਗਾ, ਉਸੇ ਤਰ੍ਹਾਂ ਦਾ ਅਸਰ ਨਾ ਇੱਕ ਏਦਾਂ ਦੀ ਕਿਤਾਬ ਜਿਸਦੀ ਇੱਕ ਲਾਈਨ ਨੇ ਸ਼ਾਹਰੁਖ ਖਾਨ ਸਾਹਿਬ ਦੀ ਲੈਗੇਸੀ ਨੂੰ ਆਲਰੇਡੀ ਬਹੁਤ ਵਧੀਆ ਲੈਗੇਸੀ ਨੂੰ ਹਨਾ ਹੋਰ ਪੁਖਤਾ ਕਰਤਾ ਸੀਗਾ। ਓਮ ਸ਼ਾਂਤੀ ਓਮ ਦਾ ਉਹਨਾਂ ਡਾਇਲੋਗ ਸੀਗਾ ਨਾ, ਅਗਰ ਕਿਸੇ ਚੀਜ਼ ਕੋ ਬਹੁਤ ਸ਼ਿੱਦਤ ਸੇ ਤੁਮ ਚਾਹੋ ਤੋ ਸਾਰੀ ਕਾਇਨਾਤ ਉਸੇ ਮਿਲਾਨੇ ਕੀ ਸਾਜ਼ਿਸ਼ ਕਰਤੀ ਹੈ। ਐਲਕੈਮਿਸਟ, ਪੌਲੋ ਕੋਲੋਹ ਦੀ ਐਲਕੈਮਿਸਟ ਪੜ੍ਹੋ, ਤੇ ਸਾਡੇ ਜਿਹੜੇ ਐਲਕੈਮਿਸਟ ਨੇ ਉਹਨਾਂ ਦੀ ਵੀ ਕਾਲ ਆ ਗਈ, ਆਪਾਂ ਕਾਲ ਚ ਲੈਂਦੇ ਉਹਨਾਂ ਨੂੰ। ਲਾਲ ਜੀ ਕੈਸੇ ਹੈ ਆਪ? ਮੇਰੇ ਤੱਕ ਪਹੁੰਚੀ ਨੀ, ਹਲਕਾ ਜਿਹਾ ਟੈਂਪੋ 0.8 ਤੇ ਰੱਖ ਕੇ ਦੁਬਾਰਾ ਭੇਜੋ।
7: ਮੈਂ ਕਿਹਾ ਲਾਲ ਜੀ
3: ਮੈਂ ਐਡ ਕਰਨਾ ਚਾਹਾਂਗੀ, ਤੁਹਾਡੀ ਸ਼ਾਇਰੀ ਉਹ ਬੜੀ ਵਧੀਆ ਸੀਗੀ ਜਿਹੜੀ ਭਾਬੀ ਜੀ ਦੇ ਲਿਖੀ ਸੀ ਤੁਸੀਂ।
2: ਅੱਛਾ ਵਾਹ, ਮੈਂ ਨੀ ਸੁਣੀ, ਕੀ ਬਾਤ ਹੈ, ਆਪ ਆਪਣੀ ਫਿਰਦੌਸੇ ਜਾ ਕੇ ਲਈ ਸ਼ਾਇਰੀਆਂ ਲਿਖਤੇ ਹੈ, ਵੈਰੀ ਨਾਈਸ, ਬਹੁਤ ਖੂਬ ਲਾਲ ਜੀ।
3: ਨਹੀਂ ਮੈਂ ਤੇ ਇਹੀ ਮਤਲਬ ਮੈਂ ਉਸ ਕਵਿਤਾ ਦਾ ਸਾਰ ਇਹੀ ਲਿਖਿਆ, ਮਤਲਬ ਸੁਣਿਆ ਸਮਝਿਆ ਕਿ ਉਹ ਭਾਬੀ ਜੀ ਦੀ ਲਿਖੀ ਸੀਗੀ, ਇਹਨਾਂ ਨੇ ਲਿਖੀ ਉਹ ਸਤਰੀ ਤੇ ਸੀਗੀ।
2: ਅੱਛਾ,
3: ਲੇਕਿਨ ਅਸੀਂ ਤੇ ਕਹਾਂਗੇ ਭਾਬੀ ਜੀ ਦੀ ਲਿਖੀ ਸੀ।
2: ਨੋਟੀ ਹੋ ਰਿਹਾ ਲਾਲ ਜੀ, ਠੀਕ ਹੈ ਠੀਕ ਹੈ ਠੀਕ ਹੈ
3: ਪਰਮੇਸ਼ਵਰ, ਮੇਰੀ ਜ਼ਬਾਨ ਹੀ ਅਟਕ ਗਈ ਉਸ ਨਾਂ ਤੇ,
2: ਪਰਮੇਸ਼ਵਰ
3: ਤੇ ਨਾ ਉਹ ਕਹਿੰਦੇ ਆਹ ਗੱਲਾਂ ਸਾਰੀ ਸਹੀ ਕਹੀ ਜਾ ਰਹੀ, ਮਤਲਬ ਹਰ ਗੱਲ ਨੂੰ। ਹਾਂ ਮੈਂ ਕਿਹਾ ਤੁਸੀਂ ਇੰਨਾ ਕਿਉਂ ਫੀਲਿੰਗ ਲੈ ਰਹੇ ਹੋ ਤੇ ਭਾਬੀ ਜੀ ਵਾਸਤੇ ਲਿਖੇ, ਕਹਿੰਦੇ ਨਹੀਂ ਨਹੀਂ
2: ਸਾਰਿਆਂ ਵਾਸਤੇ, ਜਿਸ ਕੇ ਮਨ ਕੋ ਭਾ ਜਾਏ ਹਨਾ ਵੋ ਆ ਜਾਏ, ਜਿਸ ਤਰ੍ਹਾਂ ਲਾਗੇ ਮੈਂ ਜਾਣਾ। ਅੱਜ ਕੀ ਫਿਰ ਸ਼ੇਅਰ ਕਰੋਗੇ ਦੱਸੋ ਮਾੜਾ ਜਿਹਾ, ਆਪਾਂ ਫਿਰ ਸਪੀਡੀ ਕੰਮ
7: ਕਰੀਏ। ਹੁਣ ਕੋਈ ਸ਼ੇਅਰ ਦਾ ਹੁਣ ਗੱਡੀ ਚਲਾ ਲਿਆ, ਕੋਈ ਨਾਂ ਲਿਖਿਆ ਕੋਈ ਨੀ, ਮੈਂ ਕਿਹਾ ਆਪੇ ਨਾ ਗਲਾਰੇ ਨਾਲ ਠੀਕ ਹੋਣਾ, ਜਸੋਲ ਭਾਜੀ ਭਾਬੀ ਗਲਾਰਾ ਪਾ ਕੇ ਘੁੰਮੀ ਜਾਣ।
3: ਮੇਰੇ ਤੋਂ ਗਾਣਾ ਯਾਦ ਆ ਗਿਆ, ਦਿੱਲੀ ਸ਼ਹਿਰ ਮੇ ਮਾਰੋ ਘਾਗਰਾ ਚ ਘੁੰਮਿਓ,
2: ਵਾਹ ਬਈ ਮਾਧੁਰੀ ਦੀਕਸ਼ਿਤ ਬਣਾ ਤਾ ਭਾਈ ਨੂੰ ਤੁਸੀਂ, ਇਹ ਤਾਂ ਕੋਈ ਗੱਲ ਨਾ ਸੱਜਣਾ, ਨਾ ਨਾ ਨਾ
3: ਬਦਲਾ ਬਦਲਾ ਲੈ,
2: ਬਦਲਾ ਪੁਰ ਕਰਤਾ, ਬਦਲਾ ਕਾਦਾ ਕੀਤਾ।
3: ਥੈਂਕ ਯੂ। ਅੱਛਾ
7: ਠੀਕ ਹੈ ਜੀ, ਹੁਣ ਘਰ ਲੈ ਠੀਕ ਹੋ ਗਿਆ, ਹੁਣ ਕਰੂਗਾ ਫਿਰ ਮੈਂ ਅਗਲੇ ਦਿਨ ਨਹੀਂ ਬੋਲਦਾ, ਫਿਰ ਅਗਲੇ ਦਿਨ ਗੱਡੀ ਬਿਠਾਉਂਦੇ ਲੈ ਜਾਂਦੇ, ਉਹ ਕਹਿੰਦੇ ਕੋਈ ਨੀ ਅੱਜ ਵੀ ਛੱਡ ਦੋ ਤੇ ਆਪਣਾ ਠੀਕ ਹੋ ਜਾਊਗਾ, ਉੱਥੇ ਠੀਕ ਹੋ ਜਾਂਦਾ, ਫਿਰ ਘਰ ਲੈ ਜਾਂਦੇ, ਫਿਰ ਇਹਦੇ ਤਿੰਨ ਚਾਰ ਦਿਨ ਹੋ ਜਾਂਦੇ, ਜਦੋਂ ਫਿਰ ਗੱਡੀ ਬਿਠਾ ਕੇ ਲੈ ਜਾਂਦੇ, ਫਿਰ ਗੱਡੀ ਬਿਠਾ ਕੇ ਲੈ ਜਾਂਦੇ, ਤੇ ਨਾ ਘਰ ਲੈ ਜਾਓ ਨਾ, ਜੇ ਤੁਸੀਂ ਸਵੇਰੇ ਉੱਠ ਕੇ ਦੇਖਿਓ ਧੁੱਪੇ ਬੈਠਾ ਜਾਂ ਛਾਵੇਂ ਬੈਠਾ,
2: ਠੀਕ ਹੈ
7: ਹਨਾ, ਜੇ ਇਹ ਧੁੱਪੇ ਬੈਠਾ ਨਾ ਇਹਦਾ ਮਤਲਬ ਇਹ ਠੀਕ ਹੋ ਗਿਆ, ਜੇ ਛਾਵੇਂ ਬੈਠਾ ਇਹਦਾ ਮਤਲਬ ਠੀਕ ਨੀ ਹੋਇਆ,
2: ਅੱਛਾ ਵਾਹ
7: ਹਨਾ, ਤੇ ਉਹ ਫਿਰ ਆਪਣਾ ਅਗਲੇ ਸਵੇਰੇ ਉੱਠ ਕੇ ਛਾਵੇਂ ਬੈਠਾ ਹੁੰਦਾ ਬੈਠਾ ਅੱਜ ਦਾ ਕੁੱਤਾ ਗੱਡੀ ਚ ਬੈਠਾ
2: ਬਰਬਾਦ ਕਰਨਾ ਨੀ ਚਾਹੀਦਾ ਲਾਈਫ ਦੇ ਅੰਦਰ, ਹੋਰ ਵੀ ਕਿੰਨੀਆਂ ਚੀਜ਼ਾਂ ਕਰਨ ਨੂੰ, ਸਹੀ ਕਿ ਨਹੀਂ ਲਾਲ ਜੀ ਹਨਾ, ਬਾਕੀ ਥੈਂਕ ਯੂ ਸੋ ਮਚ ਫੋਰ ਕਾਲਿੰਗ, ਉਮੀਦ ਕਰਦੇ ਤੁਹਾਡਾ ਬਹੁਤ ਬਹੁਤ ਵਧੀਆ ਵੀਕਐਂਡ ਨਿਕਲੇ, ਇਸੇ ਤਰ੍ਹਾਂ ਹੱਸਦੇ ਵੀ ਰਹੋ, ਸਾਨੂੰ ਹਸਾਉਂਦੇ ਵੀ ਰਿਹਾ ਕਰੋ, ਥੈਂਕ ਯੂ ਸੋ ਮਚ। ਅਤੇ ਥੋੜ੍ਹੇ ਬਹੁਤ ਹੋਰ ਆਏ ਹੋਏ ਨੇ ਜੀ ਮੈਸੇਜ, ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਰੁਪਿੰਦਰ ਸਿੰਘ ਜੀ ਕਹਿੰਦੇ ਨੇ ਬਿਊਟੀਫੁਲ ਸ਼ੋਅ, ਯੂ ਗਾਇਸ ਮੇਕ ਮਾਈ ਵੀਕਐਂਡ ਸਪੈਸ਼ਲ, ਥੈਂਕਸ। ਥੈਂਕ ਯੂ ਜੀ, ਤੁਹਾਡੇ ਮੈਸੇਜ ਨੇ ਸਾਡਾ ਵੀ ਵੀਕਐਂਡ ਸਪੈਸ਼ਲ ਕਰ ਦਿੱਤਾ ਜੀ। ਰਿਨਾਜ਼ ਗੁਰਪ੍ਰੀਤ ਹੋਰਾਂ ਵੱਲੋਂ ਜੀ ਮੈਸੇਜ ਆਉਂਦਾ, ਸਤਿ ਸ਼੍ਰੀ ਅਕਾਲ ਜੀ ਰੇਡੀਓ ਹਾਂਜੀ ਦੀ ਪੂਰੀ ਟੀਮ ਅਤੇ ਸਰੋਤਿਆਂ ਨੂੰ, ਉਮੀਦ ਹੈ ਕਿ ਤੁਹਾਡਾ ਦਿਨ ਵਧੀਆ ਬੀਤ ਰਿਹਾ ਹੈ ਅਤੇ ਪ੍ਰੋਗਰਾਮ ਬਹੁਤ ਚੰਗਾ ਚੱਲ ਰਿਹਾ। ਰੱਬ ਨੇ ਸਾਨੂੰ ਬਹੁਤ ਸੁੰਦਰ ਜ਼ਿੰਦਗੀ ਦਿੱਤੀ ਹੈ, ਹਰ ਨਵੇਂ ਦਿਨ ਲਈ ਉਸਦਾ ਸ਼ੁਕਰਾਨਾ ਕਰਨਾ ਚਾਹੀਦਾ। ਜਦੋਂ ਅਸੀਂ ਚੰਗੇ ਵਿਚਾਰ ਰੱਖਦੇ ਹਾਂ ਅਤੇ ਦੂਜਿਆਂ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਹਾਂ ਤਾਂ ਜ਼ਿੰਦਗੀ ਹੋਰ ਵੀ ਖੂਬਸੂਰਤ ਬਣ ਜਾਂਦੀ ਹੈ। ਵਾਹ, ਥੈਂਕ ਯੂ ਸੋ ਮਚ ਜੀ, ਵਾਹਿਗੁਰੂ ਜੀ ਸਭ ਉੱਤੇ ਮਿਹਰ ਭਰਿਆ ਹੱਥ ਰੱਖਣ, ਵੀਕਐਂਡ ਖੁਸ਼ੀਆਂ ਭਰਿਆ ਰਹੇ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ। ਅਤੇ ਘੁੰਮਣ ਸਾਹਿਬ ਨੂੰ ਯਾਦ ਕਰ ਰਹੇ ਸੀਗੇ, ਉਹਨਾਂ ਨੇ ਵੀ ਫਿਰ ਆਪਣਾ ਕਲਾਮ ਪੇਸ਼ੇ ਖਿਦਮਤ ਕੀਤਾ। ਕਲਾਮ ਨਹੀਂ ਵੈਸੇ, ਜਿੰਨਾ ਕੁ ਲਿਖਦੇ ਦੀਵਾਨ ਨੇ ਇਹਨਾਂ ਕੋਲ, ਹੈ ਨਾ, ਵੱਡੇ ਵੱਡੇ ਵੋਲਿਊਮ ਨੇ। ਕਹਿੰਦੇ ਗੱਲਬਾਤ ਕਰਨ ਦਾ ਹੋਣਾ ਚਾਹੀਦਾ ਵਧੀਆ ਸਲੀਕਾ, ਉੱਠਣ ਬੈਠਣ ਅਤੇ ਖਾਣ ਪੀਣ ਦਾ ਵੀ ਹੋਣਾ ਚਾਹੀਦਾ ਵਧੀਆ ਤਰੀਕਾ, ਭੁੱਲੋ ਨਾ ਕਦੇ ਵੀ ਆਪਣੇ ਚੰਗੇ ਸੰਸਕਾਰ, ਭਾਵੇਂ ਜਾ ਕੇ ਵਸੋ ਆਸਟ੍ਰੇਲੀਆ, ਕੈਨੇਡਾ ਜਾਂ ਅਮਰੀਕਾ। ਕਿਆ ਬਾਤ ਹੈ, ਕਿਆ ਬਾਤ ਹੈ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। 2019-20 ਚ ਸਭ ਦੇ ਕੋਵਿਡ ਟੈਸਟ ਆਉਣ ਲੱਗ ਪਏ ਸੀ ਪੋਜ਼ਿਟਿਵ, ਜਿਹਨਾਂ ਨੂੰ ਚੜਿਆ ਸੀ ਬੁਖਾਰ, ਨਜ਼ਲਾ, ਜ਼ੁਕਾਮ ਤੇ ਆਉਂਦੀਆਂ ਸਨ ਛਿੱਕਾਂ, ਫਿਰ ਦੁਨੀਆਂ ਤੋਂ ਕਈ ਸੱਜਣ ਪਿਆਰੇ ਰੁਖਸਤ ਹੋ ਗਏ, ਜਿਨ੍ਹਾਂ ਨੂੰ ਕੋਵਿਡ ਦੌਰਾਨ ਲੱਗਾ ਜਾਂ ਲਗਾਇਆ ਜਾਂਦਾ ਸੀ ਗਲਤ ਟੀਕਾ। ਕਹਿੰਦਾ ਘੁੰਮਣ ਰੱਜ ਰੱਜ ਕਰੋ, ਤਰੱਕੀਆਂ ਤੇ ਖੂਬ ਕਰੋ ਕਮਾਈਆਂ, ਤੇ ਖੁਸ਼ ਵੀ ਰੱਖੋ ਆਪਣਾ ਭਾਈਚਾਰਾ ਤੇ ਆਪਣਾ ਸ਼ਰੀਕਾ। ਅਕਾਲ ਪੁਰਖ ਤੋਂ ਮਿਲੀ ਜ਼ਿੰਦਗੀ 2 ਦਿਨਾਂ ਦੀ ਉਧਾਰੀ, ਭਾਵੇਂ ਜ਼ਿੰਦਗੀ ਬਿਤਾਉਣ ਤੁਸੀਂ ਬਣ ਕੇ ਪਾਲੀ ਦੇਵਤਾ ਦੇਤ ਵਾਲੀਆਂ ਜਾਂ ਫਿਰ ਗਾਇਕ ਮਿੱਕਾ। ਓਹ ਕਿਆ ਬਾਤ ਆ, ਮਿੱਕਾ ਆ ਗਿਆ, ਕਿਆ ਕਿਆ ਮਤਲਬ ਇਹ ਜੋੜਿਆ ਗਿਆ ਨਾ, ਸ਼ਰੀਕੇ ਨਾਲ ਮਿੱਕਾ ਜੁੜ ਗਿਆ, ਵੈਰੀ ਨਾਈਸ ਸਰ, ਅਗੇਨ ਅਮੇਜ਼ਿੰਗ ਵਰਕ, ਅਮੇਜ਼ਿੰਗ ਵਰਕ। ਅਤੇ ਇਸੇ ਤਰੀਕੇ ਨਾਲ ਹੁਣ ਆਪਾਂ ਅੱਗੇ ਵਧਦੇ ਵਧਦੇ ਆਪਣੇ ਪਾਰਟਿੰਗ ਥੋਟਸ 'ਤੇ ਆ ਜਾਵਾਂਗੇ। ਹਾਊ ਵਾਜ਼ ਯੋਰ ਸ਼ੋਅ ਐਕਸਪੀਰੀਅੰਸ ਟੂਡੇ ਯਸ਼ ਜੀ, ਤੁਸੀਂ ਦੱਸੋ, ਅਸੀਂ ਜਾਣ ਲੱਗੇ ਹਾਂ। ਪਿਆਰੇ ਪਿਆਰੇ ਸਰੋਤਿਆਂ ਨੂੰ ਆਪਾਂ ਬਾਏ ਬਾਏ ਟਾਟਾ ਵੀ ਕਹਿਣੀ ਹੈ, ਅਤੇ ਐਨੀ ਪਾਰਟਿੰਗ ਥੋਟਸ?
3: ਬਿਲਕੁਲ ਬਿਲਕੁਲ, ਬਸ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਣਾ, ਥੋੜ੍ਹਾ ਡਿਫਰੈਂਟ ਸੀਗਾ, ਡਿਫਰੈਂਟ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਵਧੀਆ ਹੋਏ, ਕੁੱਲ ਮਿਲਾ ਕੇ ਗੱਲ ਇਹੀ ਹੈ। ਅਤੇ ਜਿਸ ਹਿਸਾਬ ਨਾਲ ਤੁਸੀਂ ਆਪਣੇ ਮੈਸੇਜਸ ਨਾਲ ਸਾਨੂੰ ਹੱਲਾ ਸ਼ੇਰੀ ਦਿੱਤੀ ਹੈ, ਉਹਦੇ ਨਾਲ ਤਾਂ ਲੱਗ ਗਿਆ ਕਿ ਕੰਮ ਸੋਹਣਾ ਹੀ ਹੋਇਆ। ਅਤੇ ਇਸੇ ਤਰੀਕੇ ਨਾਲ ਉਮੀਦ ਹੈ ਤੁਹਾਡਾ ਹਫ਼ਤਾ ਬਹੁਤ ਸੋਹਣਾ ਜਾਏ, ਵੀਕਐਂਡ 'ਤੇ ਪਰਿਵਾਰ ਨਾਲ ਤੁਸੀਂ ਇੰਜੋਏ ਕਰੋ, ਆਪਣੇ ਜਿਹੜੇ ਟੂ ਡੂ ਲਿਸਟ ਦੇ ਕੰਮ ਹੈ ਉਹਨੂੰ ਪੂਰੇ ਕਰੋ, ਇੰਜੋਏ ਕਰੋ, ਰੈਸਟ ਕਰੋ, ਅਤੇ ਇਸੇ ਤਰੀਕੇ ਨਾਲ ਪਿਆਰ ਬਣਾਏ ਰੱਖੋ।
2: ਜੀ ਜੀ ਜੀ, ਪਿਆਰ ਬਣਾਏ ਰੱਖੋ, ਬਿਲਕੁਲ ਵੀ ਉਦਾਸ ਨਹੀਂ ਹੋਣਾ, ਬਿਲਕੁਲ ਵੀ ਲੋਅ ਫੀਲ ਨਹੀਂ ਕਰਨਾ, ਹਮੇਸ਼ਾ ਹਾਈ ਸਪਿਰਿਟਸ 'ਚ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਅਤੇ ਵੀਕਐਂਡ ਵਧੀਆ ਵਧੀਆ ਆਪਣਾ ਇੰਜੋਏ ਕਰੋ। ਜਾਣ ਲੱਗੇ ਤੁਹਾਨੂੰ ਮੈਂ ਇੱਕ ਸ਼ਾਇਰੀ ਪੜ੍ਹੀ ਕਿਤੇ, ਆਈ ਗੈਸ ਹਰ ਬੰਦਾ ਜੋ ਥੋੜ੍ਹਾ ਜਿਹਾ ਲੋਅ ਫੀਲ ਕਰ ਰਿਹਾ ਹੋਵੇ ਨਾ, ਉਹ ਉਹਨੂੰ ਇਹ ਸੁਣ ਕੇ ਇਹ ਪੜ੍ਹ ਕੇ ਆਪਣੇ ਆਪ ਨੂੰ ਉਠਾਉਣਾ ਚਾਹੀਦਾ, ਠੀਕ ਹੈ ਨਾ? ਅਤੇ ਮੈਨੂੰ ਹੁਣ ਰਾਈਟਰ, ਮਾਜ਼ਰਤ, ਰਾਈਟਰ ਦਾ ਨਾਮ ਨਹੀਂ ਪਤਾ ਕਿਉਂਕਿ ਇੰਨੇ ਸਾਰੇ ਲੋਕਾਂ ਨੇ ਆਪਣੇ ਨਾਮ ਉਹਦੇ ਨੀਚੇ ਲਿਖੇ ਪਏ ਸੀਗੇ, ਸੋ ਜਿਹਦੇ ਨਾਮ ਉਹਨੂੰ ਉਸਦਾ ਜੋ ਵੀ, ਹਾਂ ਉਹਨੂੰ ਸਲਾਮ, ਉਸਨੂੰ ਉਹ ਵਾਲੀ ਯਸ਼ ਦੀ ਪ੍ਰਵਾਨਗੀ ਹੋਵੇ ਕਿ ਉਹਦੇ ਨਾਮ 'ਤੇ ਲੱਗੇ ਕਿ ਆਪ ਜੋ ਇਹ ਬੈਠਨੇ ਨਹੀਂ ਦੇਤੇ ਆਪ ਏਕ ਦਿਨ ਕੁਰਸੀਆਂ ਦੇਂਗੇ, ਆਪ ਜੋ ਇਹ ਬੈਠਨੇ ਨਹੀਂ ਦੇਤੇ ਆਪ ਏਕ ਦਿਨ ਕੁਰਸੀਆਂ ਦੇਂਗੇ, ਜੁਗਨੂਓ ਨੇ ਸ਼ਰਾਬ ਪੀ ਲੀ ਹੈ ਅਬ ਯੇ ਸੂਰਜ ਕੋ ਗਾਲੀਆਂ ਦੇਂਗੇ। ਐਂਡ ਔਨ ਦੈਟ ਨੋਟ, ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ ਦੇ ਨਾਲ, ਹੋਰ ਵੀ ਪ੍ਰੋਗਰਾਮ ਜਿਹੜੇ ਸਾਡੇ ਨਾਲ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ ਉਹ ਵੀ ਸੁਣਿਆ ਕਰੋ, ਸਾਨੂੰ ਫੀਡਬੈਕ ਦਿੰਦੇ ਰਿਹਾ ਕਰੋ, ਐਂਡ ਵੀ ਵਿਲ ਸੀ ਯੂ ਵੈਨ ਵੀ ਵਿਲ ਸੀ ਯੂ, ਰਾਈਟ?
3: ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM, ਬਾਏ ਬਾਏ।

ਫੈਬਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੀ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: ਉਨੱਤੀ ਮਈ ਸ਼ੁੱਕਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ਾਮ ਦੇ ਬੁਲੇਟਿਨ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਜਿੱਥੇ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਜੰਗ ਇੱਕ ਵਾਰ ਫਿਰ ਤੋਂ ਥੋੜ੍ਹੀ ਥੋੜ੍ਹੀ ਸੁਗਬਗਾਹਟ ਜੀ ਜਿਹੜੀ ਉਹ ਵਧੀ ਹੈ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਬੇਸ਼ੱਕ ਸ਼ਾਂਤੀ ਸਮਝੌਤੇ ਦੀ ਉਮੀਦ ਜਤਾਈ ਜਾ ਰਹੀ ਹੈ ਪਰ ਦੋਵੇਂ ਇੱਕ ਦੂਸਰੇ ਦੇ ਉੱਤੇ ਹਮਲੇ ਦੇ ਦਾਅਵੇ ਕਰਨ ਤੋਂ ਵੀ ਪਿੱਛੇ ਨਹੀਂ ਹਟ ਰਹੇ ਇਰਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਫੌਜ ਨੇ ਬੁਸ਼ਰ ਇਲਾਕੇ ਦੇ ਵਿੱਚ ਇੱਕ ਅਮਰੀਕੀ ਜਹਾਜ਼ ਨੂੰ ਮਾਰ ਗਿਰਾਇਆ ਹਾਲਾਂਕਿ ਇਰਾਨ ਦੇ ਸਰਕਾਰੀ ਟੀਵੀ ਦੇ ਉੱਤੇ ਇਹ ਦਾਅਵਾ ਕੀਤਾ ਗਿਆ ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਂਟਕੋਮ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਸੈਂਟਕੋਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅਮਰੀਕਾ ਦਾ ਕੋਈ ਵੀ ਜਹਾਜ਼ ਨਹੀਂ ਡਿੱਗਿਆ ਉਹਨਾਂ ਦੇ ਸਾਰੇ ਏਅਰ ਐਸੈਟਸ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਨੇ ਉੱਧਰ ਇਰਾਨ ਦੀ ਸਰਕਾਰੀ ਮੀਡੀਆ ਏਜੰਸੀ ਨੇ ਸ਼ੁੱਕਰਵਾਰ ਤੜਕੇ ਅੱਜ ਸਵੇਰ ਵੇਲੇ ਦਾਅਵਾ ਕੀਤਾ ਸੀ ਕਿ ਏਅਰ ਡਿਫੈਂਸ ਸਿਸਟਮ ਨੇ ਬੁਸ਼ਹਿਰ ਸੂਬੇ ਦੇ ਵਿੱਚ ਇੱਕ ਦੁਸ਼ਮਣ ਜਹਾਜ਼ ਨੂੰ ਰੋਕ ਕੇ ਮਾਰ ਸੁੱਟਿਆ ਇਰਾਨ ਦੇ ਸਰਕਾਰੀ ਟੀਵੀ ਨੇ ਜੈਮ ਕਾਉਂਟੀ ਦੇ ਗਵਰਨਰ ਮਸੂਦ ਤੰਗਸਤਾਨੀ ਦੇ ਹਵਾਲੇ ਦੇ ਨਾਲ ਕਿਹਾ ਕਿ ਬੁਸ਼ਹਿਰ ਦੇ ਜਾਮ ਇਲਾਕੇ ਦੇ ਵਿੱਚ ਅਮਰੀਕੀ ਜਹਾਜ਼ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਦੋਵੇਂ ਦੇਸ਼ ਸਮਝੌਤੇ ਦੇ ਉੱਤੇ ਪੁੱਜੇ ਨੇ ਕਿ ਨਹੀਂ ਇਹਦੇ ਨਾਲ ਜੁੜੀ ਖਬਰ ਵੀ ਤੁਹਾਨੂੰ ਦੱਸਦੇ ਹੋਏ ਚੱਲੀਏ ਪਹਿਲਾਂ ਤਾਂ ਅਮਰੀਕੀ ਵਿੱਤ ਮੰਤਰੀ ਸਕਾਟ ਬੇਸਨ ਨੇ ਕਿਹਾ ਹੈ ਕਿ ਇਰਾਨ ਨੂੰ ਗੱਲਬਾਤ ਦੇ ਲਈ ਮੇਜ਼ 'ਤੇ ਲਿਆਉਣ ਦੇ ਵਿੱਚ ਦੋ ਚੀਜ਼ਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਪਹਿਲੀ ਫੌਜੀ ਕਾਰਵਾਈ ਅਤੇ ਦੂਜਾ ਆਰਥਿਕ ਦਬਾਅ ਉਹਨਾਂ ਕਿਹਾ ਹੈ ਕਿ ਇਰਾਨ ਦੇ ਉੱਤੇ ਲੱਗੀਆਂ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਜਾਂ ਉਸ ਦੀਆਂ ਫਰੀਜ਼ ਕੀਤੀਆਂ ਗਈਆਂ ਸੰਪੱਤੀਆਂ ਨੂੰ ਜਾਰੀ ਕਰਨ ਦੀ ਪ੍ਰਕਿਰਿਆ ਬਹੁਤ ਹੌਲੀ ਗਤੀ ਦੇ ਨਾਲ ਅੱਗੇ ਵਧੇਗੀ ਬੇਸਨ ਨੇ ਵੀਰਵਾਰ ਦੇ ਦਿਨ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੀ ਤਰਫ ਤੋਂ ਚੁੱਕੇ ਗਏ ਫੌਜੀ ਕਦਮਾਂ ਦੇ ਨਾਲ ਨਾਲ ਆਰਥਿਕ ਪਾਬੰਦੀਆਂ ਨੇ ਵੀ ਇਰਾਨ ਦੇ ਉੱਤੇ ਇੰਨਾ ਦਬਾਅ ਪਾਇਆ ਕਿ ਇਰਾਨ ਰਾਜ਼ੀ ਹੋ ਗਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਵੇਰ ਵੇਲੇ ਖਬਰ ਸਾਹਮਣੇ ਆ ਰਹੀ ਸੀ ਕਿ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਸਮਝੌਤੇ ਨੂੰ ਲੈ ਕੇ ਆਖਰਕਾਰ ਹੁਣ ਗੱਲ ਅੱਗੇ ਵਧੀ ਹੈ ਔਰ ਦੱਸਿਆ ਜਾ ਰਿਹਾ ਕਿ ਸਮਝੌਤੇ ਦੇ ਵਿੱਚ ਜੰਗਬੰਦੀ ਨੂੰ 60 ਦਿਨਾਂ ਦੇ ਲਈ ਅੱਗੇ ਵਧਾਉਣਾ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਭਵਿੱਖ ਦੇ ਵਿੱਚ ਗੱਲਬਾਤ ਸ਼ੁਰੂ ਕਰਨਾ ਸ਼ਾਮਲ ਨੇ ਹਾਲਾਂਕਿ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਕਿਹਾ ਹੈ ਕਿ ਉਹ ਜੰਗ ਨੂੰ ਲੈ ਕੇ ਕਿਸੇ ਸਮਝੌਤੇ ਤੱਕ ਪਹੁੰਚਣ ਤੋਂ ਪਹਿਲਾਂ ਅਮਰੀਕਾ ਅਤੇ ਇਰਾਨ ਦੇ ਵਿਚਕਾਰ ਲੰਮੇ ਪਏ ਸਮੇਂ ਤੋਂ ਲਟਕੇ ਪਏ ਮੁੱਦਿਆਂ ਨੂੰ ਪਹਿਲਾਂ ਸੁਲਝਾਉਣਾ ਚਾਹਣਗੇ ਆਖਰ ਉਹ ਕਿਹੜੇ ਮੁੱਦੇ ਨੇ ਇਹਦੇ ਬਾਰੇ ਵਿਸਤਾਰ 'ਚ ਜੇ ਡੀ ਵੈਂਸ ਨੇ ਨਹੀਂ ਦੱਸਿਆ ਕਿਉਂਕਿ ਜਦੋਂ ਤੋਂ ਫਰਵਰੀ ਮਹੀਨੇ 'ਚ ਅਮਰੀਕਾ ਨੇ ਜੰਗ ਛੇੜੀ ਹੈ ਇਰਾਨ ਦੇ ਖਿਲਾਫ ਉਦੋਂ ਤੋਂ ਉਹੀ ਮੁੱਦੇ ਬਾਰ ਬਾਰ ਮੀਡੀਆ ਦੇ ਵਿੱਚ ਧੁਰਦੇ ਆ ਰਹੇ ਨੇ ਕਿ ਐਨਰਿਚਡ ਯੂਰੇਨੀਅਮ ਨੂੰ ਇਰਾਨ ਹਟਾ ਦੇਵੇ ਅੱਗੇ ਚੱਲ ਕੇ ਭਵਿੱਖ ਦੇ ਵਿੱਚ ਪਰਮਾਣੂ ਪ੍ਰੋਗਰਾਮ ਨੂੰ ਜਾਰੀ ਨਾ ਰੱਖੇ ਅਮਰੀਕਾ ਦੀ ਅਧੀਨਤਾ ਇੱਕ ਤਰੀਕੇ ਦੇ ਨਾਲ ਇਹ ਸਵੀਕਾਰ ਕਰਨਾ ਇਰਾਨ ਨੂੰ ਮਨਜ਼ੂਰ ਨਹੀਂ ਹੈ ਪਰ ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਤਸਨੀਮ ਨੇ ਖਬਰ ਦਿੱਤੀ ਹੈ ਕਿ ਸਮਝੌਤਾ ਹਾਲੇ ਤੱਕ ਆਖਰੀ ਰੂਪ ਨਹੀਂ ਲੈ ਸਕਿਆ ਆਖਰਕਾਰ ਇੱਕ ਇਹੋ ਜਿਹੀ ਸੱਸੋਪੰਜ ਹੈ ਜਦੋਂ ਤੋਂ ਇਹ ਜੰਗ ਛਿੜੀ ਹੈ ਉਦੋਂ ਤੋਂ ਹੁਣ ਤੱਕ ਕਦੇ ਅਮਰੀਕਾ ਆਪਣੀ ਤਰਫ ਤੋਂ ਆਪਣੇ ਹੀ ਮਨ ਮੁਤਾਬਕ ਕਹਿ ਦਿੰਦਾ ਕਿ ਸਮਝੌਤਾ ਤੁਰਿਆ ਜਾਂ ਨਹੀਂ ਤੁਰਿਆ ਇਰਾਨ ਦਾ ਪੱਖ ਨਹੀਂ ਵੀ ਲਿਆ ਜਾਂਦਾ ਅਤੇ ਇਰਾਨ ਨੂੰ ਬਾਅਦ ਦੇ ਵਿੱਚ ਸਪਸ਼ਟੀਕਰਨ ਦੇਣਾ ਪੈਂਦਾ ਇਹ ਪਹਿਲੀ ਜਾਂ ਦੂਜੀ ਵਾਰ ਨਹੀਂ ਹੋਇਆ ਬਾਰ ਬਾਰ ਅਜਿਹਾ ਹੁੰਦਾ ਰਿਹਾ ਬੀਬੀਸੀ ਨੇ ਹੁਣ ਸਵਾਲ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਸਮਝੌਤੇ ਦੇ ਉੱਤੇ ਹਸਤਾਖਰ ਕਰ ਚੁੱਕੇ ਨੇ ਕਿ ਇਰਾਨ ਨੇ ਇਸ ਦੇ ਉੱਤੇ ਹਾਮੀ ਭਰ ਦਿੱਤੀ ਹੈ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਕਿਹਾ ਕਿ ਇਸ ਦੇ ਉੱਤੇ ਟਿੱਪਣੀ ਕਰਨਾ ਹਾਲੇ ਜਲਦਬਾਜ਼ੀ ਹੋਏਗੀ ਇਸ ਤੋਂ ਪਹਿਲਾਂ ਵੀਰਵਾਰ ਦੇ ਦਿਨ ਅਮਰੀਕੀ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਦੋਹਾਂ ਧਿਰਾਂ ਦੇ ਦਰਮਿਆਨ ਸਮਝੌਤੇ ਦੇ ਜਿਹੜਾ ਇੱਕ ਮਸੌਦਾ ਹੈ ਉਸ ਨੂੰ ਲੈ ਕੇ ਸਹਿਮਤੀ ਬਣੀ ਹੈ ਯਾਨੀ ਸਮਝੌਤੇ ਦੇ ਉੱਤੇ ਸਹਿਮਤੀ ਨਹੀਂ ਬਣੀ ਹੈ ਮਸੌਦੇ ਦੇ ਵਿੱਚ ਬੜੀਆਂ ਚੀਜ਼ਾਂ ਜਾਂ ਡਰਾਫਟ ਜਿਹੜਾ ਹੁੰਦਾ ਉਸ 'ਚ ਉੱਪਰ ਥੱਲੇ ਹੋ ਜਾਂਦੀਆਂ ਨੇ ਉਹ ਵੀ ਅਜਿਹੇ ਸਮੇਂ 'ਚ ਜਦੋਂ ਦੋਵੇਂ ਦੇਸ਼ ਇੱਕ ਦੂਸਰੇ 'ਤੇ ਹਮਲੇ ਕਰ ਰਹੇ ਨੇ ਕੋਈ ਗਰੰਟੀ ਨਹੀਂ ਹੈ ਕਿ ਇਹ ਸਮਝੌਤਾ ਕਿਸ ਤਰੀਕੇ ਦੇ ਨਾਲ ਸਿਰੇ ਚੜ੍ਹੇਗਾ ਖੈਰ ਉੱਧਰ ਕੌਮਾਂਤਰੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਦੇ ਦਿਨ ਕਿਹਾ ਕਿ ਉਹਨਾਂ ਦੀ ਫੌਜ ਨੇ ਗਜ਼ਾ ਦੇ ਕਈ ਹੋਰਨਾਂ ਹਿੱਸਿਆਂ ਦੇ ਉੱਤੇ ਕਬਜ਼ਾ ਕਰਨ ਦੇ ਹੁਕਮ ਉਹਨਾਂ ਨੇ ਦੇ ਦਿੱਤੇ ਨੇ ਖਬਰ ਏਜੰਸੀ ਰਿਊਟਰਸ ਦੇ ਮੁਤਾਬਕ ਨੇਤਨਯਾਹੂ ਨੇ ਕਿਹਾ ਕਿ ਸ਼ੁਰੂਆਤ ਦੇ ਵਿੱਚ ਟੀਚਾ ਫਲਸਤੀਨ ਖੇਤਰ ਦੇ 70% ਹਿੱਸੇ ਦੇ ਉੱਤੇ ਕੰਟਰੋਲ ਹਾਸਲ ਕਰਨਾ ਸੀ ਇਹ ਕਦਮ ਅਕਤੂਬਰ 2025 'ਚ ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ ਜੰਗਬੰਦੇ ਦੀ ਸਮਝੌਤੇ ਦੀਆਂ ਸ਼ਰਤਾਂ ਤੋਂ ਉਲਟ ਮੰਨਿਆ ਜਾ ਰਿਹਾ ਸਮਝੌਤਾ ਤਾਂ ਇੱਧਰ ਵੀ ਹੋਇਆ ਪਿਆ ਪਰ ਇਜ਼ਰਾਈਲ ਨੇ ਕਦੇ ਨਹੀਂ ਮੰਨਿਆ। ਅਮਰੀਕਾ ਦੀ ਤਰ੍ਹਾਂ ਗਜ਼ਾ ਦੀ ਆਬਾਦੀ ਪਹਿਲਾਂ ਤੋਂ ਹੀ ਸਮੁੰਦਰੀ ਤੱਟ ਦੇ ਕਿਨਾਰੇ ਇੱਕ ਬੇਹੱਦ ਛੋਟੇ ਜਿਹੇ ਇਲਾਕੇ ਦੇ ਵਿੱਚ ਸਿਮਟ ਕੇ ਰਹਿ ਗਈ ਹੈ। ਅੰਦਾਜ਼ਾ ਹੈ ਕਿ ਇਜ਼ਰਾਈਲ ਨੇ ਪਹਿਲਾਂ ਹੀ ਗਜ਼ਾ ਪੱਟੀ ਦੇ ਲਗਭਗ 64% ਹਿੱਸੇ ਦੇ ਉੱਤੇ ਆਪਣਾ ਕੰਟਰੋਲ ਲੈ ਲਿਆ। 2023 'ਚ ਦੱਖਣੀ ਇਜ਼ਰਾਈਲ ਦੇ ਉੱਤੇ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ 2 ਸਾਲ ਲੰਬੇ ਇਸ ਫੌਜੀ ਮੁਹਿੰਮ ਦੇ ਵਿੱਚ 70,000 ਲੋਕਾਂ ਨੂੰ ਕਤਲ ਕਰ ਦਿੱਤਾ ਅਤੇ 1.5-2 ਲੱਖ ਦੇ ਕਰੀਬ ਲੋਕ ਜ਼ਖਮੀ ਹੋਏ ਪਏ ਨੇ। ਉਸ ਦੀ ਗਿਣਤੀ ਸਟੀਕ ਇਸ ਕਰਕੇ ਨਹੀਂ ਹੈ ਕਿਉਂਕਿ ਹਾਲੇ ਵੀ ਮਲਬਾ ਸੜਕਾਂ ਦੇ ਉੱਤੇ ਪਿਆ, ਹਾਲੇ ਵੀ ਇਮਾਰਤਾਂ ਜਿਹੜੀਆਂ ਉਹ ਢੱਠੀਆਂ ਹੋਈਆਂ ਦਰੁਸਤ ਨਹੀਂ ਹੋ ਸਕੀਆਂ। ਸੜਕਾਂ ਤੋਂ ਉੱਥੇ ਖੈਰ ਨਜ਼ਰ ਨਹੀਂ ਆ ਰਹੀਆਂ, ਪਰ ਬਹੁਤ ਵੱਡਾ ਹਿੱਸਾ ਜਿਹੜਾ ਅੱਧੇ ਤੋਂ ਵੀ ਜ਼ਿਆਦਾ ਗਜ਼ਾ ਜਿਹੜਾ ਉਹ ਖੰਡਹਰ ਬਣਿਆ ਹੋਇਆ। ਇਸ ਕਰਕੇ ਕਿੰਨੇ ਸਹੀ ਸਹੀ ਮ੍ਰਿਤਕ ਨੇ ਅਤੇ ਕਿੰਨੇ ਹੋਰ ਜ਼ਖਮੀ ਨੇ, ਇਸ ਦੀ ਗਿਣਤੀ ਤਾਂ ਵਧੇਗੀ ਆਉਣ ਵਾਲੇ ਸਮੇਂ 'ਚ ਜੇ ਸਫਾਈ ਮੁਹਿੰਮ ਸ਼ੁਰੂ ਹੁੰਦੀ ਹੈ। ਪਰ ਇਸ ਤੋਂ ਪਹਿਲਾਂ

ਕਿ ਪ੍ਰਸ਼ਾਸਨ ਨੇ ਕਦਮ ਦੇ ਲਈ ਕਾਂਗਰਸ ਦੀ ਮਨਜ਼ੂਰੀ ਲੈਣ ਦੇ ਵਿੱਚ ਜੇਕਰ ਸਫਲ ਹੁੰਦਾ ਤਾਂ ਇਹ ਸੰਭਵ ਹੋ ਜਾਏਗਾ। ਕਾਂਗਰਸ ਅਮਰੀਕਾ ਦੀ ਪਾਰਲੀਮੈਂਟ ਨੂੰ ਕਿਹਾ ਜਾਂਦਾ। ਟਰੰਪ ਦੀ ਤਸਵੀਰ ਵਾਲੀ ਡਾਲਰ ਜਿਹੜੀ ਉਹ ਦੇਸ਼ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਉੱਤੇ ਜਾਰੀ ਕੀਤੀ ਜਾ ਰਹੀ ਹੈ, ਇਸੇ ਕਰਕੇ 250 ਦਾ ਇਹ ਨੋਟ ਹੋਏਗਾ। ਦੱਸ ਦਈਏ ਕਿ ਟਰੰਪ ਦੀ ਤਸਵੀਰ ਸੋਨੇ ਦੇ ਸਿੱਕੇ ਦੇ ਉੱਤੇ ਵੀ ਉਕੇਰਨ ਦੀ ਖਬਰ ਤੋਂ ਇਹ 2 ਮਹੀਨੇ ਬਾਅਦ ਇਹ ਖਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਿੱਕਿਆਂ ਦੇ ਉੱਤੇ ਵੀ ਟਰੰਪ ਦੀ ਤਸਵੀਰ ਛਾਪਣ ਦੀ ਗੱਲ ਜਿਹੜੀ ਉਹ ਕਹੀ ਗਈ ਸੀ। ਦੀ ਪੋਸਟ ਨਾਮ ਦੇ ਅਖਬਾਰ ਦੀ ਤਰਫ ਤੋਂ ਜਾਰੀ ਟ੍ਰੈਜਰੀ ਵਿਭਾਗ ਦੇ ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਇੱਕ ਡਿਜ਼ਾਈਨ ਦੇ ਵਿੱਚ 250 ਅਮਰੀਕੀ ਡਾਲਰ ਦੇ ਨੋਟ ਦੇ ਬਿਲਕੁਲ ਵਿਚਕਾਰ ਰਾਸ਼ਟਰਪਤੀ ਅਤੇ ਵਿੱਤ ਸਕੱਤਰ ਸਕੌਟ ਬੇਸੈਂਗ ਦੇ ਹਸਤਾਖਰ ਵੀ ਹੋਣਗੇ ਅਤੇ ਉਹਨਾਂ ਹਸਤਾਖਰਾਂ ਦੇ ਬਿਲਕੁਲ ਉੱਪਰ ਟਰੰਪ ਦੀ ਤਸਵੀਰ ਹੋਏਗੀ। ਮੇਕਅਪ ਡਿਜ਼ਾਈਨ ਤਿਆਰ ਕਰਨ ਵਾਲੇ ਕਲਾਕਾਰ ਨੇ ਦੀ ਪੋਸਟ ਨੂੰ ਇਹ ਵੀ ਦੱਸਿਆ ਕਿ ਉਸਨੇ ਇਸ ਦੇ ਬਾਰੇ ਟਰੰਪ ਦੇ ਨਾਲ ਗੱਲਬਾਤ ਵੀ ਕੀਤੀ ਹੈ, ਉਹਨਾਂ ਨੂੰ ਡਿਜ਼ਾਈਨ ਦਾ ਡਰਾਫਟ ਭੇਜ ਵੀ ਦਿੱਤਾ, ਦਿਖਾ ਵੀ ਦਿੱਤਾ। 1866 ਤੋਂ ਬਾਅਦ ਅਮਰੀਕੀ ਮੁਦਰਾ ਦੇ ਉੱਤੇ ਕਿਸੇ ਵੀ ਜਿਉਂਦੇ ਵਿਅਕਤੀ ਦੀ ਤਸਵੀਰ ਅੱਜ ਤੱਕ ਨਹੀਂ ਸੀ ਛਪੀ, ਜਦਕਿ ਇੱਕ 5 ਸੈਂਟ ਦੇ ਨੋਟ ਦੇ ਉੱਤੇ ਵਿੱਤ ਮੰਤਰਾਲੇ ਦੇ ਮਾਧਿਅਮ ਦੇ ਨਾਲ ਇੱਕ ਅਧਿਕਾਰੀ ਦੀ ਤਸਵੀਰ ਛਾਪਣ ਤੋਂ ਬਾਅਦ ਇਸ ਨੂੰ ਪਾਬੰਦੀ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਸੀ। ਪਰ ਹੁਣ ਅਮਰੀਕੀ ਰਾਸ਼ਟਰਪਤੀ ਉਸੇ ਹੀ ਅਮਰੀਕਾ ਦਾ ਕਾਨੂੰਨ ਤੋੜ ਰਹੇ ਨੇ, ਕਿਉਂਕਿ ਅਮਰੀਕਾ ਦੇ ਆਜ਼ਾਦੀ ਦੇ 250 ਸਾਲ ਮਨਾਏ ਜਾ ਰਹੇ ਨੇ। ਇਸ ਕਰਕੇ ਇਸ ਨੂੰ ਜਿਹੜਾ ਡੋਨਲਡ ਟਰੰਪ ਵੱਡੇ ਪੱਧਰ ਦੇ ਉੱਤੇ ਮਨਾਉਣਾ ਚਾਹੁੰਦੇ ਨੇ। ਵਿਸ਼ਵ ਮੌਸਮ ਵਿਗਿਆਨ ਸੰਗਠਨ ਯਾਨੀ ਵਰਲਡ ਮੀਟਰੋਲੋਜੀ ਆਰਗਨਾਈਜੇਸ਼ਨ ਨੇ ਵੀਰਵਾਰ ਦੇ ਦਿਨ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਕਿਹਾ ਹੈ ਕਿ ਅਗਲੇ 5 ਸਾਲਾਂ ਦੇ ਦਰਮਿਆਨ ਦੁਨੀਆ ਭਰ ਦੇ ਵਿੱਚ ਔਸਤ ਤਾਪਮਾਨ ਦਾ ਰਿਕਾਰਡ ਵਾਧਾ ਹੋਏਗਾ। ਗਲੋਬਲ ਐਨੂਅਲ ਟੂ ਡੈਕੇਡਲ ਕਲਾਈਮੇਟ ਅਪਡੇਟ ਇਹ 2026-2035 ਨਾਮ ਦੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਆਰਕਟਿਕ ਖੇਤਰ ਦੇ ਵਿੱਚ ਟੈਂਪਰੇਚਰ ਵਧੇਗਾ ਔਰ ਔਸਤ ਦੇ ਨਾਲੋਂ ਕਿਤੇ ਜ਼ਿਆਦਾ ਵਧੇਗਾ। 2026 ਤੋਂ 2030 ਯਾਨੀ ਅਗਲੇ 4 ਸਾਲਾਂ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਵਿੱਚ ਪਾਰਾ ਜਿਹੜਾ ਜਿੰਨਾ 1850 ਤੋਂ ਲੈ ਕੇ 1900 ਦੇ ਦਰਮਿਆਨ ਵਧਿਆ ਸੀ ਉਸ ਤੋਂ ਕਿਤੇ ਜ਼ਿਆਦਾ ਵਧੇਗਾ। ਯਾਨੀ 50 ਸਾਲਾਂ ਦੇ ਦਰਮਿਆਨ ਸੰਨ 1850 ਤੋਂ 1900 ਦੇ ਦਰਮਿਆਨ ਇੰਨਾ ਟੈਂਪਰੇਚਰ ਨਹੀਂ ਵਧਿਆ ਜਿੰਨਾ ਹੁਣ 4 ਸਾਲਾਂ ਦੇ ਵਿੱਚ ਅਗਲੇ 4 ਸਾਲਾਂ 'ਚ ਵੱਧ ਜਾਣਾ। ਰਿਪੋਰਟ ਦੇ ਮੁਤਾਬਕ 2026 ਦੇ ਅਖੀਰ ਤੱਕ ਐਲਨੀਨੋ ਦੀ ਹਾਲਤ ਬਣਨ ਦੀ ਵੀ ਉਮੀਦ ਹੈ, ਜਿਸ ਕਾਰਨ 2027 ਦੇ ਵਿੱਚ ਗਰਮੀ ਦੇ ਨਵੇਂ ਰਿਕਾਰਡ ਟੁੱਟਣ ਦੀ ਵੀ ਸੰਭਾਵਨਾ ਹੈ। ਸਭ ਤੋਂ ਚਿੰਤਾਜਨਕ ਪਹਿਲੂ ਆਰਕਟਿਕ ਖੇਤਰ, ਜਿੱਥੇ ਰਿਪੋਰਟ ਦੇ ਮੁਤਾਬਕ ਅਗਲੇ 5 ਸਾਲਾਂ 'ਚ ਸਰਦੀਆਂ ਦੇ ਦਰਮਿਆਨ ਆਰਕਟਿਕ ਖੇਤਰ ਦਾ ਤਾਪਮਾਨ 1991 ਤੋਂ 2020 ਦੇ ਦਰਮਿਆਨ ਜਿੰਨੀ ਔਸਤ ਸੀ ਉਸ ਤੋਂ ਵੀ ਵੱਧ ਰਹਿ ਸਕਦਾ ਹੈ। ਖੈਰ, ਮੌਸਮ ਅਗਲੇ 4 ਸਾਲਾਂ 'ਚ ਜਦੋਂ ਖਰਾਬ ਹੋਏਗਾ ਉਹ ਤਾਂ ਤੁਹਾਨੂੰ ਹੌਲੀ ਹੌਲੀ ਕਰਦੇ ਹਰ ਸਾਲ ਦਿਖੀ ਜਾਏਗਾ, ਪਰ ਫਿਲਹਾਲ ਉੱਤਰੀ ਭਾਰਤ ਦੇ ਵਿੱਚ ਪੰਜਾਬ, ਹਰਿਆਣਾ, ਦਿੱਲੀ, NCR ਦੇ ਵਿੱਚ ਵੀ ਮੌਸਮ ਜਿਹੜਾ ਉਹ ਲਗਾਤਾਰ ਕਰਵਟ ਲੈ ਰਿਹਾ। ਪੰਜਾਬ ਦੇ ਵਿੱਚ ਤਾਂ ਭਖਦੀ ਹੋਈ ਧੁਖਦੀ ਹੋਈ ਗਰਮੀ ਜਿਹੜੀ ਉਹ ਪੈ ਰਹੀ ਹੈ, ਪਰ ਇਸ ਦਰਮਿਆਨ ਦਿੱਲੀ NCR ਦੇ ਵਿੱਚ ਵੀਰਵਾਰ ਸ਼ਾਮ ਵੇਲੇ ਜਿਹੜੀ ਬਾਰਿਸ਼ ਹੋਈ ਸੀ ਉਸਨੇ ਦਿੱਲੀ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜਾ ਇੱਕ ਮੌਸਮ ਬਦਲ ਕੇ ਰੱਖ ਦਿੱਤਾ ਸੀ। ਇਹ ਨਹੀਂ ਕਹਾਂਗੇ ਕਿ ਠੰਡਾ ਕਰ ਦਿੱਤਾ, ਕਿਉਂਕਿ ਇਸ ਦਰਮਿਆਨ ਜਿਹੜੀ ਅੱਜ ਦੇ ਦਿਨ ਸ਼ੁੱਕਰਵਾਰ ਸਵੇਰ ਵੇਲੇ ਤੋਂ ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਫਿਰ ਤੋਂ ਬਾਰਿਸ਼ ਦੇ ਕਿਆਸ ਲੱਗੇ ਨੇ, ਪਰ ਇਹ ਪੰਜਾਬ ਦੇ ਧੁਰ ਖੇਤਰੀ ਇਲਾਕਿਆਂ ਦੇ ਵਿੱਚ ਨਹੀਂ ਪਹੁੰਚ ਸਕੀ ਹੈ। ਅੱਜ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਉੱਤਰਾਖੰਡ, ਹਰਿਆਣਾ, ਚੰਡੀਗੜ੍ਹ ਤੱਕ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ। ਇਸ ਦਰਮਿਆਨ 70-80 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਅਤੇ ਫਿਰ ਉਸ ਤੋਂ ਬਾਅਦ 30 ਮਈ ਨੂੰ ਤੇਜ਼ ਹਨੇਰੀ ਦਾ ਅਲਰਟ ਮੌਸਮ ਮਹਿਕਮੇ ਨੇ ਜਾਰੀ ਕੀਤਾ। ਇਹ ਸਾਰੀਆਂ ਅਲਰਟ ਜਿਹੜੇ ਨੇ ਜਾਣਕਾਰੀਆਂ ਤੁਹਾਨੂੰ ਪੰਜਾਬ, ਹਰਿਆਣਾ, ਦਿੱਲੀ ਦੇ ਹਵਾਲੇ ਦੇ ਨਾਲ ਦੇ ਰਹੇ ਹਾਂ। 31 ਮਈ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਹਨੇਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਅਤੇ ਇਸੇ ਹੀ ਤਰੀਕੇ ਦੇ ਨਾਲ ਜਿਹੜੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਬਾਰਿਸ਼ ਦਾ ਮਾਹੌਲ ਜਿਹੜਾ ਬਣਿਆ ਹੈਗਾ। ਰਾਜਧਾਨੀ ਦੇ ਵਿੱਚ ਅੱਜ ਜਿਹੜੀ ਮੌਸਮ ਦੀ ਕਰਵਟ ਹੋਈ ਹੈ, ਕਿਉਂਕਿ 45 ਡਿਗਰੀ ਤੱਕ ਪਾਰਾ ਜਾ ਚੁੱਕਿਆ ਸੀ, ਉਹਦੇ ਵਿੱਚ ਥੋੜ੍ਹਾ ਫਰਕ ਪੈਣ ਦੀ ਉਮੀਦ ਨਜ਼ਰ ਆ ਰਹੀ ਹੈ। ਉੱਥੇ ਭਾਰਤ ਦੀ ਵੀ ਖਬਰ ਦੀ ਸਾਂਝ ਪਾਈ ਹੈ ਅਤੇ ਗੁਜਰਾਤ ਦੇ ਗਿਰ ਦੇ ਜੰਗਲਾਂ ਦੇ ਵਿੱਚ 2 ਸ਼ੇਰਾਂ ਦੀ ਮੌਤ ਦੱਸੀ ਗਈ ਹੈ। ਬੇਬੀਸੀਆ ਨਾਮ ਦਾ ਸੰਕ੍ਰਮਣ ਇਹਨਾਂ ਸ਼ੇਰਾਂ ਨੂੰ ਹੋਇਆ।
जंगलात महकमे के मुताबिक एहतियात के तौर के उत्ते इस संक्रमण के लक्षणों वाले 17 शेरों को अलग अलग कर दिया गया। शंका यह है कि इन्होंने शेरों भी बेबीसिया हो सकता है। ये दूजे शेरों तो सारियां क्वारंटीन के रखा गया। 2020 इस महामारी के कारण 20 तो वध एशियाई

0: ਟਾਈਗਰਸ ਦੀ ਮੌਤ ਹੋ ਗਈ ਸੀ। ਬੇਬੀਜ਼ੀਆ ਜਾਂ ਬੇਬੀਜ਼ੀਓਸ ਪੈਰਾਸਾਈਟ ਦੀ ਵਜ੍ਹਾ ਦੇ ਨਾਲ ਹੋਣ ਵਾਲੀ ਇੱਕ ਬਿਮਾਰੀ ਹੈ। ਇਸ ਦੇ ਲੱਛਣ ਮਲੇਰੀਆ ਵਰਗੇ ਹੁੰਦੇ ਨੇ, ਜਿਵੇਂ ਇਨਸਾਨ ਦੇ ਵਿੱਚ ਹੁੰਦੇ ਨੇ, ਤੇਜ਼ ਬੁਖਾਰ, ਥਕਾਨ, ਖੂਨ ਦੀ ਕਮੀ। ਹਾਲਾਂਕਿ ਗੁਜਰਾਤ ਜੰਗਲਾਤ ਮਹਿਕਮੇ ਦੇ ਮੰਤਰੀ ਅਰਜੁਨ ਮੋੜਵਾਨੀਆ ਦਾ ਕਹਿਣਾ ਹੈ, ਮਾਫ ਕਰਨਾ ਮੋੜਵਾੜੀਆ ਦਾ ਕਹਿਣਾ ਹੈ ਕਿ ਜੰਗਲਾਤ ਮਹਿਕਮੇ ਦੀ ਤਰਫ ਤੋਂ ਅਹਿਤਿਆਤ ਵਰਤੇ ਜਾ ਰਹੇ ਨੇ। 2018 ਦੇ ਵਿੱਚ CDV ਯਾਨੀ ਕੈਨਾਵਾਈਨ ਡਿਸਪੈਂਟਰ ਵਾਇਰਸ ਦੇ ਚੱਲਦਿਆਂ ਸ਼ੇਰਾਂ ਦੇ ਵਿੱਚ ਇਹ ਬਿਮਾਰੀ ਫੈਲ ਗਈ ਸੀ, ਜਦੋਂ 30 ਸ਼ੇਰਾਂ ਦੀ ਮੌਤ ਹੋਈ ਸੀ। ਪੰਜਾਬ ਦੀ ਖਬਰ ਦੀ ਸਾਂਝ ਪਾਈਏ ਹੁਣ। ਪੰਜਾਬ ਦੇ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਲੈ ਕੇ ਅੱਜ ਦੇ ਦਿਨ ਕਾਊਂਟਿੰਗ ਹੋਣੀ ਹੈ। ਵੱਡਾ ਦਿਨ ਹੈ ਪੰਜਾਬ ਦੀ ਸਿਆਸਤ ਦੇ ਲਈ, ਜਿਹਨੂੰ ਇੱਕ ਤਰ੍ਹਾਂ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਜਿਹੜੀਆਂ ਅਗਲੇ ਸਾਲ ਹੋਣਗੀਆਂ, ਉਹਨਾਂ ਤੋਂ ਪਹਿਲਾਂ ਇਹ 8 ਨਗਰ ਨਿਗਮ, 75 ਨਗਰ ਕੌਂਸਲ ਅਤੇ 21 ਨਗਰ ਪੰਚਾਇਤਾਂ ਸਣੇ ਕੁੱਲ 104 ਲੋਕਲ ਬਾਡੀਜ਼ ਦੇ ਇਲੈਕਸ਼ਨਸ ਦੇ ਨਤੀਜੇ ਜਿਹੜੇ ਨੇ ਆ ਰਹੇ ਨੇ। ਵੈਸੇ ਤਾਂ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਕਾਫੀ ਹੱਦ ਤੱਕ ਕਈ ਥਾਵਾਂ ਦੇ ਉੱਤੇ ਨਤੀਜੇ ਜਾਰੀ ਵੀ ਹੋ ਚੁੱਕੇ ਨੇ। ਬੜੀ ਤੇਜ਼ੀ ਦੇ ਨਾਲ ਇਹ ਨਤੀਜੇ ਆ ਰਹੇ ਨੇ ਔਰ ਬੜੀ ਤੇਜ਼ੀ ਦੇ ਨਾਲ ਅਲੱਗ ਅਲੱਗ ਜਿਹੜੇ ਕਾਊਂਟਿੰਗ ਸੈਂਟਰਸ ਨੇ ਉੱਥੇ ਮਾਹੌਲ ਜਿਹੜਾ ਉਹ ਗਰਮ ਬਣਿਆ ਹੋਇਆ। ਦੱਸ ਦਈਏ ਕਿ ਇਸ ਵਾਰ ਵੋਟਾਂ ਦੇ ਵਿੱਚ ਪੰਜਾਬ ਦੇ ਅੰਦਰ 18,33,000 ਵੋਟਰਾਂ ਨੇ, ਜਿਹੜੇ ਪੁਰਸ਼ ਵੋਟਰ ਨੇ ਉਹਨਾਂ ਨੇ ਹਿੱਸਾ ਲਿਆ ਸੀ, ਅਤੇ 17,11,635 ਮਹਿਲਾ ਵੋਟਰਸ ਨੇ ਹਿੱਸਾ ਲਿਆ ਸੀ। ਸਥਾਨਕ ਸਰਕਾਰਾਂ ਦੀਆਂ ਜਾਂ ਲੋਕਲ ਬਾਡੀਜ਼ ਦੀਆਂ ਇਹ ਚੋਣਾਂ ਬੈਲਟ ਪੇਪਰਾਂ ਦੇ ਰਾਹੀਂ ਹੋਈਆਂ ਸੀ। ਕੁਝ ਇੱਕ ਥਾਵਾਂ ਦੀ ਉੱਤੇ ਗਿੱਦੜਬਾਹਾ, ਸਮਾਣਾ, ਬਟਾਲਾ, ਮੋਹਾਲੀ ਇਹਨਾਂ ਥਾਵਾਂ ਦੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਛੱਡ ਦਈਏ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਵੋਟਾਂ ਭੁਗਤੀਆਂ ਸੀ। ਕੋਈ ਜ਼ਿਆਦਾ ਵੱਡਾ ਮਾਹੌਲ ਐਸਾ ਨਹੀਂ ਸੀ ਦੇਖਣ ਨੂੰ ਮਿਲਿਆ ਹਿੰਸਾ ਦਾ। ਪਰ ਦੱਸ ਦਈਏ ਕਿ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦਾ ਕੰਮ ਉਹਨਾਂ ਦੇ ਅਧੀਨ ਆਉਂਦੇ ਇਲਾਕਿਆਂ 'ਚ ਬੁਨਿਆਦੀ ਸਹੂਲਤਾਂ ਦੇਣਾ ਹੁੰਦਾ। ਪੀਣ ਵਾਲੇ ਪਾਣੀ ਤੋਂ ਲੈ ਕੇ ਸਟਰੀਟ ਲਾਈਟਾਂ ਦਾ ਪ੍ਰਬੰਧ, ਸਥਾਨਕ ਸੜਕਾਂ ਤੋਂ ਲੈ ਕੇ ਕੂੜੇ ਦਾ ਨਿਪਟਾਰਾ, ਸੀਵਰੇਜ ਸਿਸਟਮ, ਸਫਾਈ ਦਾ ਪ੍ਰਬੰਧ, ਇਹ ਸਾਰੇ ਇਹਨਾਂ ਨਗਰ ਪਾਲਿਕਾਵਾਂ ਦੇ ਅਧੀਨ ਆਉਂਦੇ ਨੇ। ਇਮਾਰਤਾਂ ਦੇ ਨਕਸ਼ਿਆਂ ਦੀ ਜਾਂਚ ਤੋਂ ਲੈ ਕੇ ਨਕਸ਼ੇ ਪਾਸ ਕਰਵਾਉਣੇ, ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਦਾ ਪ੍ਰਬੰਧ, ਫਾਇਰ ਬ੍ਰਿਗੇਡ, ਗਰੀਬਾਂ ਦੇ ਲਈ ਰਹਿਣ ਬਸੇਰੇ, ਝੁੱਗੀ ਝੌਂਪੜੀਆਂ ਦੇ ਇਲਾਕਿਆਂ ਦਾ ਸੁਧਾਰ ਕਰਨਾ, ਅੰਤਮ ਸੰਸਕਾਰ ਵਾਲੀਆਂ ਥਾਵਾਂ ਜਿਵੇਂ ਕਬਰਸਤਾਨ, ਸ਼ਮਸ਼ਾਨ ਘਾਟਾਂ ਦਾ ਪ੍ਰਬੰਧ ਦੇਖਣਾ, ਇਲਾਕੇ ਦਾ ਸੁੰਦਰੀਕਰਨ ਜਿਵੇਂ ਪਾਰਕ ਵਗੈਰਾ ਬਣਾਉਣਾ, ਉਹਨਾਂ ਨੂੰ ਮੇਨਟੇਨ ਰੱਖਣਾ, ਇਹ ਵੀ ਇਹਨਾਂ ਦੇ ਹੀ ਅਧੀਨ ਆਉਂਦੇ ਨੇ। ਇਸ ਤੋਂ ਇਲਾਵਾ ਜਨਮ ਮੌਤ ਦੇ ਸਰਟੀਫਿਕੇਟ ਤੋਂ ਲੈ ਕੇ ਹੋਰ ਬਹੁਤ ਸਾਰੇ ਜਿਹੜੇ ਕਾਗਜ਼ ਪੱਤਰ ਨੇ ਉਹ ਵੀ ਨਗਰ ਪਾਲਿਕਾਵਾਂ ਹੀ ਪੰਜਾਬ ਦੇ ਵਿੱਚ ਦੇਖਦੀਆਂ ਨੇ। ਜ਼ਿਆਦਾਤਰ ਸੀਟਾਂ ਦੇ ਉੱਤੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਹੁਣ ਤੱਕ ਇਹ ਪਤਾ ਚੱਲਿਆ। ਹਾਲਾਂਕਿ ਇਸ ਖਬਰ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ। ਅਦਾਰੇ BBC ਦੇ ਮੁਤਾਬਕ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ, ਜਿਹਨੇ ਹੁਣ ਤੱਕ 60 ਵਾਰਡ ਜਿੱਤ ਵੀ ਲਏ ਨੇ। ਅਕਾਲੀ ਦਲ ਦੂਜੇ ਨੰਬਰ ਦੇ ਉੱਤੇ ਚੱਲ ਰਹੀ ਹੈ। ਇਸ ਤਰੀਕੇ ਦੇ ਨਾਲ ਇਹ ਵੋਟਾਂ ਦੀ ਜਿਹੜੀ ਗਿਣਤੀ ਹੈ ਉਹ ਜਿਵੇਂ ਜਿਵੇਂ ਹੋਏਗੀ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਤੁਹਾਡੇ ਤੱਕ ਦੱਸ ਦੇਵਾਂਗੇ। ਅੱਜ ਸਵੇਰੇ ਭਾਰਤੀ ਸਮੇਂ ਮੁਤਾਬਕ 8 ਵਜੇ ਤੋਂ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ। ਆਓ ਇੱਧਰ ਆਸਟ੍ਰੇਲੀਆ ਵਾਲੇ ਪਾਸੇ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਸਭ ਤੋਂ ਪਹਿਲਾਂ ਖਬਰ ਆਸਟ੍ਰੇਲੀਆ ਦੇ ਜਿਹੜੀ 3M ਕੰਪਨੀ ਹੈ ਉਸ ਦੇ ਨਾਲ, ਆਸਟ੍ਰੇਲੀਆ ਦੀ ਨਹੀਂ ਬਲਕਿ ਅਮਰੀਕੀ ਕੰਪਨੀ, ਆਸਟ੍ਰੇਲੀਆ 'ਚ ਤਾਂ ਇਹ ਕੰਮ ਕਾਰ ਦੇਖਦੇ ਨੇ। ਕੰਮ ਇਹਨਾਂ ਦਾ ਕੀ ਹੈ ਕਿ ਆਸਟ੍ਰੇਲੀਆ ਦੇ ਜਿਹੜੇ ਫੌਜੀ ਹਵਾਈ ਅੱਡੇ ਨੇ, ਕਿਹਾ ਜਾ ਰਿਹਾ ਹੈ ਕਿ 26 ਮਿਲਟਰੀ ਬੇਸ ਨੇ, ਹੈਗੇ ਤਾਂ ਜ਼ਿਆਦਾ ਨੇ, ਪਰ ਇਹਨਾਂ 26 ਮਿਲਟਰੀ ਬੇਸ ਦੇ ਉੱਤੇ ਜਿਹੜਾ ਕੰਟਰੈਕਟ ਦਿੱਤਾ ਹੋਇਆ ਸੀ ਅੱਗ ਬੁਝਾਊ ਝੱਗ ਦਾ ਯਾਨੀ ਫਾਇਰ ਫਾਈਟਿੰਗ ਫੋਰਮ ਦਾ, ਉਹ 3M ਕੰਪਨੀ ਨੂੰ ਦਿੱਤਾ ਹੋਇਆ ਸੀ। ਹੋਰ ਵੀ ਬਹੁਤ ਸਾਰੇ ਕੰਟਰੈਕਟ ਨੇ, ਪਰ ਇਸ ਅਮਰੀਕੀ ਕੰਪਨੀ ਨੇ ਇਸ ਜਿਹੜੀ ਫੋਰਮ ਸੀ ਇਹਦੇ ਵਿੱਚ ਕੁਝ ਐਸੇ ਕੈਮੀਕਲ ਮਿਲਾਏ ਜਿਨ੍ਹਾਂ ਨੂੰ ਫੋਰਐਵਰ ਕੈਮੀਕਲ ਕਿਹਾ ਜਾਂਦਾ, ਯਾਨੀ ਕਿ ਜਿਹੜੇ ਕਿ ਹਮੇਸ਼ਾ ਹੀ ਇੱਕ ਵਾਰ ਜਦੋਂ ਨਿਕਲੇ ਜ਼ਮੀਨ ਦੇ ਉੱਤੇ ਪਏ ਤਾਂ ਉਹ ਹਮੇਸ਼ਾ ਦੇ ਲਈ ਹੀ ਧਰਤੀ ਦੇ ਉੱਤੇ ਰਹਿ ਜਾਂਦੇ ਨੇ। ਉਹ ਖਤਮ ਨਹੀਂ ਹੁੰਦੇ, ਉਹ ਨਸ਼ਟ ਨਹੀਂ ਹੁੰਦੇ, ਅਤੇ ਫਿਰ ਉਹ ਮਨੁੱਖੀ ਸਿਹਤ ਦੇ ਲਈ ਵੀ ਖਤਰਨਾਕ ਹੁੰਦੇ ਨੇ। ਵੀਰਵਾਰ ਦੇ ਦਿਨ ਆਸਟ੍ਰੇਲੀਆ ਦੀ ਅਟਾਰਨੀ ਜਨਰਲ ਮਿਚਲ ਰੋਲੈਂਡ ਅਤੇ ਅਸਿਸਟੈਂਟ ਡਿਫੈਂਸ ਮਿਨਿਸਟਰ ਪੀਟਰ ਖਲੀਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ 'ਚ ਕਿਹਾ ਸੀ ਕਿ ਉਹਨਾਂ ਨੇ $3M ਨੂੰ $2 billion ਦਾ ਜੁਰਮਾਨਾ ਲਗਾਇਆ। ਇਹ ਜਾਣ ਲਵੋ ਕਿ ਆਸਟ੍ਰੇਲੀਆ ਦੇ ਕਾਮਨਵੈਲਥ ਇਤਿਹਾਸ ਦੇ ਵਿੱਚ ਅੱਜ ਤੱਕ ਸਰਕਾਰ ਨੇ ਕਿਸੇ ਵੀ ਅਦਾਰੇ ਨੂੰ ਐਡਾ ਵੱਡਾ ਜੁਰਮਾਨਾ ਨਹੀਂ ਲਗਾਇਆ। ਆਸਟ੍ਰੇਲੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਜੁਰਮਾਨਾ, ਔਰ ਇਸ ਅਮਰੀਕੀ ਮਲਟੀਨੈਸ਼ਨਲ ਕੰਪਨੀ, ਕਿਉਂਕਿ ਆਸਟ੍ਰੇਲੀਆ 'ਚ ਹੀ ਨਹੀਂ ਇਹ ਫਾਇਰ ਫਾਈਟਿੰਗ ਫੋਰਮ ਸਪਲਾਈ ਕਰਦੇ, ਹੋਰਨਾਂ ਥਾਵਾਂ 'ਤੇ ਵੀ ਕਰਦੇ ਨੇ, ਪਰ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਅਸੀਂ ਆਪਣੇ ਭਵਿੱਖ ਨੂੰ ਇਸ ਤਰੀਕੇ ਦੇ ਨਾਲ ਗੰਧਲਾ ਨਹੀਂ ਹੋਣ ਦੇ ਸਕਦੇ। ਇਸ ਦੇ ਇਹਨੂੰ AFFF ਯਾਨੀ FFFF ਐਕਿਊਅਸ ਫਿਲਮ ਫਾਰਮਿੰਗ ਫੋਰਮਸ ਕਹਿ ਲਿਆ ਜਾਂਦਾ। ਆਮ ਤੌਰ ਦੇ ਉੱਤੇ ਇਹ ਬਹੁਤ ਲਾਈਟ ਵਾਟਰ ਵੇਟ ਹੁੰਦੀਆਂ ਨੇ, ਹਲਕੀਆਂ ਹੁੰਦੀਆਂ ਨੇ, ਪਰ ਇਹਨਾਂ 'ਚ ਪੀਫੈਸ ਵਰਗੇ ਜਿਹਨੂੰ ਪੋਲੀਫਰੀਲਕੋਲ ਸਬਸਟੈਂਸ ਕਹਿ ਲਿਆ ਜਾਂਦਾ ਉਹ ਮਿਲੇ ਹੁੰਦੇ ਨੇ। ਹਾਲਾਂਕਿ ਪੀਫੈਸ ਜਾਂ PFAS ਜਿਹੜੇ ਨੇ ਉਹ ਤੁਹਾਡੇ ਕਿਚਨ ਦੇ ਜਿਹੜੇ ਟੈਫਲਨ ਦੇ ਭਾਂਡੇ ਨੇ ਉਹਨਾਂ ਤੋਂ ਲੈ ਕੇ, ਜਿਨ੍ਹਾਂ 'ਚ ਤੁਸੀਂ ਪੋਪਕੋਰਨ ਭੁੰਨਦੇ ਹੋ ਉਹਨਾਂ ਲਿਫਾਫਿਆਂ ਤੋਂ ਲੈ ਕੇ ਮੇਕਅਪ ਰਿਮੂਵਰ ਤੱਕ ਹਰ ਇੱਕ 'ਚ ਪੀਫੈਸ ਹੁੰਦਾ। ਕਿੰਨੀ ਮਾਤਰਾ 'ਚ ਹੁੰਦਾ, ਕੈਸਾ ਹੁੰਦਾ, ਇਹ ਇੱਕ ਖਤਰਨਾਕ ਗੱਲ ਹੈ, ਕਿਉਂਕਿ ਜੇ ਹਿਊਮਨ ਬੋਡੀ ਦੇ ਸਿੱਧੇ ਸੰਪਰਕ 'ਚ ਜਾਂਦਾ ਤਾਂ ਕੈਂਸਰ ਤੋਂ ਲੈ ਕੇ ਹੋਰ ਬਹੁਤ ਸਾਰੇ ਹਾਰਮੋਨਲ ਬਰਥ ਇਸ਼ੂਜ਼, ਬੜੇ ਸਾਰੇ ਕਾਰਨ ਨੇ ਜਿਹੜੇ ਉਹਨਾਂ ਦੇ ਲਈ ਇਹ ਜ਼ਿੰਮੇਦਾਰ ਬਣ ਜਾਂਦਾ। ਆਮ ਤੌਰ 'ਤੇ ਪੀਫੈਸ ਨੂੰ ਇੱਕ ਸਿੰਥੈਟਿਕ ਕੈਮੀਕਲ ਦੀ, 1400 ਤੋਂ ਵਧੇਰੇ ਕੈਮੀਕਲਸ ਜਿਹੜੇ ਹੁੰਦੇ ਨੇ ਉਹ ਰਲ ਕੇ ਜਿਹੜੇ ਨੇ ਉਹਨਾਂ ਦੇ ਵਿੱਚ ਪੀਫੈਸ ਬਣਦਾ। ਸੋ ਇਹ ਮੰਨਿਆ ਜਾਂਦਾ ਕਿ ਖਤਰਨਾਕ ਹੀ ਹੁੰਦਾ, ਇਹ ਕੋਈ ਬਹੁਤਾ ਵਧੀਆ ਕੈਮੀਕਲ ਤਾਂ ਨਹੀਂ ਹੈ। ਔਰ ਡਿਫੈਂਸ ਮਹਿਕਮੇ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਇਹਨਾਂ ਨੇ ਜੇ ਇਸ ਫੋਮ ਨੂੰ ਸਾਫ਼ ਕਰਨਾ ਹੁਣ ਤੋਂ ਸ਼ੁਰੂ ਕੀਤਾ ਅਲੱਗ ਅਲੱਗ ਇਹਨਾਂ 28 ਸਾਈਟਸ ਦੇ ਉੱਤੇ ਤਾਂ ਲਗਭਗ $1.5 billion ਤੋਂ ਜ਼ਿਆਦਾ ਦਾ ਖਰਚਾ ਆ ਜਾਣਾ। ਹੁਣ ਇਹ ਖਰਚਾ ਤਾਂ ਚਲੋ ਉਹ ਝੱਲਣਗੇ, ਉਸਦੇ ਉੱਪਰ ਜੁਰਮਾਨਾ ਤਾਂ ਉਸ ਕੰਪਨੀ ਨੂੰ ਚਾਹੀਦਾ ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਇਹ ਹੋਇਆ। ਕਿਹਾ ਗਿਆ ਹੈ ਕਿ 3M ਨੇ ਇਸ ਦੀ ਜਾਂਚ ਨਹੀਂ ਕੀਤੀ, 3M ਨੇ ਟੈਸਟਿੰਗ ਨਤੀਜੇ ਗਲਤ ਸਾਂਝੇ ਕੀਤੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ 3M ਨੇ ਗੜਬੜਾਂ ਕਿੱਥੇ ਕਿੱਥੇ ਕੀਤੀਆਂ ਨੇ। ਪਰ ਇਸ ਤੋਂ ਅਮਰੀਕਾ ਦੇ ਵਿੱਚ ਵੀ ਸੁਗਬਗਾਹਟ ਜਿਹੜੀ ਉਹ ਵੱਧ ਸਕਦੀ ਹੈ। ਖੈਰ ਇੱਥੇ ਭਾਰਤੀ ਮੂਲ ਦੇ ਨਾਲ ਜੁੜੀਆਂ ਹੋਈਆਂ ਕੁਝ ਇੱਕ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਜੁੜੀਆਂ ਹੋਈਆਂ ਆਸਟ੍ਰੇਲੀਆ ਦੀਆਂ ਹੀ ਖਬਰਾਂ ਨੇ। ਪਹਿਲਾਂ ਤਾਂ ਖਬਰ ਆਫਿਸ ਵਰਕ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਹੁਣ ਆਸਟ੍ਰੇਲੀਆ ਦੇ ਵਿੱਚ ਆਪਣੇ ਖਰਚੇ ਘਟਾਉਣ ਦੇ ਲਈ ਕੁਝ ਨੌਕਰੀਆਂ ਨੂੰ ਆਫਸ਼ੋਰ ਕਰਨ ਜਾ ਰਹੇ ਨੇ, ਅਤੇ ਉਹ ਕਿੱਥੇ, ਫਿਲੀਪੀਨਸ ਅਤੇ ਭਾਰਤ ਦੇ ਵਿੱਚ। ਮੰਨਿਆ ਜਾ ਰਿਹਾ ਕਿ ਸੈਂਕੜੇ ਨੌਕਰੀਆਂ ਜਿਹੜੀਆਂ ਨੇ ਫਿਲੀਪੀਨਸ ਅਤੇ ਭਾਰਤ ਦੇ ਵਿੱਚ ਇਸ ਕਰਕੇ ਦਿੱਤੀਆਂ ਜਾ ਰਹੀਆਂ ਕਿਉਂਕਿ ਕੰਪਨੀ ਆਫਿਸ ਵਰਕ ਕੰਪਨੀ ਜਿਹੜੀ ਹੈ ਆਸਟ੍ਰੇਲੀਅਨ ਕੰਪਨੀ ਹੈ, ਇਹ ਆਪਣੇ ਖਰਚੇ ਘਟਾ ਸਕੇਗੀ। ਵੈਸਟਰਨ ਸਿਡਨੀ ਦੇ ਵਿੱਚ ਇਹਨਾਂ ਦਾ ਜਿਹੜਾ ਇੱਕ ਕਸਟਮਰ ਸਰਵਿਸ ਸੈਂਟਰ ਹੈ ਉਹਦੇ ਦਰਜਨਾ ਕਰਮਚਾਰੀ ਜਿਹੜੇ ਨੇ ਉਹ ਹੁਣ ਕੱਢ ਦਿੱਤੇ ਜਾਣਗੇ, ਅਤੇ ਇਹੀ ਸਰਵਿਸ ਸੈਂਟਰ ਫਿਲੀਪੀਨਸ ਮਨੀਲਾ ਦੇ ਵਿੱਚ ਭੇਜਿਆ ਜਾਏਗਾ। ਅਦਾਰੇ ABC ਦੀ ਖਬਰ ਦੇ ਮੁਤਾਬਕ ਇਹ ਵੀ ਪਤਾ ਚੱਲਿਆ ਕਿ ਜਿਹੜੀਆਂ ਸ਼ਿਫਟ ਜੋਬਸ ਨੇ ਜਿਵੇਂ ਟੈਕਨੋਲੋਜੀ ਸਪੋਰਟ, ਬਿਜ਼ਨਸ ਗੀਕਸ, 2U ਵਰਗੇ ਜਿਹੜੇ ਰੋਲ ਨੇ ਉਹ ਸਿਡਨੀ ਅਤੇ ਮੈਲਬਨ ਤੋਂ ਮੂਵ ਕਰਕੇ ਬੈਂਗਲੁਰੂ ਭੇਜੇ ਜਾਣਗੇ ਭਾਰਤ ਦੇ ਵਿੱਚ। ਔਰ ਇਸ ਖਬਰ ਦਾ ਵਿਸਤਾਰ ਜਿਹੜਾ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਵੀ ਅਸੀਂ ਸਾਂਝਾ ਕਰਾਂਗੇ। ਵੈਸ ਫਾਰਮਰ ਨਾਮ ਦੀ ਇਹ ਕੰਪਨੀ ਹੈ ਜਿਹਦੀ ਮਲਕੀਅਤ ਦੇ ਥੱਲੇ ਆਫਿਸ ਵਰਕਸ ਅਦਾਰਾ ਆਉਂਦਾ। ਵੈਸ ਫਾਰਮਰਸ ਦੇ ਕੋਲ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਜਿਹੜਾ ਆਸਟ੍ਰੇਲੀਆ ਬੇਸਡ ਜਿਹੜਾ ਸਕਿੱਲਡ ਹੈ ਜਾਂ ਸਕਿੱਲ ਬੇਸਡ ਲੇਬਰ ਹੈ ਉਹਨੂੰ ਇੱਕ ਨੁਕਸਾਨ ਪਹੁੰਚੇਗਾ। ਇੱਥੇ ਭਾਰਤੀ ਮੂਲ ਦੇ ਨਾਲ ਹੀ ਜੁੜੀ ਅਗਲੀ ਖਬਰ, ਜਿੱਥੇ ਮੈਲਬਨ ਦੇ ਇੱਕ ਸਕੂਲ ਅਧਿਆਪਕ ਜਿਹੜੇ ਕਿ ਭਾਰਤ ਗਏ ਸੀ ਪਰ ਉਹਨਾਂ ਦੇ ਪਰਿਵਾਰ ਦੇ ਮੁਤਾਬਕ ਪਿਛਲੇ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਉਹਨਾਂ ਦੀ ਕੋਈ ਉੱਗ ਸੁੱਗ ਨਹੀਂ ਲੱਗ ਸਕੀ ਹੈ। ਡਾਇਮੰਡ ਵੈਲੀ ਕਾਲਜ ਦੇ ਟੀਚਰ ਸੁਨੀਲ ਸ਼ਰਮਾ, ਜਿਨ੍ਹਾਂ ਦੀ ਉਮਰ 66 ਸਾਲ ਹੈ, ਉਹ 22 ਮਈ ਨੂੰ ਮੈਲਬਨ ਦੇ ਵਿੱਚ ਵੈਸੇ ਰਹਿੰਦੇ ਨੇ, ਉਹਨਾਂ ਦੀ ਕਿਉਂਕਿ ਉਸ ਤੋਂ ਪਹਿਲਾਂ ਉਹ ਭਾਰਤ ਗਏ ਹੋਏ ਸੀ ਅਤੇ ਉਹਨਾਂ ਨੇ ਆਖਰੀ ਵਾਰ 22 ਮਈ ਨੂੰ ਆਪਣੇ ਮੈਲਬਨ 'ਚ ਰਹਿੰਦੇ ਬੱਚਿਆਂ ਦੇ ਨਾਲ ਫੋਨ ਦੇ ਉੱਤੇ ਸੰਪਰਕ ਕੀਤਾ। ਭਾਰਤ 'ਚੋਂ ਇੱਕ ਪ੍ਰੋਪਰਟੀ ਇਨਵੈਸਟਮੈਂਟ ਦੇ ਸਿਲਸਿਲੇ 'ਚ ਗਏ ਸੀ, ਪਰ ਇੱਥੇ ਬੈਠੇ ਉਹਨਾਂ ਦੇ ਜਿਹੜੇ ਧੀ ਹੈ ਸੁਰਭੀ, ਉਸਨੇ ਦਾਅਵਾ ਕੀਤਾ ਹੈ ਕਿ ਉਸਦੇ ਪਿਤਾ ਸੁਨੀਲ ਸ਼ਰਮਾ ਦਾ ਆਪਣੇ ਭਰਾ ਦੇ ਨਾਲ ਯਾਨੀ ਸੁਰਭੀ ਦੇ ਚਾਚਾ ਦੇ ਨਾਲ ਕੋਈ ਬਹੁਤਾ ਵਧੀਆ ਵਿਵਹਾਰ ਨਹੀਂ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਇਹਨਾਂ ਦਾ ਪਿਛੋਕੜ ਹੈ ਅਤੇ ਜਿਵੇਂ ਹੀ ਉਹ ਅੰਮ੍ਰਿਤਸਰ ਗਏ ਉਸ ਤੋਂ ਬਾਅਦ ਤੋਂ ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਲੱਗ ਰਿਹਾ। ਹਾਲੇ ਇਹ ਵੀ ਨਹੀਂ ਪਤਾ ਚੱਲ ਸਕਿਆ ਹੈਰਾਲਸਨ ਦੀ ਖਬਰ ਦੇ ਵਿੱਚ ਕਿ ਕੀ ਵਿਕਟੋਰੀਆ ਪੁਲਿਸ ਨੇ ਆਪਣੀ ਕੋਈ ਟੀਮ ਅੰਮ੍ਰਿਤਸਰ ਭੇਜੀ ਹੈ ਜਾਂ ਭਾਰਤ ਭੇਜੀ ਹੈ ਇਸ ਮਾਮਲੇ ਦੀ ਪੜਤਾਲ ਕਰਨ ਦੇ ਲਈ। ਪਰ ਦੱਸ ਦਈਏ ਕਿ ਸੁਨੀਲ ਸ਼ਰਮਾ ਪਿਛਲੇ 15 ਸਾਲਾਂ ਤੋਂ ਡਾਇਮੰਡ ਵੈਲੀ ਕਾਲਜ ਦੇ ਵਿੱਚ ਮੈਥਸ ਦੇ ਹਿਸਾਬ ਦੇ ਅਧਿਆਪਕ ਸੀ ਅਤੇ ਹੁਣ ਉਹਨਾਂ ਦੀ ਗੁੰਮਸ਼ੁਦਗੀ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਲਈ ਤਾਂ ਚਿੰਤਾ ਦਾ ਵਿਸ਼ਾ ਬਣੀ ਹੋਇਆ। ਪਰ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਅਤੇ ਟ੍ਰੇਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੌਂਸਲਰ ਅਸਿਸਟੈਂਟ ਸਰਵਿਸ ਜਿਹੜੀਆਂ ਨੇ ਉਹ ਸੁਨੀਲ ਸ਼ਰਮਾ ਦੀ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਨੇ। ਅਸੀਂ ਇਸ ਮੌਕੇ ਦੇ ਉੱਤੇ ਬੇਵਸ ਮਹਿਸੂਸ ਕਰ ਰਹੇ ਹਾਂ। ਅਗਲੀਆਂ ਦੋ ਖਬਰਾਂ ਦੋ ਇਨਸਾਨੀ ਰੂਪ ਦੇ ਵਿੱਚ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ। ਪਹਿਲਾ ਜਾਨਵਰ ਐਸ਼ਲੀ ਪੌਲ ਗ੍ਰਿਫਿਥ, ਜਿਹਨੂੰ ਕਿ ਲਾਈਫ ਸੈਂਟੈਂਸ ਦਿੱਤਾ ਗਿਆ ਸੀ 2024 ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਜਿਨਸੀ ਕਾਰੇ ਕਰਨ ਦੇ ਇਲਜ਼ਾਮ ਦੇ ਵਿੱਚ 300 ਤੋਂ ਵਧੇਰੇ ਦੋਸ਼ ਇਸ ਦੇ ਉੱਤੇ ਆਇਦ ਹੋਏ ਸੀ, ਜਿਸ ਦੇ ਵਿੱਚ ਇਸ ਨੇ 69 ਛੋਟੀਆਂ ਲੜਕੀਆਂ ਦੇ ਨਾਲ ਬਦਕਾਰ ਕੀਤਾ ਸੀ। ਇੱਕ ऐसा काम किया सी जिस दे बारे शर्म भी महसूस होंदी है। इस दे पासों बहुत सारियां वीडियोज़ भी बरामद हुई सी बच्चियां दे नाल जिनसी शोषण दे नाल जुड़िया हुई और इस नूं सज़ा दिती गई सी 27 साल की बगैर पैरोल तो। 2049 दे विच इसने जेल तो रिलीज़ होना सी पर इसने वीरवार दे दिन कोर्ट ऑफ अपील दे विच अर्जी दायर की। इस दे वकीलों की तरफ तो कहा गया कि इसकी सज़ा दे विच कटौती दे बारे अदालत सोचे। खैर जेकर अदालत ऐसा कोई फैसला लैंदी है तो आने वाले दिनों दे विच ए एशली पॉल वर्गे जिहड़े पेडोफील्स ने उन्हां दे लई एक चंगा सुनेहा होएगा ते समाजिक ढांचे दे लई एक माड़ा सुनेहा होएगा। दूजे पासे एक होर जानवर जोशुआ डेल ब्राउन, मेलबर्न दे इस जानवर दे बारे तो बहुत सारे इसका नाम सुनते हुए कई सारे मापे जिहड़े ने दहशत च आ जाते हैं। इसने भी जिनसी कार्य किए थे चाइल्ड केयर दे विच काम करदे होया। जोशुआ डेल ब्राउन दे उत्ते इल्जाम जिहड़े सी ओह 150 तो ज़्यादा आयद किए गए सी और जिस दे विच इसने अलग अलग चाइल्ड केयर दे विच काम किया सी और मनाया गया कि 23 चाइल्ड केयर च इसने 2019 तो 2025 च काम किया। पॉइंट कुक, कैलर, सनबरी, कैनिंगस्टन, मेल्टन, मिकलम, लियोपोल्ड, ब्रेबरुक, बंडूरा, ग्रीनसब्रो, हॉपर्स क्रॉसिंग, टारनेट, विलियमस्टाउन, एसेंडन ते सेंचुरी लेक्स दे विच इसने अलग अलग जिहड़े चाइल्ड केयर सेंटर से उत्थे काम किया। इन्हां दे विच काम करदे आ इसने छोटे बच्चियां दे नाल जिस किस्म दे दुष्कर्म किए सी। उस तो बाद तां सेहत महकमे नूं लगभग 2000 बच्चियां दे नाल जुड़े हुए सेहत चैकअप भी करने पए सी। कहा गया सी कि कुछ बीमारियां भी लग सकदियां ने उन्हां बच्चियां नूं और जिहड़े जिहड़े बच्चे उन्हां चाइल्ड केयर सेंटर्स दे विच पढ़े सी या रहे सी उन्हां दे मापे जिहड़े ने उह हुण वी दहशत दे विच ने। उस वेले जोशुआ डेल ब्राउन नूं 25 साल की जेल की सज़ा दिती गई सी जिहड़ा कि चाइल्ड केयर सेंटर च इस दुष्कर्म दे लई ते 15 साल की जेल की सज़ा चाइल्ड अब्यूज़ मटीरियल रखन दे लई। पर हुण इस दी तरफ तो भी अदालत दे विच अपील तो नहीं कह सकते पर इसने अदालत दे विच इस नूं वीडियो कॉन्फ्रेंसिंग दे जरिए पेश किया गया। इसने जिहड़ा वीडियो लिंक दे विच जेल तो पेश होया मेलबर्न मैजिस्ट्रेट कोर्ट दे विच उहदे अंदर ये मन्निया कि यह गिल्टी नहीं है, एक गलती नहीं अपनी मान रहा, यानी कि गिल्टी ना प्लीड करन तो बाद अदालती कार्रवाई दे असर जिहड़े ने ओह जाहिर जी गल है कि इस दी सज़ा दे उत्ते पैणगे। इधर आखिरी खबर एक होर अपील जिस दे विच ट्रिपल मर्डरर या मशरूम मर्डरर दे नाम दे नाल मशहूर हुई मेलबर्न की महिला एरिन पैटरसन नू अगस्त महीने दे विच हुण कोर्ट दे विच पेश किया जाना जिथे उस दे वकीलों की तरफ तो 5-6 नुकते अदालत दे विच दायर किए गए ने ते अपील पाई गई है कि इसकी सज़ा दे विच कटौती हो सके। 18 या 19 अगस्त को या दोवें दिन इसकी पेशी होनी है। दस दई है कि पिछले साल इसकी पेशी दे विच इसनू दोषी पाया गया सी। अपनी सस गेल पैटरसन, सौरा डॉन पैटरसन, सस की भैन हेदर विलकिनसन इन्हां सारियां नूं जहरीली मशरूम घरे बुला के डिनर दे विच परोसन ते फिर कतल करन दे दोष इस दे उत्ते लगे सी। इस दे पति यान जिहड़ी सस की भैन सी हेदर विलकिनसन उसका पति यान विलकिनसन वह भी इकलौता ही इस पूरे मामले च बचिया सी और इस पूरे मामले का गवाह भी सी जिसने अदालत दे विच सारे गल भी रखी सी। पर हुण इस दे वकीलों की तरफ तो बहुत सारे नुकते अलग अलग तरीके दे नाल बनाए गए ने। कहा गया है कि फंडामेंटली रोंग है। इस दी सज़ा की सुनवाई वेले अदालत ने कहा सी कि कोई बहुते सबूत वो हक च नहीं ने पर फिर भी सज़ा सुनाई जा रही है। ऐसे बहुत सारे नुकते उठाए गए ने सज़ा सुनाने वेले जिहड़े अदालत की तरफ तो कहे गए सी ते उन्हां नुकतियां नूं कानूनी कारण दे के 51 साल पैटरसन की जेल की सज़ा दे विच कटौती करन दी मांग की जा रही है। 33 साल नॉन पैरोल इसने जेल कटनी है यानी 82 साल की होएगी जदों जेल चो बाहर आएगी। पर अदालत ने विच अपील अदालत ये भी एक तर्क रखा गया कि इन्नी उम्र तक उसनू जेल च काते रखा जाना। खैर खबरां दे अज दे इस बुलेटिन दे विच फिलहाल नहीं दिओ इजाजत, धन्यवाद।
1: यार तू इत्थे इनी छेती आके पक्का भी हो गया, की जुगाड़ लाया है?
2: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

0: विद टू पीपल।
1: ओए होए होए क्या बात है,
0: टू पीपल टू मेनी टॉपिक।
2: ए मुंडा सिटीजन बन गया ना उन्हें, इस तरह दे बनेगा,
1: पहला ही गाल चुक देंदे यार,
2: बनेगा क्यों नहीं बनेगा, जरूर बनेगा।
1: अगे भरावा पी आर बड़ी पहला किसी ने रौला पाता है, मैंने जाया जी मुड़के डेढ़ दो साल मैं अड़िया रहा।
2: सॉरी सॉरी नहीं, सिटीजनशिप च नहीं अड़दा, बस की करना ही हुंदा, मैं हैगा नहीं ना, सो मैनू पता नहीं। सो व्हाट हैपेंस,
1: सिटीजन बनना मैं प्राउड होना
2: नहीं, होता तो प्राउड ऑजी, मैनू पता तो हिपे फोरे ऑजी ऑजी
1: सिटीजनशिप दे विच वेखो की वैसे हूँ इन्होंने हूँ रीसेंटली जो रूल आया आस्ट्रेलिया के गवर्नमेंट का, उन्होंने ये कहा वा कि कई जड़िया सहूलत ने वह हूँ अं परमानेंट रेजीडेंसी नहीं देनिया, वह हूँ अं सिटीजन देनिया ने।
2: नहीं पर कह रहे पर करे
1: मतलब
2: होया नहीं, होया नहीं
1: आया आ इंप्लीमेंट नहीं होया हले, मतलब मार्केट के आ गया,
2: हवा हवा फैल गई। हाँ जी
1: उन्होंने कहा भी इदा करा, पर हूँ जो इंप्लीमेंट होगा चलो वह गल बात ही है ऑफिशियली, पर है कि पहला सीगा कि चलो ज्यादा चीजा जो बंदा परमानेंट हो जाता तो फिर वो कई चीजा एक्सैस हो जाता, मेडिकेयर हो गया जा सार होर सहूलतां नू लैके वोट पाउण तो इलावा, क्योंकि तुसीं सिटीजनशिप होंदे हो तुहाडे कोल एक अधिकार है आस्ट्रेलिया, पासपोर्ट सब तो पहली गल पासपोर्ट मिलता, दूजी गल कि तुहानू वोट पाउण दा अधिकार है, तीजी गल कि तुहानू सिटीजनशिप लैण लग्या इन्हां दीआं मतलब ए टू जैड बैकग्राउंड वेखणी पैंदी आ। हुण मान लो सानू कई चीजा हैगीआं ओरिजिनल्स बारे जिहड़ियां सानू नहीं पता, पर वह सिर सारियां सानू पढ़नियां स्टडी करनियां पैणियां, पीओ टैस्ट जिहड़ा निक्का जिहा इन्हां दा हुंदा ਉਹ ਆਪਾਂ ਨੂੰ ਕਲੀਅਰ ਕਰਨ ਲਈ ਸਾਰਾ ਕੁਝ ਪੜ੍ਹਨਾ ਪੈਂਦਾ ਏ ਟੂ ਜੈਡ,
2: ਫਿਰ ਉਹਦੇ ਵਿੱਚ ਸਾਰੇ ਜੁਡੀਸ਼ਰੀ ਲਾਜ਼ ਆ ਗਏ ਨਾ, ਬੋਲਦੇ ਦੇ ਅੰਦਰ ਉਹ।
1: ਹਾਂਜੀ ਫਿਰ ਇਹਨਾਂ ਦੇ ਉਹਦੇ ਚ ਚਾਰ ਸੈਗਮੈਂਟ ਹੁੰਦੇ ਆ, ਸਭ ਤੋਂ ਪਹਿਲਾਂ ਤੇ ਇਹਨਾਂ ਦੀ ਬੈਕਗ੍ਰਾਉਂਡ ਨੌਲੇਜ ਦਾ ਹੁੰਦਾ, ਜਿਹਦੇ ਵਿੱਚੋਂ ਆਈ ਥਿੰਕ ਤੁਹਾਨੂੰ ਪੂਰੇ ਦੇ ਪੂਰੇ ਨੰਬਰ ਚਾਹੀਦੇ ਹੁੰਦੇ, ਕਿ ਜੇ ਉਹ ਪੰਜ ਸਵਾਲ ਆ ਤੇ ਉਹ ਪੰਜੇ ਤੁਹਾਡੇ ਕਰੈਕਟ ਹੋਣੇ ਚਾਹੀਦੇ ਆ, ਫਿਰ ਉਸ ਤੋਂ ਨੈਕਸਟ ਹੁੰਦਾ ਵੈਲਿਊਜ਼ ਦਾ, ਮੋਰਲਸ ਦਾ, ਕਿ ਤੁਹਾਨੂੰ ਵੈਲਿਊਜ਼ ਪਤਾ ਆ ਆਸਟ੍ਰੇਲੀਆ ਦੇ ਵਿੱਚ, ਮਤਲਬ ਮੈਨੂੰ 100% ਨਹੀਂ ਯਾਦ ਕਿ ਬਾਕੀ ਦੇ ਕਿਹੜੇ ਆ, ਪਰ ਆਈ ਥਿੰਕ ਸੋ ਕਿ ਤੀਜਾ ਬਿਹੇਵੀਅਰ ਦਾ ਸੀਗਾ ਕਿ ਤੁਸੀਂ ਕਿੱਦਾਂ ਰਹਿਣਾ ਸਹਿਣਾ ਕਮਿਊਨਿਟੀਜ਼ ਦੇ ਵਿੱਚ, ਕੀ ਤੁਹਾਡੀਆਂ ਰਿਸਪੋਂਸੀਬਿਲਟੀਜ਼ ਨੇ ਐਜ਼ ਆ ਕਮਿਊਨਿਟੀ, ਹੈ ਨਾ। ਇਹ ਤਿੰਨ ਚਾਰ ਇੱਦਾਂ ਦੇ ਪਾਰਟ ਹੁੰਦੇ ਆ, ਉਹ ਚੌਵੇਂ ਪਾਰਟਸ ਜਿਹੜੇ ਉਹ ਤੁਸੀਂ ਕਲੀਅਰ ਕਰਨੇ ਹੁੰਦੇ ਆ, ਉਹਦੇ ਵਿੱਚੋਂ ਫਿਰ ਤੁਹਾਨੂੰ ਉਹਦੇ ਬੇਸ ਦੇ ਉੱਤੇ ਚਲੋ ਕਲੀਅਰ ਹੋ ਗਿਆ ਅਤੇ ਫਿਰ ਬਸ ਓਥ ਲੈਣੀ ਆ ਅਤੇ ਡਨ ਹੋ ਜਾਣਾ, ਮਤਲਬ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ,
2: ਹੌਲੀ ਹੌਲੀ ਹਸਲ
1: ਜਿੱਦਾਂ ਜਿੱਦਾਂ ਉਸ ਰਾਹ ਤੇ ਪਈਦਾ ਫਿਰ ਉਹ ਰਾਹ ਆਪੇ ਖੁੱਲਦਾ ਜਾਂਦਾ ਯਾਰ,
2: ਹੌਲੀ ਹੌਲੀ ਮਿਹਨਤ ਨਾ ਹੁੰਦੇ ਆ,
1: ਹਾਂ
2: ਪਹਿਲਾਂ ਪਹਿਲਾਂ ਹਰ ਬਣਿਆ
1: ਆਮ ਹੁੰਦਾ ਏ,
2: ਮੈਂਗੋ ਲਾਈਫ ਜੀ ਰਹੇ ਹਾਂ, ਮੈਂਗੋ ਨੂੰ ਮਿਸ ਕਰ ਰਹੇ ਹਾਂ ਬਈ, ਇਸ ਟਾਈਮ ਤੇ ਆਪਾਂ ਇੰਡੀਆ ਹੁੰਦੇ, ਕਿਆ ਬਾਤ ਹੈ ਨਾ,
1: ਲਾਈਫ ਪਰ ਮੈਂਗੋ ਹੀ ਆ ਗੱਲ,
2: ਡੂ ਯੂ ਲਾਈਕ ਅੰਬ,
1: ਅੰਬ ਹਾਂਜੀ ਹਾਂਜੀ ਆਈ ਲਾਈਕ ਮੈਂਗੋ, ਫਰੂਟ ਦੇ ਵਿੱਚ ਮੈਨੂੰ ਪਸੰਦ ਆ ਬਨਾਨਾ, ਮੈਂਗੋ, ਸਟ੍ਰਾਬੇਰੀ, ਬਲੂਬੇਰੀ,
2: ਅੱਛਾ
1: ਖਰਬੂਜਾ,
2: ਖਰਬੂਜਾ ਕਿਉਂ ਭਾਜੀ ਪੰਜਾਬੀ ਚ ਹੋਇਆ,
1: ਤਰਬੂਜ
2: ਨਹੀਂ ਨਹੀਂ ਇਹ ਇੰਗਲਿਸ਼ ਚ ਕਿਉਂ ਨੀ ਆ ਰਿਹਾ, ਦਿਸ ਇਜ਼ ਰੋਂਗ,
1: ਕਹਿੰਦੇ ਮੈਲਨ, ਮੈਲਨ
2: ਮੈਲਨ ਯਾ ਮੈਲਨ ਯਾ
1: ਮੈਲਨ ਹੀ ਆ ਨਾ,
2: ਹਾਂ ਮੈਲਨ ਯਾਰ, ਇੱਥੇ ਹੋਰ ਵੀ ਬੜੇ ਨਾਮ ਹੈਗੇ ਆ, ਆਈ ਡੋਂਟ ਨੋ ਕਿ ਦੱਸੋ ਬਈ ਖਰਬੂਜੇ ਨੂੰ ਮੈਲਨ ਤੋਂ ਇਲਾਵਾ ਵੀ ਕੁਛ ਕਹਿੰਦੇ ਆ, ਮੈਨੂੰ ਯਾਦ ਨਹੀਂ ਆ ਰਿਹਾ, ਜੇ ਤੁਹਾਨੂੰ ਪਤਾ ਦੱਸਿਓ ਜ਼ਰੂਰ, ਇਹ ਲੋਕਾਂ ਜੋਗਾ ਛੱਡ ਦਿਓ ਨਾ ਸਵਾਲ, ਤੁਸੀਂ ਜੀਪੀਟੀ ਨਹੀਂ ਕਰਨਾ,
1: ਨਹੀਂ ਨਹੀਂ ਮੈਂ ਵੇਖ
2: ਸਾਡੇ ਸਾਥੀਆਂ ਨੂੰ ਕਰਨ ਦਿਓ ਨਾ,
1: ਮੈਂ ਕਰ ਵੀ ਲਿਆ ਜੀਪੀਟੀ, ਮੈਨੂੰ ਤਾਂ ਵੀ ਨਹੀਂ ਪਤਾ ਲੱਗਿਆ,
2: ਉਹ ਜੀਪੀਟੀ ਵੀ ਕਹਿ ਰਿਹਾ ਭਰਾ ਤੂੰ ਰਹਿ ਨਹੀਂ ਦੇ, ਐਸੀ ਗੱਲ ਨਹੀਂ, ਪਰ ਇੱਕ ਮੈਂ ਨਾ ਅੱਜ ਮੇਰੇ ਮਾਇੰਡ 'ਚ ਨਾ ਇੱਕ ਗੱਲ ਆਈ ਬਣੀ,
1: ਹਾਂਜੀ ਤੁਹਾਡੇ ਸ਼ੁਕਰ ਹੈ ਤੁਹਾਡੇ ਦਿਮਾਗ ਦੇ ਵਿੱਚ,
2: ਕਦੀ ਕਦੀ ਔਨ ਕਰਨਾ ਪੈਂਦਾ,
1: ਕੀ ਗੱਲ ਆਈ ਦੱਸੋ,
2: ਇਹ ਗੱਲ ਆਈ ਕਿ ਯਾਰ ਆਪਾਂ ਕਿੰਨੀਆਂ ਹੀ ਇਸ ਤਰ੍ਹਾਂ ਹੈ ਨਾ ਬੇਸਲੈਸ ਜੀਆਂ, ਚਲੋ ਬੇਸਲੈਸ ਨਹੀਂ ਆਪਾਂ ਕਹਿ ਸਕਦੇ ਪਰ ਗੱਲਾਂ ਬਾਤਾਂ ਕਿੰਨੀਆਂ ਹੀ ਕਰ ਦਿੰਦੇ ਹਾਂ ਹੈ ਨਾ, ਤੇ ਇੱਦਾਂ ਦੀਆਂ ਕਿੰਨੀਆਂ ਗੱਲਾਂ ਦੁਨੀਆਂ ਨੇ ਵੀ ਤਾਂ ਕੀਤੀਆਂ ਤੇ ਸੁਣੀ ਸੁਣਾਈ ਗੱਲਾਂ ਲੈਜੈਂਡ ਹੋ ਗਈਆਂ,
1: ਉਹ ਹਾਂ ਮਤਲਬ ਕਿ ਕੋਈ ਇੱਦਾਂ ਆ ਨਾ ਸਿਸਟਮ ਕਿ ਜੇ ਤੁਹਾਨੂੰ ਕੋਈ ਚਾਰ ਬੰਦੇ ਜਾਣਦੇ ਆ ਤੁਹਾਡਾ ਨਾਮ ਆ, ਪਰਸਨੈਲਿਟੀ ਤੁਹਾਡੀ ਡਿਵੈਲਪਡ ਹੈ ਆਲਰੇਡੀ, ਤੁਸੀਂ ਜੇ ਕੋਈ ਗੱਲ ਕਹਿਤੀ ਹੁਣ ਜਿਹੜੇ
2: ਮੇਰੇ
1: ਮਗਰ ਲੱਗੇ ਨੇ ਉਹ ਤੇ ਫਿਰ ਇੱਕ ਸਾਡੇ ਲਈ ਤੇ ਜੋ ਵੀ ਹੈ ਤੁਸੀਂ ਜੇ ਨਾ, ਮਤਲਬ ਇੱਕ ਬੰਦਾ ਧਾਰ ਲਿਆ ਆਪਾਂ ਤੇ ਉਹਦੇ ਮਗਰ ਲੱਗੇ,
2: ਨਹੀਂ ਨਹੀਂ ਆਹ ਗੱਲ ਸਹੀ ਹੈ, ਤੇ ਇਸੇ ਕਰਕੇ ਪਿੱਛੇ ਜੇ ਗੁਰੂ ਦੇਵ ਜੀ,
1: ਮੈਂ ਤੁਹਾਨੂੰ ਚਾਰ ਪਾਰਟ ਦੱਸਦਾ ਕਿਉਂਕਿ ਮੈਂ ਚਾਹੁੰਦਾ ਨਹੀਂ ਕਿ ਆਪਾਂ ਇੱਦਾਂ ਅਨਕਲੀਅਰ ਚੀਜ਼ ਰੱਖੀਏ, ਪਰ ਉਹ ਪਾਰਟਸ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ, ਸਭ ਤੋਂ ਪਹਿਲਾਂ ਹੁੰਦਾ ਜੀ ਆਸਟ੍ਰੇਲੀਆ ਐਂਡ ਇਟਸ ਪੀਪਲ, ਆਸਟ੍ਰੇਲੀਆ ਤੇ ਉਹਦੇ ਲੋਕ ਬੈਕਗਰਾਉਂਡ ਦੇ ਹੋ ਗਏ, ਫਿਰ ਦੂਜਾ ਪਾਰਟ ਕਹਿੰਦੇ ਆ ਜੀ ਆਸਟ੍ਰੇਲੀਆਜ਼ ਡੈਮੋਕ੍ਰੇਟਿਕ ਬਲੀਵਸ ਰਾਈਟਸ ਤੇ ਲਾਇਬਰਟੀਸ, ਠੀਕ ਹੈ, ਤੀਜਾ ਪਾਰਟ ਕਹਿੰਦੇ ਨੇ ਜੀ ਗਵਰਨਮੈਂਟ ਐਂਡ ਦਾ ਰੂਲ ਇਨ ਆਸਟ੍ਰੇਲੀਆ ਲਾਅ, ਜਿਹੜਾ
2: ਅੱਛਾ
1: ਸਰਕਾਰ ਤੇ ਉਹਨਾਂ ਦੇ ਰੂਲਸ ਲਾਅਸ ਦੇ ਬਾਰੇ ਆਸਟ੍ਰੇਲੀਆ ਦੇ ਜਾਣਕਾਰੀ, ਠੀਕ ਹੈ, ਫਿਰ ਲਾਸਟ ਤੇ ਹੁੰਦਾ ਜੀ ਆਸਟ੍ਰੇਲੀਅਨ ਵੈਲਿਊਜ਼ ਜਿਹਦੇ ਵਿੱਚ ਕਿ ਬਿਹੇਵੀਅਰ ਟਾਈਪ ਆ ਗਿਆ ਕਮਿਊਨਿਟੀ।

0: ਰਹਿਣਾ ਸਹਿਣਾ ਆ ਗਿਆ, ਉਹ ਆਸਟ੍ਰੇਲੀਅਨ ਵੈਲਿਊਜ਼ ਨੂੰ ਸਿੱਖਣਾ, ਇਹ ਚਾਰ ਪਾਰਟਸ ਨੇ ਅਤੇ ਇਹ ਚਾਰ ਪਾਰਟਸ ਦੀ ਤੁਹਾਨੂੰ ਨੌਲੇਜ ਹੋਣੀ ਬੜੀ ਜ਼ਰੂਰੀ ਆ, ਅਤੇ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਟੈਸਟ ਦੇ ਰੂਪ ਦੇ ਵਿੱਚ ਦੇਣਾ ਆ ਅਤੇ ਫਿਰ
1: ਮੈਂ ਦੁਬਾਰਾ ਵਾਪਸ ਲੈ ਕੇ ਆਉਣਾ ਤੁਹਾਨੂੰ ਟੌਪਿਕ ਤੇ। ਟੌਪਿਕ ਇਹ ਹੈ ਜੀ ਅੱਜ ਕੀ ਸੁਣੀ ਸੁਣਾਈ ਗੱਲਾਂ ਜਿਹੜੀਆਂ ਲੈਜੈਂਡ ਹੋ ਗਈਆਂ
0: ਕਿਉਂਕਿ
1: ਚੀਮਾ ਵਾਈ ਨੇ ਕੱਢੀ ਸੀ ਨਵੀਂ ਐਲਬਮ ਬਰਮੂਡਾ ਟ੍ਰਾਇੰਗਲ।
0: ਉਹਦੇ ਕੰਮ ਘੱਟ ਮਾਰ ਸੁਣਾਓਗੇ ਮਾੜਾ ਜਿਹਾ, ਫਿਰ ਇਹਦੀ ਬਾਕੀ ਗੱਲ।
1: ਉਹ ਯਾਰ ਉਹ ਗਾਣੇ ਨੀ ਮੈਂ ਤੈਨੂੰ ਸੁਣਾਣੇ,
0: ਨਾਲ ਹੀ ਪਿਆ ਹੋਣਾ ਰਾਈਟ ਸਾਈਡ ਤੇ, ਇੱਥੇ ਖੁੱਲੇ ਹੀ ਮੈਂ ਤੁਹਾਡੇ ਲਈ, ਮੈਂ ਹਸਨ ਨਹੀਂ ਕਰਦਾ ਕ੍ਰੀਟ ਨਹੀਂ ਸੁਣਾਉਣੇ, ਚਲੋ ਇਟਸ ਓਕੇ,
1: ਤੁਹਾਡੀ ਮਰਜ਼ੀ, ਨਹੀਂ ਯਾਰ ਅੱਲਾ
0: ਤੁਸੀਂ ਗੁੱਸੇ ਦੇ ਬੈਠੇ
1: ਹੋ ਨਹੀਂ ਯਾਰ।

0: ਕੀ ਹੋਊਗਾ ਹੁਣ ਤੇ ਕੀ ਰੱਬ ਜਾਣੇ ਕੀ ਹੋਊਗਾ
1: ਹਾਂਜੀ ਖੁਸ਼ ਹੋ
0: ਅਸੀਂ ਤੇ ਇਹ ਜਾਣਦੇ ਵੀ ਜੋ ਹੋ ਗਿਆ ਉਹ ਸਾਨੂੰ ਦਿਖਣ ਡਿਆ ਵੀ ਆਹ ਹੋ ਗਿਆ ਹੋਊਗਾ ਕੀ ਇਹ ਰੱਬ ਜਾਣੇ
1: ਇਹ ਤੈਨੂੰ ਪਤਾ ਬਰਮੁੰਡਾ ਟ੍ਰਾਇੰਗਲ ਦਾ ਕੀ ਹੈ ਰਾਜ਼
0: ਅੱਛਾ ਜੀ ਸੁਣਿਆ ਤਾਂ ਹੈਗਾ ਇਹਦੇ ਬਾਰੇ ਯਾਰ ਪਰ ਕਦੀ ਡੂੰਘਾਈ ਚ ਨਹੀਂ ਗਏ
1: ਡੂੰਘਾਈ ਚ ਤੁਸੀਂ ਜਾਓ ਦੱਸੋਗੇ ਕੀ ਹੁੰਦਾ ਮੈਨੂੰ ਤਾਂ ਇੱਕ ਬਰਮੁੰਡਾ ਦੀ ਟੀਮ ਯਾਦ ਆ
0: ਟ੍ਰਾਇੰਗਲ ਮੈਨੂੰ ਇੰਨਾ ਪਤਾ ਵਾ ਵੀ ਜਦੋਂ ਮੈਥ ਰੱਖੀ ਤੇ ਕੀ ਹੁੰਦੀ ਸੀ ਨਾਲ
1: ਉਹ ਤਾਂ
0: ਤਿੰਨ ਪੁਆਇੰਟ ਹੁੰਦੇ ਸੀ ਤੇ ਇਹ ਸੁਣਿਆ ਵਾ ਵੀ ਜਿਹੜਾ ਹੁਣ ਉਹ ਜਿਨ੍ਹਾਂ ਨੇ ਐਲਬਮ ਦਾ
1: ਨਾਮ ਰੱਖਿਆ
0: ਇਸ ਤੋਂ ਪਹਿਲਾਂ ਵੀ ਮੈਂ ਸੁਣਿਆ ਹੈ ਕਿ ਕੋਈ ਇੱਦਾਂ ਦੀ ਥਾਂ ਆ ਓਸ਼ੀਅਨ ਦੇ ਵਿੱਚ ਜਿਹਦੇ ਵਿੱਚ ਕੋਈ ਚੀਜ਼ ਜਾਂਦੀ ਆ ਤੇ ਉਹ ਅੰਦਰ ਖਿੱਚ ਲੈਂਦਾ ਮਤਲਬ ਜਾਂਦੀ ਕੀ ਉਹ ਸ਼ਿਪ ਹੋ ਗਿਆ ਹੋਰ ਉੱਥੇ ਕੀ ਚੱਲ ਜਾਣਾ ਮੈਂ ਜੋ ਵੀ ਉਹ ਜਾਂਦਾ ਤੇ ਉਹ ਕੜਾਚ ਕੂ ਕੂ ਛੂ
1: ਯੈਸ ਐਂਡ ਬਰਮੁੰਡਾ ਟ੍ਰਾਇੰਗਲ ਤੋਂ ਰਿਲੇਟਡ ਮਿਥ ਇਹ ਵੀ ਨੇ ਕਿ ਕਦੀ ਬਹੁਤ ਬਹੁਤ ਸਾਲ ਕਿਹਾ ਜਾਂਦਾ ਕਿ ਏਅਰ ਸਪੇਸ ਵੀ ਇਹਨਾਂ ਨੂੰ ਬੰਦ ਕਰਨੀ ਪਈ ਕਿ ਜਹਾਜ਼ ਦੂਸਰੇ ਵੀ ਏਅਰ ਸਪੇਸ ਤੇ ਆ ਕੇ ਵੀ ਗੁਆਚਣੇ ਸ਼ੁਰੂ ਹੋ ਗਏ
0: ਓਕੇ ਅੱਛਾ ਜਿਹੜਾ ਉੱਤੋਂ ਦੀ ਲੰਘਿਆ ਛੂ ਮੂੰਹ ਛੂ
1: ਹਾਂ ਸੋ ਇਹ ਇੱਕ
0: ਇੰਨਾ ਮੈਂ ਸੁਣਿਆ ਵੀ ਬੜੀ ਸੁਣੀ ਸੁਣਾਈ ਗੱਲ ਹੈ
1: ਹਾਂ ਹਾਂ ਨਹੀਂ ਨਹੀਂ ਇਟਸ ਅ ਹਿਊਜ ਏਰੀਆ ਬਰਮੁੰਡਾ ਵੈਸੇ ਆਪਣੇ ਆਪ ਚ ਇੱਕ ਕੰਟਰੀ ਆ ਮਤਲਬ ਆਪਣੇ ਆਪ ਚ ਇੱਕ ਥਾਂ ਹੈਗਾ
0: ਓਕੇ
1: ਉਹਨਾਂ ਦੀ ਕ੍ਰਿਕਟ ਟੀਮ ਵੀ ਸੀਗੀ ਤੂੰ ਜ਼ਿਆਦਾ ਛੋਟਾ ਹੋਏਗਾ 2007 ਦਾ ਵਰਲਡ ਕੱਪ ਸੀ ਰੋਬਿਨ ਥੱਪਾ ਨੇ ਕਵਰ ਡਰਾਈਵ ਮਾਰੀ ਤੇ ਉਹਨਾਂ ਦੀ ਟੀਮ ਚ ਇੱਕ ਬੰਦਾ ਸੀਗਾ ਲੈਵਰ ਰੌਕ ਨਾਮ ਦਾ 135-130 ਕਿਲੋ ਦਾ ਉਹਨੇ 100 ਕੈਚ ਕੀਤਾ ਸਲਿਪ ਤੇ ਉਹਦੇ ਤੇ ਮਤਲਬ 100-200 ਮਿਲੀਅਨ ਵਿਊ ਹੈ ਨਾ ਜੇ ਕਿਤੇ ਵੀ ਜਾ ਕੇ ਲੱਭੇ ਉਹ ਵਾਲੀ ਵੀਡੀਓ ਇਟਸ ਟੂ ਗੁੱਡ
0: ਰੋਬਿਨ ਉਥੱਪਾ ਨੇ
1: ਰੋਬਿਨ ਉਥੱਪਾ ਦਾ ਕੈਚ ਉਹ ਬੰਦੇ ਨੇ ਫੜਿਆ ਤੇ ਉਹ ਪਾਗਲ ਹੋ ਗਿਆ ਕਿ ਮੈਂ ਕੈਚ ਕਿੱਦਾਂ ਕਰ ਲਿਆ ਕਿ ਉਹਨੂੰ ਆਪਣੇ ਯਕੀਨ ਨਹੀਂ ਹੋਇਆ
0: ਹਾਂਜੀ
1: ਸੋ ਬਸ ਬਰਮੁੰਡਾ ਦਾ ਮੈਨੂੰ ਤਦ ਤੱਕ ਇਹੀ ਪਤਾ ਸੀ ਫਿਰ ਬਾਅਦ ਚ ਬਰਮੁੰਡਾ ਟ੍ਰਾਇੰਗਲ ਬਾਰੇ ਮੈਂ ਸੁਣਿਆ ਤੇ ਅੱਜ ਚੀਮਾ ਬਾਈ ਜੀ ਨੇ ਬਰਮੁੰਡਾ ਟ੍ਰਾਇੰਗਲ ਨਾਮ ਰੱਖਿਆ
0: ਹਾਂ ਦੁਬਾਰਾ ਲਿਆਂਦਾ ਉਹਨਾਂ ਨੂੰ ਅੱਗੇ ਕਿ ਚਲੋ ਸਾਡੇ ਵਰਗਿਆਂ ਨੇ ਜਿਹਨਾਂ ਨੇ ਨਹੀਂ ਸੀ ਸ਼ਾਇਦ ਪੜ੍ਹਨਾ ਵੇਖਣਾ ਵੀ ਕੀ ਆ ਉਹਨਾਂ ਲਈ ਇੱਕ ਮੌਕਾ ਵੀ ਸਾਨੂੰ ਮਿਲ ਵੈਸੇ ਤੇ ਚਲੋ ਮੈਨੂੰ ਲੱਗਦਾ ਨਹੀਂ ਵੀ ਇੱਡੀ ਕੋਈ ਖਾਸ ਜ਼ਰੂਰੀ ਚੀਜ਼ ਸੀ ਵੀ ਜਿਹੜੀ ਆਪਾਂ ਮਿਸ ਕਰ ਦੇਣੀ ਪਰ ਜੋ ਵੀ ਨੌਲੇਜ ਲੈ ਲਓ ਲਾਏ ਦੀ ਆ ਕੋਈ ਓਬਵੀਅਸਲੀ ਉਹਦਾ ਫਾਇਦਾ ਹੀ ਆ ਪਰ ਇਹਦੀ ਜੇ ਆਪਾਂ ਗੱਲ ਕਰੀਏ ਕ੍ਰਿਸ਼ਨਾ ਜੀ ਇਹ ਕਹਿੰਦੇ ਨੇ ਕਿ ਰਫਲੀ 1.3 ਤੋਂ ਲੈ ਕੇ 3.9 ਮਿਲੀਅਨ ਸਕੇਅਰ ਕਿਲੋਮੀਟਰ ਦਾ ਏਰੀਆ ਵਾ ਇਹ ਜਿਹਨਾਂ ਨੂੰ ਜਿਹਨੂੰ ਇਹਨਾਂ ਨੇ ਨਾਮ ਦਿੱਤਾ ਹੈ ਇਹ ਟ੍ਰਾਇਐਂਗਲ ਨੂੰ ਤੇ ਟ੍ਰਾਇਐਂਗਲ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ 3 ਪੁਆਇੰਟਸ ਹੁੰਦੇ ਆ ਟ੍ਰਾਇਐਂਗਲ ਦੇ ਟੀ ਟੀ ਟੀ ਟੀ ਤੇ ਉਹ 3 ਪੁਆਇੰਟ ਦੇ ਵਿੱਚ ਇਹਨਾਂ ਨੇ ਵੀ ਨਾਮ ਦਿੱਤਾ ਪਹਿਲਾਂ ਕਹਿੰਦੇ ਨੇ ਵੈਸਟਰਨ ਪੁਆਇੰਟ ਤੇ ਦੂਜਾ ਨਾਰਦਰਨ ਪੁਆਇੰਟ ਤੇ ਤੀਜਾ ਸਾਊਦਰਨ ਪੁਆਇੰਟ ਇਹ 3 ਪੁਆਇੰਟਸ ਦਾ ਇਹਨਾਂ ਨੇ ਉਹ ਟ੍ਰਾਇਐਂਗਲ ਬਣਾਇਆ ਵਾ ਬਣਾਇਆ ਤੇ ਕੀ ਇਹਨਾਂ ਨੇ ਚਲੋ ਨਾਮ ਹੀ ਦਿੱਤਾ ਹੋਊਗਾ ਉਹਨੂੰ ਤੇ ਉਹਦੇ ਵਿੱਚੋਂ ਨਾਮ ਕਿਹਨੇ ਦਿੱਤਾ ਇਹ ਵੀ ਤੁਹਾਨੂੰ ਦੱਸਾਂਗੇ ਇੱਦਾਂ ਕਿੱਦਾਂ ਹੋ ਸਕਦਾ ਵੀ ਨਾਮ ਕੋਈ ਦੇ ਤੇ ਸਾਨੂੰ ਪਤਾ ਨਾ ਲੱਗੇ ਇਹਨੇ ਨਾਮ ਦੇ ਦਿੱਤਾ ਸਭ
1: ਪਤਾ ਨਹੀਂ ਸਭ ਪਤਾ ਲੱਗੇਗਾ ਬਾਈ
0: ਤੇ ਕਹਿੰਦੇ ਨੇ ਜਿਹੜਾ ਵੈਸਟਰਨ ਪੁਆਇੰਟ ਹੈ ਨਾ
1: ਜੀ
0: ਉਹਨੂੰ ਕਹਿੰਦੇ ਨੇ ਮਿਆਮੀ
1: ਓਕੇ ਮਾਇਆਮੀ ਤਾਂ ਬੜੀ ਘੈਂਟ ਸਿਟੀ ਹੈ ਮੈਂ ਬਹੁਤ ਘੁੰਮਿਆ ਹੋਇਆ ਬਹੁਤ GTA ਵਾਈ ਸਿਟੀ ਦੇ ਅੰਦਰ ਸੀਗੀ ਨਾ
0: ਤੇ ਨਾਰਦਰਨ ਪੁਆਇੰਟ ਜਿਹੜਾ ਇਹਨਾਂ ਨੇ ਡਰਾਅ ਕੀਤਾ ਉਹਦਾ ਨਾਮ ਇਹਨਾਂ ਨੇ ਬਰਮੁੰਡਾ ਹੀ ਰੱਖਿਆ ਵਾ
1: ਹਾਂ ਉਹ ਜਗ੍ਹਾ ਨਾ ਫਿਰ ਬਰਮੁੰਡਾ ਜਗ੍ਹਾ ਹੋ ਗਈ
0: ਤੇ ਤੀਜਾ ਸਾਊਦਰਨ ਜਿਹੜਾ ਉਹ ਰੱਖਿਆ ਸੈਨ ਯੂਅਨ ਹੁਣ ਇਹ
1: ਸੈਨ ਯੂਅਨ
0: SAN JUAN
1: ਸੈਨ ਯੂਅਨ ਸੋ ਸੈਨ ਯੂਅਨ ਤੇ ਮਾਇਆਮੀ
0: ਸਾਊਦਰਨ ਪੁਆਇੰਟ ਆ
1: ਤੇ ਬਰਮੁੰਡਾ ਇਹ ਤਿੰਨਾਂ ਦਾ ਇੱਕ ਤ੍ਰਿਕੋਣ ਬਣਦਾ ਤੇ ਸੁਣੀ ਸੁਣਾਈ ਗੱਲਾਂ ਨੇ ਕਿ ਅੱਜ ਤੱਕ ਇੱਥੋਂ ਜਿੰਨੇ ਵੀ ਜਹਾਜ਼ ਇਸ ਤ੍ਰਿਕੋਣ ਤੋਂ ਪਾਰ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਕਦੀ ਪਾਰ ਨਹੀਂ ਹੋ ਪਾਏ ਬਹੁਤ ਵੱਡੀ ਇੱਕ ਕੌਨਸਪੀਰੇਸੀ ਥਿਊਰੀ ਹੈ ਇਹਦੇ ਆਸੇ
0: ਪਾਸੇ ਯੈਸ ਪਰ ਟੈਕਨੀਕਲੀ ਦੂਜੇ ਪਾਸੇ ਐਗਜ਼ਿਸਟ ਕਹਿੰਦੇ ਨਹੀਂ ਕਰਦਾ ਹਾਊ ਇਟਸ ਪੋਸੀਬਲ ਹੁਣ ਉਹ ਕਹਿੰਦੇ ਨੇ ਕਿ ਤੁਸੀਂ ਅੱਜ ਹੀ ਗੂਗਲ ਮੈਪ ਤੇ ਲਿਖੋ ਵੀ ਬਰਮੁੰਡਾ ਟ੼ਰਾਇੰਗਲ ਮੈਂ ਜੋ
1: ਹੈ ਨਹੀਂ
0: ਤੇ ਉਹਨਾਂ ਨੇ ਕਹਿਣਾ ਵਟ ਆਰ ਯੂ ਟਾਕਿੰਗ ਮਾਈਟ ਵਟਸ ਗੋਇੰਗ ਔਨ ਮਾਈਟ ਚੈੱਕ ਯੂਰ ਪਲਾਨਸ ਮਾਈਟ ਯੂ ਮਾਈਟ ਸਰਚਿੰਗ ਰੋਂਗ ਥਿੰਗਸ ਐਂਡ ਆਲ ਦੈਟ ਯੂ ਨੋ ਯੂ ਡੋਨਟ ਨੋ ਵੇਅਰ ਯੂ ਗੋ ਵੇਅਰ ਯੂ ਵਾਂਟ ਟੂ ਗੋ ਯੂ ਜਸਟ ਸਰਚਿੰਗ ਇਟ
1: ਅੱਛਾ
0: ਪਰ ਇਹ ਕਹਿੰਦੇ ਨੇ ਕਿ ਉਹਦੇ ਉੱਤੇ ਨਹੀਂ ਮਿਲਣਾ ਤੁਹਾਨੂੰ ਕਿਉਂਕਿ ਇਹ ਕਹਿੰਦੇ ਨੇ ਕਿ ਇੱਦਾਂ ਦਾ ਕੁਛ ਹੈ ਨਹੀਂ ਆ
1: ਓਕੇ
0: ਪਰ ਇਹਦਾ ਨਾਮ ਕਿੱਥੋਂ ਆਇਆ ਕਿੱਦਾਂ ਆਇਆ ਜ਼ਿਆਦਾ ਤੁਸੀਂ ਵੇਖਿਆ ਹੋਊਗਾ ਕ੍ਰਿਸ਼ਨਾ ਜੀ ਦਾੜੀਆਂ ਜਿਹੜੀਆਂ ਚੀਜ਼ਾਂ ਨਿਕਲ ਕੇ ਆਈਆਂ ਨਾ ਉਹ ਮਤਲਬ ਰਾਈਟਰਸ ਨੇ ਜਿਹੜੇ ਨਾਮ ਦਿੱਤੇ ਆ ਮੰਨ ਲਓ ਕਿਸੇ ਵੀ ਚੀਜ਼ ਨੂੰ ਤੇ ਉਹ ਰਾਈਟਰਸ ਨੇ ਕੋਈ ਚੀਜ਼ ਲਿਖੀ ਆ ਇੱਦਾਂ ਦੀ ਜਾਂ ਕਿਤੇ ਉਹ ਪੜ੍ਹ ਕੇ ਗਾਂਹ ਲਿਖੀ ਹੈਗੀ ਜਿਹਨੂੰ ਉਹ ਮੁੜ ਕੇ ਗਾਂਹ ਨਾਮ 'ਚ ਤਬਦੀਲੀ ਹੋਈ ਗਈ ਹੈ ਨਾ ਕਿਉਂ ਕਿਸੇ ਨੇ ਪੜ੍ਹੀ ਤੇ ਉਹਨੇ ਉਹਨੂੰ ਨਾਮ ਦੇ ਦਿੱਤਾ ਜਾਂ ਜਿਹਨੇ ਲਿਖੀ ਸੀ ਉਹਨੇ ਆਪ ਹੀ ਕਿਸੇ ਚੀਜ਼ ਨੂੰ ਉਹ ਨਾਮ ਦੇ ਦਿੱਤਾ ਵੀ ਇੱਕ ਮਸ਼ਹੂਰ ਕਰਨ ਲਈ ਕਹਿ ਲਓ ਉਹ ਚੀਜ਼ ਨੂੰ ਜਾਂ ਕਿਸੇ ਚੀਜ਼ ਨੂੰ ਚਲਾਉਣ ਲਈ ਕਹਿ ਲਓ ਹੁਣ ਵੇਖੋ ਇਹ ਰੱਬ ਜਾਣੇ ਵੀ ਕਿੱਦਾਂ ਆ ਕੀ ਆ ਕੀ ਨਹੀਂ ਹੁਣ ਆਪਾਂ ਆਪਣੀ ਓਨੀ ਕੁ ਜਿੰਨੀ ਕੁ ਸੋਚ ਓਨੀ ਕੁ ਲਾ ਸਕਦੇ ਹਾਂ ਵੀ ਕਿਤੇ ਨਾ ਕਿਤੇ ਹੁਣ ਜੋ ਦੌਰ ਆਪਾਂ ਵੇਖਣ ਡੇ ਉਹਦੇ 'ਚ ਤਾਂ ਇਹੋ ਹੀ ਆ ਵੀ ਜੇ ਮੈਂ ਕੁਛ ਬਣਾਇਆ ਵਾਂ ਤੇ ਉਹਨੂੰ ਮੈਂ ਕਿਸੇ ਇੱਦਾਂ ਦੀ ਚੀਜ਼ ਨਾਲ ਜੋੜਦਾ ਵੀ ਮੇਰਾ ਚੱਲ ਜਾਇਓ ਮੇਰਾ ਉਹ ਮਸ਼ਹੂਰ ਹੋ ਜਾਏ ਵੀ ਦੁਨੀਆਂ ਨੂੰ ਵੇਖੋ ਤੁਸੀਂ ਹੁਣ ਕੀ ਕਰਨ ਡੇ ਜੇ ਜੋ ਵੀ ਕਰਨ ਡੇ ਜੇ ਹੁਣ ਆਪਾਂ ਮੰਨ ਲਓ ਸ਼ੋਅ ਕਰਨ ਡੇ ਲੈਟ ਸੇ ਆਪਾਂ ਬੋਇਜ਼ ਮੀਟ ਅਪ ਕਰਨ ਡੇ ਹੁਣ ਆਪਾਂ ਕਿਹਦੇ ਲਈ ਕਰਨ ਡੇ ਆ
2: ਲੋਕਾਂ ਵਾਸਤੇ
0: ਲੋਕਾਂ ਵਾਸਤੇ ਕਿ ਲੋਕ ਸਾਨੂੰ ਸੁਣਨ ਲੋਕ ਸਾਡਾ ਸ਼ੋਅ ਸੁਣਨ ਏਦਾਂ ਹੀ ਮੈਨੂੰ ਲੱਗਦਾ ਕੋਈ ਵੀ ਚੀਜ਼ ਹੈ ਨਾ ਜਿਹੜੀ ਤੁਸੀਂ ਕਰਦੇ ਹੋ ਉਹ ਤੁਸੀਂ ਕਰਦੇ ਲੋਕਾਂ ਵਾਸਤੇ ਉਹ ਹਾਂ ਇਨਡਾਇਰੈਕਟਲੀ ਉਹ ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਪੈਸੇ ਆਉਣ ਡੇ ਹੋਣ ਪਰ ਕਈਆਂ ਚੋਂ ਨਹੀਂ ਆਉਣ ਡੇ ਹੋਣ ਤੇ ਕੰਮ ਆ ਜਿਹੜਾ ਉਹ ਤੁਸੀਂ ਆਪਣੇ ਲਈ ਕਰਦੇ ਹੋ ਆਪਣੇ ਰਹਿਣ ਸਹਿਣ ਲਈ ਉਹ ਕਿਸੇ ਲਈ ਨਹੀਂ ਕਰਦੇ
2: ਨੈਚੁਰਲ ਗੱਲ
0: ਹਾਂ ਪਰ ਜਿਹੜੀ ਇੱਦਾਂ ਦੀ ਚੀਜ਼ ਆ ਉਹ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਚਾਰ ਬੰਦਿਆਂ ਤੱਕ ਉਹ ਚੀਜ਼ ਪਹੁੰਚਾ ਸਕੋ ਹੁਣ ਮੰਨ ਲਓ ਜੇ ਮੈਂ ਕੋਈ ਕਿਤਾਬ ਲਿਖੀ ਆ ਤੇ ਉਹ ਮੈਂ ਆਪਣਾ ਮੈਂ ਆਪ ਪੜ੍ਹੀ ਜਾਵਾਂ 100 ਵਾਰੀ ਪੜ੍ਹੀ ਜਾਵਾਂ
2: ਉਹਦਾ ਕੀ ਫਾਇਦਾ
0: ਪਰ ਉਹਦੇ ਲਈ ਤੁਸੀਂ ਵੀ ਪੜ੍ਹੋਗੇ ਨਾ ਮੇਰੀ ਗੱਲ
2: ਮਜ਼ਾ ਤਾਂ
0: ਹਾਂ ਹੁਣ ਮੈਂ ਜੇ ਕੋਈ 2 ਲਾਈਨਾਂ ਲਿਖਿਆ ਵਾ ਤੇ ਮੈਂ ਤੁਹਾਨੂੰ ਕਹਿਣਾ ਕ੍ਰਿਸ਼ਨ
2: ਲਿਖੀਆਂ 2 ਲਾਈਨਾਂ ਬਰਮੂਡਾ ਟ੍ਰਾਇੰਗਲ ਦੇ ਨਾਲ ਉਹ ਵੀ ਬੜਾ ਮਸ਼ਹੂਰ ਹੈ ਉਹਦਾ ਪਤਾ ਕੀ ਰੌਲਾ ਉਹਦਾ ਰੌਲਾ ਹੈ ਕਿ ਜੀ ਇੱਕ ਨਾ ਯੂਨਾਈਟਿਡ ਜਿਹੜੀ ਆਪਣਾ US ਹੈ ਨਾ ਉਹਨਾਂ ਦੇ ਆਰਮੀ ਦਾ ਏਅਰ ਫੋਰਸ ਆਰਮੀ ਦਾ ਜਿਹੜਾ ਬੇਸ ਆ ਉੱਥੇ ਇੱਕ ਏਰੀਆ ਉਹਦਾ ਨਾਮ ਰੱਖਿਆ ਪਿਆ ਏਰੀਆ 51
0: ਹਾਂਜੀ
2: ਪਿਛਲੇ ਸਾਲ ਅਮੈਰੀਕਨ ਯੂਥ ਟਿਕਟੋਕ ਤੇ ਜਿਹੜੀ ਬਹੁਤ ਜਿਹੜੀ 14-15 ਸਾਲ ਦੀ ਡਿਸਕਾਰਡ ਟਿਕਟੋਕ ਟਵਿਚ ਵਗੈਰਾ ਜਿਹੜੇ ਵੀ ਨਵੇਂ ਨਵੇਂ ਆ ਗਏ ਹੋਏ ਆ ਸਟ੍ਰੀਮਿੰਗ ਵਾਲੇ ਪਲੈਟਫਾਰਮ ਤੇ ਉਹਦੇ ਤੇ ਇਹਨਾਂ ਸਾਰਿਆਂ ਸਲਾਹ ਕੀਤੀ ਕਿ ਅਸੀਂ ਕਿਸੇ ਦਿਨ ਰੇਡ ਕਰਨੀ ਹੈ ਬਈ ਏਰੀਆ 51 ਤੇ ਬਹੁਤ ਟ੍ਰੈਂਡ ਗਿਆ ਪਿਛਲੇ ਸਾਲ ਕਹਿਣ ਨੂੰ ਅੱਛਾ ਇਹ ਐਗਜ਼ਿਸਟ ਕਰਦਾ ਏਰੀਆ 51 ਐਗਜ਼ਿਸਟ ਕਰਦਾ ਤੇ ਕਿਉਂਕਿ ਉੱਥੇ ਪਰ ਕੌਨਫੀਡੈਂਸ਼ੀਅਲ ਚੀਜ਼ਾਂ ਸੋ ਤੁਸੀਂ ਇੱਦਾਂ ਜਾ ਨਹੀਂ ਸਕਦੇ ਜੋ ਕਿ ਹਰ ਆਰਮੀ ਫੈਸਿਲਿਟੀ ਕਿਸੇ ਵੀ ਮੁਲਕ ਦੀ ਹੋਵੇ
0: ਆਥੋਰਾਈਜ਼ਡ ਪਰਸਨ ਓਨਲੀ
2: ਜਾ ਨਹੀਂ ਸਕਦੇ ਇਹ ਕਹਿੰਦੇ ਜੀ ਕਿ ਉੱਥੇ ਨਾ 1947 ਦੇ ਅੰਦਰ ਇੱਕ UFO ਡਿੱਗਾ ਸੀਗਾ ਸਪੇਸਸ਼ਿਪ ਡਿੱਗੀ ਸੀਗੀ ਉਹ ਉੱਥੇ ਲੁਕੋ ਕੇ ਰੱਖੀ ਆ ਤੇ ਉਹਦੇ ਚ ਕੁਛ ਏਲੀਅਨ ਆਏ ਸੀਗੇ ਉਹ ਏਲੀਅਨ ਵੀ ਉੱਥੇ ਅੱਜ ਤੱਕ ਪ੍ਰਿਜ਼ਰਵ ਕਰਕੇ ਰੱਖੇ ਆ ਤੇ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੇ DNA ਤੋਂ ਹੋਰ ਏਲੀਅਨ ਬਣਾਏ ਜਾ ਸਕਣ ਇਹ ਹਵਾ
0: ਓਕੇ
2: ਸੋ ਇਹ ਵੀ ਇੱਕ ਅਗੇਨ ਸੁਣੀ ਸੁਣਾਈ ਪਰ ਬਹੁਤ ਮਸ਼ਹੂਰ ਮਤਲਬ ਜਿਹੜੀ ਕਰੋੜਾਂ ਲੋਕਾਂ ਤੱਕ ਪਹੁੰਚੀ ਹੋਈ ਗੱਲ ਆ ਹੁਣ ਇਸ ਗੱਲ 'ਚ ਕਿੰਨੀ ਕੁ ਸੱਚਾਈ ਆ ਜਾਂ ਕਿੰਨਾ ਕੁ ਝੂਠ ਹੋ ਵੀ ਆਰ ਨੋ ਵਨ ਟੂ ਕਮੈਂਟ ਪਰ ਹਾਂ ਬਹੁਤ ਭੱਖੀ ਹੋਈ ਗੱਲ ਬਹੁਤ ਗਰਮਾ ਗਰਮ ਪਕੌੜੇ ਵਾਲੀ ਗੱਲ ਆ ਜੀ ਇਹ ਤੁਹਾਡੀ ਕੀ ਸੋਚ ਆ ਤੁਹਾਨੂੰ ਕੀ ਲੱਗਦਾ ਇਸ ਦਿਸ ਰੀਅਲ
0: ਇਟਸ ਬ੍ਰੈਡ ਪਕੌੜਾ
2: My English not feeling well today.
0: ਗੱਲ ਕਰਦੇ ਹਾਂ ਬਰਮੂਡਾ ਦੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਭ ਤੋਂ ਬਿਜ਼ੀਐਸਟ ਜਿਹੜਾ ਰਾਹ ਹੈ ਨਾ ਉਹ ਵਾਲਾ ਉੱਥੋਂ ਦੀ ਕਾਰਗੋਜ਼ ਸ਼ਿਪਸ ਤੇ ਆਪਣਾ ਫਲਾਈਟਸ ਕਮਰਸ਼ੀਅਲ ਫਲਾਈਟਸ ਨਾਟ ਦ ਪੈਸੰਜਰ ਫਲਾਈਟਸ ਉਹ ਲੰਘਦੀ ਨੇ ਕਿ ਉਹਨੂੰ ਇੱਕ ਬਿਜ਼ੀਐਸਟ ਰੂਟ ਦੱਸਿਆ ਗਿਆ ਵੀ ਮਤਲਬ ਲੰਘਣਿਆ ਲੰਘਣਾ ਉਹਦੀ ਮੇ ਬੀ ਉਹ ਰਾਹ 'ਚ ਆਉਂਦਾ ਹੋਊਗਾ ਜੇ ਉਹ ਹੈ ਨਾ ਕੁਝ ਵੀ ਹੋ ਸਕਦਾ ਪਰ ਉਹ ਕਈ ਕਹਿੰਦੇ ਨੇ ਕਿ ਉਹਦੇ ਸਿਰਫ ਉਹਦੇ ਉੱਤੋਂ ਦੀ ਹੀ ਉਹ ਚੱਕਰ ਪੈਂਦਾ ਆ ਪਰ ਜਦੋਂ ਤੁਸੀਂ ਲਾਗੋ ਲੰਘ ਜਾਓ ਤੇ ਤੁਸੀਂ ਬਿਲਕੁਲ ਸੇਫਲੀ
2: ਅੱਛਾ
0: ਇਹ ਪਰ ਲਾਗੋ ਹੀ ਲੰਘਦੇ ਨੇ ਨਾ
2: ਮਤਲਬ ਕਿ ਇੱਕ ਸ਼ਾਇਦ ਇੱਦਾਂ ਦੀ ਗੱਲ ਹੈ ਕਿ ਇੱਕ ਪਰਟੀਕੁਲਰ ਪੁਆਇੰਟ ਹੋਣਾ ਜਿੱਥੇ ਸ਼ਾਇਦ ਇੱਕ ਵਰਪੂਲ ਜਿਹਾ ਕ੍ਰੀਏਟ ਹੋ ਜਾਂਦਾ ਜਿਸ ਕਰਕੇ ਕੋਈ ਪੰਗਾ ਪੈ ਸਕਦਾ
0: ਯੈਸ ਕਿਉਂਕਿ ਉਹੀ ਆ ਕਿ ਤੁਸੀਂ ਹੁਣ ਜਿਹੜਾ ਕੰਮ ਤੇ ਵੇਖੋ ਕੋਈ ਰੋਕਦਾ ਨਹੀਂ ਆ ਹੁਣ ਕੋਈ ਮੁਸੀਬਤ ਪੈ ਜਾਂਦੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਕੰਮ ਰੋਕ ਦੋ ਕਿ ਹਾਂ ਥੋੜਾ ਟਾਈਮ ਰੋਕ ਦੋਗੇ ਜਿੰਨਾ ਚਿਰ ਉਹਦਾ ਹੱਲ ਨਹੀਂ ਲੱਭਦਾ ਪਰ ਜਦੋਂ ਲੱਭ ਜੇ ਫਿਰ ਤੁਸੀਂ ਕੰਮ ਸ਼ੁਰੂ ਕਰ ਦੇਣਾ
2: ਮੈਨੂੰ ਇੰਨਾ ਪਸੰਦ ਹੈ ਨਾ ਇਹ ਚੀਜ਼ ਕਿ ਕੋਈ ਵੀ ਗੱਲ ਕਰ ਰਹੇ ਹੋਈਏ ਨਾ ਬਨੀ ਨੇ ਜ਼ਰੂਰ ਕਹਿਣਾ ਕੰਮ ਕਿੱਥੇ ਰੁਕਦੇ ਆ ਵਿਚਾਰ ਇੰਨਾ ਕੰਮ ਚ ਫਸਿਆ ਹੋਇਆ ਨਾ ਕੋਈ ਮਰਜ਼ੀ ਗੱਲ ਯਾਰ ਬਨੀ ਪਿੱਠ ਬਹੁਤ ਦਰਦ ਕੋਈ ਨੀ ਵੀਰ ਕੋਈ ਨੀ ਯਾਰ ਕੰਮ ਕਿਹੜਾ ਰੁਕਦੇ ਆ ਕੋਈ ਨੀ ਬੋਲ ਨੀ ਲਾ ਲਿਓ ਹਨਾ ਬਣੀ ਯਾਰ ਮਨ ਨੀ ਕਰਦਾ ਕੰਮ ਕਰਦਾ ਕੋਈ ਨੀ ਯਾਰ ਮਨ ਮਨਾਉਣਾ ਪੈਂਦਾ ਕੰਮ ਕਿਹੜਾ ਰੁਕਦੇ ਆ ਹਨਾ ਹਰ ਚੀਜ਼ ਕੰਮ ਕਿਹੜਾ
0: ਨਹੀਂ ਏਦਾਂ ਕੰਮ ਤੇ ਨਹੀਂ ਰੁਕਦੇ ਪਰ ਨਾਲ ਨਾਲ ਜਿਹੜੀ ਆਪਣੀ ਡਿਸਕਸ਼ਨ ਇਹ ਵੀ ਨੀ ਰੁਕਣੀ ਹੁਣ ਉਹ ਕਹਿੰਦੇ ਨੇ ਕਿ 2013 ਦੇ ਵਿੱਚ WWF ਵੈਸੇ ਤਾਂ ਤੁਹਾਨੂੰ ਨਾਮ ਸੁਣ ਕੇ ਲੱਗਾ ਹੋਊਗਾ ਕਿ
2: ਡਵੇਨ ਦ ਰੌਕ ਜੌਨਸਨ ਉਹ ਕੀ ਕਰਕੇ ਆਇਆ
0: ਪਰ ਹੁਣ ਇਹ ਤੋਂ ਇਹ ਵੀ ਗੱਲ ਨਿਕਲ ਕੇ ਆਉਂਦੀ ਆ ਕਿ ਜ਼ਰੂਰੀ ਨਹੀਂ ਕਿ ਇਸ ਵਰਡ ਦਾ ਉਹੀ ਮਤਲਬ ਹੋਵੇ ਕਿਉਂਕਿ ਹਰ ਇੱਕ ਵਰਡ ਦਾ ਵਾਹਵਾ ਮਤਲਬ ਨਿਕਲਦਾ, ਖਾਸ ਕਰਕੇ ਆਪਣੀ ਪੰਜਾਬੀ ਚ ਤੇ ਇੱਦਾਂ ਹੀ ਆ ਨਾ, ਕੋਈ ਇੱਕ ਗੱਲ ਕਹਿ ਦੋ ਉਹਨੂੰ ਹਰ ਕੋਈ ਬੰਦਾ ਆਪਣੇ ਆਪਣੇ ਹਿਸਾਬ ਨਾਲ ਬਣਾ ਲੈਂਦਾ। ਪਰ ਇਹਦੇ ਵਿੱਚ WWF ਦਾ ਮਤਲਬ ਹੈ ਜੀ ਵਰਲਡ ਵਾਈਲਡ ਲਾਈਫ ਫੰਡ, ਠੀਕ ਹੈ ਜੀ। ਇਹਨਾਂ ਨੇ ਇੱਕ ਮੈਸਿਵ ਸਟੱਡੀ ਕੀਤੀ ਸੀ ਇਸ ਦੇ ਰਿਗਾਰਡਿੰਗ ਕਿ ਯਾਰ ਵਰਲਡ ਦਾ ਮੋਸਟ ਜਿਹੜਾ ਡੇਂਜਰਸ ਸ਼ਿਪਿੰਗ ਲੇਨ ਆ ਹਨਾ, ਵੀ ਜਿੱਥੇ ਇੰਨੇ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ, ਜਿੱਥੇ ਹਰ ਕੋਈ ਕਹਿੰਦਾ ਕਿ ਇਹਨੇ ਆ ਜਹਾਜ਼ ਅੰਦਰ ਖਿੱਚ ਲਿਆ ਜੀ, ਇੱਥੋਂ ਗਿਆ ਵਾਪਸ ਨਹੀਂ ਆਇਆ ਜੀ, ਇਸ ਦਿਸ ਦੈਟ ਹਨਾ, ਗੱਲਾਂ ਬਾਤਾਂ ਮੈਂ ਇੱਥੇ ਲਾ ਲਓ ਚੱਲਦੀਆਂ ਆ ਰਹੀਆਂ। ਅਤੇ ਉਹ ਕਹਿੰਦੇ ਨੇ ਵੀ ਯਾਰ ਇਹਦੇ ਬਾਰੇ ਸਟੱਡੀ ਕਰੋ ਟੋਟਲੀ ਕੀ ਆ ਕੀ ਨਹੀਂ ਕੱਢਣ ਪਾਉਣ ਨੂੰ।
1: ਅੱਛਾ ਜੀ।
0: ਫਿਰ ਉਹਨਾਂ ਨੇ ਸਟੱਡੀ ਕਰਕੇ ਇਹ ਵੇਖਿਆ ਵਾ ਕਿ ਜਿਹੜੀ ਆ ਡੇਂਜਰਸ ਨੇ ਵਰਲਡ ਦੇ ਵਿੱਚ ਡੇਂਜਰਸ ਇੱਦਾਂ ਦੇ ਥਾਮ, ਉਹਦੇ ਵਿੱਚੋਂ ਦਸਾਂ ਚੋਂ ਇਹ ਦਸਵੇਂ ਨੰਬਰ, ਇਹ ਦਸਾਂ 'ਚ ਵੀ ਨਹੀਂ ਹੈ ਨਹੀਂ, ਇਹ ਮਤਲਬ ਦਸਾਂ ਤੋਂ ਵੀ ਥੱਲੇ ਆ।
1: ਓਕੇ।
0: ਉਹਨਾਂ ਦੇ ਵਿੱਚ ਜਿਹੜੇ ਦਸ ਨੇ ਉਹ ਇਸ ਤੋਂ ਵੀ ਜ਼ਿਆਦਾ ਖਤਰਨਾਕ ਨੇ ਅਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਦੇ ਮੈਥਸ ਬਣੀਆਂ ਨੇ। ਹੁਣ ਇਹਨਾਂ ਦੀ ਸਟੱਡੀ ਤੋਂ ਇਹ ਹੈ ਕਿ ਵੀ ਉਹਨੂੰ ਵੱਡਾ ਬਣਾ ਦਿੱਤਾ ਗਿਆ ਆ ਉਹ ਚੀਜ਼ ਨੂੰ, ਹੋਊਗੀ ਕਿਸੇ ਹੱਦ ਤੱਕ, ਪਰ ਇਹ ਨਹੀਂ ਹੈ ਕਿ
1: ਹੋ ਸਕਦਾ ਕਿ ਮਤਲਬ ਲੈਟਸ ਸਪੋਜ਼ ਸ਼ਾਇਦ ਇੱਕ ਦੋ ਐਕਸੀਡੈਂਟ ਹੋਏ ਹੋਣ ਪਰ ਬਾਅਦ ਚੋਂ ਇੱਕ ਹਵਾ ਬਣਾਤਾ ਕਿ ਇੱਥੇ ਤਾਂ ਬਈ ਹਰ ਵਾਰ ਹੀ ਕੁਛ ਨਾ ਕੁਛ ਹੁੰਦਾ।
0: ਯੋ ਐਗਜੈਕਟਲੀ। ਤੇ ਹੁਣ ਕਹਿੰਦੇ ਨੇ ਕਿ ਬਰਮੂਡਾ ਟ੍ਰਾਇੰਗਲ ਜਿਹੜਾ ਸੀ ਉਹ ਐਕਚੁਅਲੀ ਜਿਹੜਾ ਉਹ ਇਨਵੈਂਟ ਕੀਤਾ ਗਿਆ ਸੀ ਫਿਕਸ਼ਨ ਰਾਈਟਰ ਸੀਗੇ।
1: ਅੱਛਾ, ਕੌਣ?
0: ਵਿੰਕਟ ਗੈਡਿਸ।
1: ਓਕੇ,
0: ਸਪੈਲਿੰਗ ਦੱਸਦਾ?
1: ਨਹੀਂ ਨਹੀਂ, ਕੋਈ ਨਹੀਂ, ਇਹਨੇ ਨਾਲ ਹੀ ਸਰ ਗਿਆ ਮੇਰਾ।
0: ਗੈਡਿਸ ਸੀਗੇ।
1: ਅੱਛਾ।
0: ਤੇ ਉਹਨਾਂ ਨੇ 1964 ਦੇ ਵਿੱਚ ਇੱਕ ਮੈਗਜ਼ੀਨ ਆਰਟੀਕਲ ਲਿਖਿਆ ਸੀ
1: ਇਹਦੇ ਉੱਪਰ।
0: ਹਾਂਜੀ, ਦ ਬਰਮੂਡਾ ਟ੍ਰਾਇੰਗਲ ਉੱਤੇ। ਤੇ ਉਦੋਂ ਤੋਂ ਜਿਹੜਾ ਉਹ ਮਤਲਬ ਇਹਨਾਂ ਨੇ ਆਰਟੀਕਲ ਚੀਜ਼ ਬਾਰੇ ਲਿਖਿਆ ਹੋਊਗਾ, ਮੰਨ ਲਓ ਉਹਨੂੰ ਨਾਮ ਦੇ ਦਿੱਤਾ ਤੇ ਉਹ ਨਾਮ ਦਿੱਤਾ ਗਿਆ ਤੇ ਦਿੱਤਾ ਗਿਆ, ਸਮਝਦੇ? ਆਰਟੀਕਲ ਨੂੰ ਜਿਹੜਾ ਇਹਨਾਂ ਨੇ ਨਾਮ ਦੇ ਦਿੱਤਾ, ਉਹ ਹਾਲੇ ਤੱਕ ਉਹ ਨਾਮ ਦਿੱਤਾ ਆ ਰਿਹਾ। ਤੇ ਫਿਰ ਉਹ ਲੇਟਰ ਚਲੋ ਵੀ ਉਹ ਇਹਨੂੰ ਨਾਮ ਉੱਥੋਂ ਚੁੱਕ ਲਿਆ ਗਿਆ, ਹੁਣ ਜਿੱਦਾਂ ਚੀਮਾ ਵਾਈ ਜੀ ਨੇ ਚੁੱਕਿਆ ਵਾ ਨਾਮ ਉੱਥੋਂ ਤੇ ਐਲਬਮ ਬਣਾਤੀ ਆ, ਉੱਦਾਂ ਹੀ ਉਸ ਸਮੇਂ ਦੇ ਵਿੱਚ ਜਿਹੜਾ ਸੀ ਉਹ ਪੋਪ ਕਲਚਰ ਦੇ ਚਾਰਲਸ ਬਰਲਿਟਸ ਨੇ ਚੁੱਕ ਲਿਆ ਉਹ ਨਾਮ 1974 ਦੇ ਵਿੱਚ, ਮਤਲਬ ਜਦੋਂ ਉਹਨਾਂ ਨੇ ਬਣਾਇਆ, ਇਹਨਾਂ ਨੇ ਚੁੱਕੇ ਤੇ ਫਿਰ ਇਹਨਾਂ ਨੇ ਜਿਹੜਾ ਉਹ ਆਪਣੀ ਬੁੱਕ ਦਾ ਜਿਹੜਾ ਉਹ ਨਾਮ ਰੱਖਤਾ ਬਰਮੂਡਾ ਟ੍ਰਾਇੰਗਲ, ਜਿਹੜੀ ਕਹਿੰਦੇ ਨੇ ਕਿ 5 million ਤੋਂ ਵੀ ਵੱਧ ਕਾਪੀਜ਼ ਉਹਦੀਆਂ ਉਸ ਸਮੇਂ ਦੇ ਵਿੱਚ ਵਿਕੀਆਂ ਸੀ, ਜਸਟ ਬਿਕੋਜ਼ ਆਫ ਦੈਟ ਹਾਈਪ।
1: ਸਿਰਫ ਉਸ ਹਾਈਪ ਕਰਕੇ, ਇਸ ਹਾਈਪ ਤੇ ਰਾਈਡ ਕਰ ਰਹੇ ਨੇ ਚੀਮਾ ਵਾਈ ਜੀ। ਉਹਨਾਂ ਨੇ ਨਾਮ ਰੱਖਿਆ ਆਪਣੀ ਨਵੀਂ ਐਲਬਮ ਦਾ। ਐਲਬਮ ਇੱਕ ਹੋਰ ਆਈ ਸੀਗੀ, ਉਹਦੇ ਬਾਰੇ ਵੀ ਥੋੜ੍ਹੀ ਚਰਚਾ ਕਰਾਂਗੇ, ਪਰ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਤਿੰਦਰਪਾਲ ਸਿੰਘ ਜੀ ਨੇ ਹੈਲੋ ਭੇਜਿਆ ਤੈਨੂੰ ਤੇ ਮੈਨੂੰ
0: ਸਿੰਘ ਜੀ,
1: ਤੇ ਉਹਨਾਂ ਨੇ ਕਿਹਾ ਕਿ ਕੈਂਟਾ ਲੂਪ ਕਹਿੰਦੇ ਆ ਜੀ ਖਰਬੂਜੇ ਨੂੰ।
0: ਹਾਂਜੀ,
1: ਕੈਂਟਾ ਲੂਪ,
0: ਕੈਂਟ ਅਲ ਲੂਪ।
1: ਹਾਂ, ਤਾਂ ਆਪਾਂ ਖਰਬੂਜਾ ਹੀ ਗਾਵਾਂਗੇ ਭਾਈ।
0: ਤਿੰਨ ਮੈਨੂੰ ਤਿੰਨ ਭਾਗਾਂ ਚ ਦੱਸਿਆ ਕਰੋ।
1: ਹਾਂਜੀ ਹਾਂਜੀ,
0: ਕੈਂਟਲ ਲੂਪ,
1: ਕੈਂਟ ਲੂਪ,
0: ਜਦੋਂ ਇਕੱਠੀ ਚੀਜ਼ ਕਰ ਦਿੰਦੇ ਨਾ।
1: ਤੇ ਨਹੀਂ, ਆ ਜਿਹੜਾ ਅਜੀਤ ਬੁੱਟਰ ਜੀ ਨੇ ਭੇਜਿਆ ਨਾ, ਉਹ ਈਜ਼ੀ ਰਹੇਗਾ।
0: ਬੁੱਟਰ
1: ਜੀ, ਹਾਂ ਬੁੱਟਰ ਹੀ ਕਿਹਾ, ਉਹਨਾਂ ਨੇ ਭੇਜਿਆ, ਉਹ ਜ਼ਿਆਦਾ ਈਜ਼ੀ ਰਹੇਗਾ ਸਾਡੇ ਲਈ ਬੋਲਣਾ। ਉਹ ਰੌਕ ਮੈਲਨ,
0: ਰੌਕ ਮੈਲਨ।
1: ਤੇ ਕਰਮਜੀਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਬ੍ਰਦਰ,
0: ਪਹਿਲਾਂ ਕ੍ਰਿਸ਼ਨਾ ਜੀ ਗੁੱਡ ਲੱਕ, ਤੁਸੀਂ ਪੜ੍ਹ ਲਏ ਮੈਸੇਜ?
1: ਤਾਂ ਮੈਂ
0: ਲੱਗਾ ਸੀਗਾ ਕਿ ਅੱਜ
1: ਐਨਕ ਨਹੀਂ ਲਾਈ,
0: ਹੋ ਜਾਣੀ।
1: ਸਤਿ ਸ਼੍ਰੀ ਅਕਾਲ ਬ੍ਰਦਰ। ਸਿਟੀਜ਼ਨਸ਼ਿਪ ਟੈਸਟ ਸੁਪਰ ਈਜ਼ੀ, ਮਲਟੀਪਲ ਕੁਐਸਚਨ ਓਨਲੀ, ਆਈ ਐਮ ਗੋਨਾ ਵੋਟ ਫਸਟ ਟਾਈਮ ਇਨ ਆਸਟ੍ਰੇਲੀਆ, ਬਿਕੇਮ ਸਿਟੀਜ਼ਨ ਲਾਸਟ ਈਅਰ। ਬਹੁਤ ਬਹੁਤ ਵਧਾਈਆਂ। ਹੁਣ ਤੁਹਾਨੂੰ ਪਲੀਜ਼ ਵੋਟ ਉਸ ਹਿਸਾਬ ਦੇ ਹੀ ਕਰਿਓ ਕਿ ਜਿਹੜੇ ਤੁਹਾਡੇ ਵੀਰ ਭੈਣ ਹਜੇ ਵੀ ਪੀ ਆਰ ਲੈਣ ਨੂੰ ਤਤਪਰ ਨੇ, ਉੱਦਾਂ ਦੀ ਗੌਰਮੈਂਟ ਜਿਹੜੀ ਵੀ ਹੋਵੇ ਥੋੜ੍ਹੀ ਈਜ਼ੀ ਫੋਰ ਇਮੀਗ੍ਰੈਂਟਸ ਹੋਵੇ, ਉਹਨਾਂ ਦਾ ਹੈਲਪ ਕਰੇ। ਬਾਕੀ ਬਹੁਤ ਬਹੁਤ ਵਧਾਈਆਂ ਤੁਹਾਨੂੰ, ਵੋਟ ਜ਼ਰੂਰ ਕਰਿਓ, ਇਟਸ ਗ੍ਰੇਟ। ਤੇ ਰਿਚਰਡ ਜੀ ਕਹਿ ਰਹੇ, ਦਿਲੋਂ ਜੀ ਆਇਆਂ ਨੂੰ, ਬੋਇਜ਼ ਇਨ ਦਾ ਹਾਈ ਹਾਊਸ, ਯੂ ਸਲੇ ਐਂਡ ਰੌਕ, ਵਾਹਿਗੁਰੂ ਜੀ ਮਿਹਰ ਆਲਵੇਜ਼ ਬਲੈਸ ਯੂ ਵਿਦ ਇਨ ਚੜ੍ਹਦੀ ਕਲਾ। ਚੜ੍ਹਦੀ ਕਲਾ 'ਚ ਤਾਂ ਰਹਿੰਦੇ ਹਾਂ ਆਪਾਂ। ਥੈਂਕ ਯੂ ਸੋ ਮੱਚ ਰਿਚਰਡ ਜੀ, ਥੈਂਕ ਯੂ ਸੋ ਮੱਚ,
0: ਚੜ੍ਹਦੀ ਕਲਾ।
1: ਨਰਿੰਦਰ ਜੀ ਕਹਿ ਰਹੇ, ਗੁੱਡ ਈਵਨਿੰਗ ਬ੍ਰੋ, ਗੁੱਡ ਗੋਇੰਗ। ਤੇ ਆਪਾਂ ਹੋਰ ਮੈਸੇਜ ਵੀ ਲਵਾਂਗੇ, ਹੋਰ ਗੱਲਾਂ ਬਾਤਾਂ ਵੀ ਤੋਰਾਂਗੇ, ਪਰ ਆਪਾਂ ਥੋੜ੍ਹਾ ਅੱਗੇ ਜਾ ਕੇ ਨਾ ਜਿਹੜੀ ਗੱਲ
0: ਕਰਾਂਗੇ, ਅੱਗੇ ਜਾ ਕੇ
1: ਆਪਾਂ ਇਹ ਕਰਾਂਗੇ ਕਿ ਜੀ ਲਾਂਬਾ ਜਿਹੜਾ
0: ਅੱਗੇ ਜਾ ਕੇ ਪਿੱਛੇ ਨਹੀਂ ਹੋਣਾ, ਪਰ
1: ਜਿਹੜਾ ਲਾਂਬਾ ਨਾ ਉਹ ਆਪਾਂ ਲਾ ਦੇਣਾ।
0: ਕਿਹਦਾ ਲਾਂਬਾ? ਨਾ ਗਾਣਾ ਨਾ ਨਾ ਸੁਣਾ ਦੇ ਕੋਈ।
1: ਨਹੀਂ ਨਹੀਂ ਨਹੀਂ, ਲਾ ਦੇਣਾ
0: ਯਾਰ। ਮੈਨੂੰ ਇਹ ਤੇ ਦੱਸ ਲੈਣ ਦੋ ਵੀ ਇਹ ਮੈਥ ਸ਼ੁਰੂ ਕਦੋਂ ਆਇਆ ਸੀ, ਕਿ ਬਾਅਦ ਚ
1: ਆਵਾਂਗਾ ਵਾਪਸ, ਪਹਿਲੇ ਅਰਜਨ ਨੂੰ ਤਾਂ ਬੋਲ ਲੈਣ ਦੇ।

0: ਲਾਮਾ ਨਹੀਂ ਆਉਣ ਦੇਣਾ ਕਹਿੰਦਾ
1: ਅਰਜਨ
0: ਮਤਲਬ
1: ਦਿਲੋਂ ਆ ਰਿਹਾ ਸੀ ਕਿ ਸੁਣਨਾ
0: ਅੰਦਰੋਂ
1: ਹਾਂ ਅੰਦਰੋਂ ਆਂਧਰਾ ਤੋਂ
0: ਆਂਧਰਾ ਤੋਂ ਨਾੜਾ ਚੋਂ
1: ਆਂਧਰਾ ਮਤਲਬ ਆਂਧਰਾ ਪ੍ਰਦੇਸ਼ ਤੋਂ ਨੀ
0: ਹਾਂਜੀ
1: ਪੰਜਾਬ ਦਾ
0: ਮੈਨੂੰ ਵੀ ਏਦਾਂ ਹੀ ਲੱਗਾ ਸੀਗਾ ਮੈਨੂੰ ਹੋਰ ਆਂਧਰਾ ਪ੍ਰਦੇਸ਼ ਨੀ ਲੱਗਾ
1: ਦੇਖੋ ਆਪਣਾ ਕੰਮ ਹੈ ਗੱਲ ਕਲੀਅਰ ਕਰਨਾ ਦੋ ਟੂਕ ਬਾਤ ਕਰਨਾ
0: ਕਿਉਂਕਿ ਤੁਸੀਂ ਲਾਮਾ ਨਹੀਂ ਨਾ ਦਿੰਦੇ
1: ਯਾ ਸੋ ਮੈਂ ਇਹੀ ਚਾਹੁੰਦਾ ਕਿ ਜਿਹੜੀ ਗੱਲ ਕਲੀਅਰ ਨਹੀਂ ਹੋਈ ਹਜੇ ਤੱਕ ਉਹ ਵੀ ਕਰੋ ਜਿਹੜਾ ਬਚਿਆ ਕੁਚਿਆ ਬਰਮੂਡਾ ਟ੍ਰਾਇੰਗਲ ਹੈ ਨਾ ਉਹ ਵੀ ਹੁਣ ਨਿਚੋੜ ਕੇ ਸੁੱਟੋ ਫਾਈਨਲ ਸੈਗਮੈਂਟ
0: ਯਾਰ ਮੈਨੂੰ ਨਾ ਇਹ ਤੇ ਮੈਂ ਚਲੋ ਕਰ ਦੂੰਗਾ ਇਟਸ ਓਕੇ ਪਰ ਮੈਂ ਵੀ ਇੱਦਾਂ ਦਾ ਕੁਛ ਕਰਨਾ ਚਾਹੁੰਦਾ ਆਪਣਾ ਕ੍ਰਿਸ਼ਨਾ ਜੀ ਹਾਂਜੀ ਆਪਾਂ ਕਿਉਂ ਨੀ ਯਾਰ ਇੱਦਾਂ ਦਾ ਕੁਛ ਕਰ ਸਕਦੇ ਵੀ ਕੋਈ ਇੱਦਾਂ ਦਾ ਤਾਮਾ ਜਾਮਾ ਕ੍ਰੀਏਟ ਕਰੀਏ
1: ਜਿੱਦਾਂ ਕਿ ਆਪਣੇ ਵੱਲੋਂ ਕੋਈ ਜਗ੍ਹਾ ਬਣਾ
0: ਮਤਲਬ ਜਗ੍ਹਾ ਨੀ ਕੁਛ ਵੀ ਬਣਾਈਏ ਮਤਲਬ ਕੁਛ ਇੱਦਾਂ ਦਾ ਕਰੀਏ ਐਵੇਂ ਹੀ ਹਾਈਵ ਜੀ ਬਣਾ ਦਈਏ ਹੈਂ ਕੁਛ ਤੇ ਬਾਅਦ ਚ ਉਹੀ ਕੋਈ 100 ਸਾਲ ਬਾਅਦ ਕੋਈ
1: ਯਾਦ
0: ਬੈਠਾ ਇੱਥੇ ਪੜ੍ਹਨ ਦਿਆ ਹੋਵੇ
1: ਕਿਹੜੇ ਦੋ ਵੇਲੇ ਆਏ ਸੀ 28 ਮਈ ਦਾ ਉਹ ਕਾਲਾ ਦਿਨ ਇਹਨਾਂ ਨੂੰ ਕੱਢਿਆ ਕਿਉਂ ਨੀ ਕਿਸੇ ਨੇ ਸਟੂਡੀਓ ਤੋਂ ਬਾਹਰ
0: ਯਾਰ ਮੈਨੂੰ ਤਾਂ ਹੀ ਮੈਂ ਨਾ ਚਾਹੁੰਦਾ ਵਾ ਕਿ ਮੇਰਾ ਸਰਕਲ ਜਿਹੜਾ ਥੋੜਾ ਵਧੀਆ ਹੋਵੇ ਕਿਉਂਕਿ ਸਰਕਲ ਦਾ ਬੜਾ ਬੈਟਰ ਹੈ ਨਾ ਤੈਨੂੰ ਪਤਾ
1: ਇਹ ਵੈਸੇ ਅੱਛਾ ਪੁਆਇੰਟ ਆ ਆਪਾਂ ਇਹ ਛੇੜਨਾ ਸੀਗਾ
0: ਛੇੜਾਂਗੇ ਛੇੜਾਂਗੇ
1: ਇਹ ਵੀ ਛੇੜਾਂਗੇ
0: ਬਸ ਆਪਾਂ ਹੁਣ ਇਹੋ ਹੀ ਛੇੜ ਸਕਦੇ ਹੋਰ ਨਹੀਂ ਆਪਾਂ ਕੁਝ
1: ਆਪਾਂ ਹੋਰ ਕੁਝ ਛੇੜ ਨਹੀਂ ਸਕਦੇ ਇਹੀ ਛੇੜ ਸਕਦੇ ਪਰ ਹਾਂ ਬਿਫੋਰ ਯੂ ਕੰਪਲੀਟ ਇਟ
0: ਮੈਨੂੰ ਲੋਨ ਵਾਲੇ ਦਾ ਫੋਨ ਆਉਂਦਾ ਭਾਉ ਤੇ ਚੁੱਕ ਲਾਂਗੇ ਕਿ ਵੇਟ ਕਰਾਂ ਓ ਯਾਰ ਹੁਣ ਸਮਾਂ ਨੀ ਬਚਿਆ
1: ਸਮਾਂ ਨੀ ਬਚਿਆ
0: ਲੈ ਨੂੰ ਕਹਿ ਦੋ ਚੁੱਕ ਲੋਨ ਵਾਲੇ ਚੁੱਕ ਕੇ ਕਹਿ ਦਈਏ ਕਿ ਉਹ ਨਾਈਸ ਨਹੀਂ ਲੱਗੂ
1: ਤੁਸੀਂ ਜਦ ਤੱਕ ਇਹ ਗੱਲ ਕਰੋਗੇ ਕਿ ਬਈ ਆਹ ਕੀ ਨਾਮ ਹੈ ਤੁਹਾਡਾ
0: ਹਾਂਜੀ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਮੈਥ ਹੈ ਨਾ
1: ਥੈਂਕ ਯੂ
0: ਆਪਾਂ ਤੇ ਮੈਥ ਹੀ ਕਵਾਂਗੇ ਕਹਿੰਦੇ ਨੇ ਕਿ ਟੈਕਨੀਕਲੀ ਇਹ ਕਦੋਂ ਸ਼ੁਰੂ ਹੁੰਦਾ ਵਾ ਕਿ 1492 ਦੇ ਵਿੱਚ 1492 ਦੇ ਵਿੱਚ ਕਹਿੰਦੇ ਨੇ ਕਿ ਕ੍ਰਿਸਟੋਫਰ ਕੋਲੰਬਸ ਸਹੀ ਨਾਂ ਲਿਆ ਮੈਂ
1: ਬਿਲਕੁਲ ਬਿਲਕੁਲ ਉਹੀ ਕ੍ਰਿਸਟੋਫਰ ਕੋਲੰਬਸ ਜਿਹੜਾ ਨਿਕਲਿਆ ਸੀਗਾ ਯੂਰਪ ਤੋਂ ਇੰਡੀਆ ਲੱਭਣ ਲਈ ਤੇ ਗਲਤੀ ਨਾਲ ਉਹਨੂੰ ਲੱਭ ਗਿਆ ਅਮਰੀਕਾ ਜਦੋਂ ਉੱਥੇ ਪਹੁੰਚਿਆ ਉਹਨੇ ਜਿਹੜੇ ਅਮਰੀਕਾ ਦੇ ਰਹਿੰਦੇ ਐਬੋਰੀਜਨਲ ਬੰਦੇ ਸੀਗੇ ਨਾ ਉਹਨਾਂ ਨੂੰ ਇੰਡੀਅਨਸ ਇੰਡੀਅਨਸ ਕਹਿਣਾ ਸ਼ੁਰੂ ਕਰਤਾ ਤੇ ਅੱਜ ਤੱਕ ਉਹ ਨੇਟਿਵ ਲੋਕ ਇੰਡੀਅਨਸ ਕਹਾਉਂਦੇ ਨੇ ਬਾਅਦ ਚੋਂ ਗੋਰੇ ਜਦੋਂ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਚਮੜੀ ਲਾਲ ਰੰਗ ਦੀ ਹੈ ਉਹਨਾਂ ਨੇ ਉਹਨਾਂ ਨੂੰ ਫਿਰ ਰੈੱਡ ਇੰਡੀਅਨਸ ਕਹਿਣਾ ਸ਼ੁਰੂ ਕਰਿਆ
0: ਤੇ ਤਾਂ ਕਰਕੇ ਉਹਨੇ ਆਪਣੀ ਜਦੋਂ ਮੰਨ ਲਓ ਸ਼ਿਪ ਤੇ ਟਰੈਵਲ ਕਰਦਾ ਹੁੰਦਾ ਸੀ ਤੇ ਉਹਨੇ ਲਿਖਿਆ ਆਪਣੀ ਸ਼ਿਪ ਲੌਗਸ ਜਿਹੜੇ ਆਪਾਂ ਬਣਾਉਂਦੇ ਹਾਂ ਮੰਨ ਲਓ ਟਰੱਕ ਦੀ ਜਿਹੜੀ ਆਪਾਂ ਬੁੱਕ ਰੱਖਦੇ ਹਾਂ ਕਿਹੜੀ ਬੁੱਕ ਹੁੰਦੀ ਆ ਉਹ ਜਿੱਤੇ ਆਪਾਂ
1: ਲੌਗ ਬੁੱਕ
0: ਲੌਗ ਬੁੱਕ ਹੁੰਦੀ ਹੈ ਨਾ ਤੇ ਉਹ ਬੁੱਕ ਤੇ ਉਹਨੇ ਲਿਖਿਆ ਕਿ ਵੀ ਜਿਹੜਾ ਉਹ ਮੇਰੀ ਕੰਪਾਸ ਸੀਗੀ ਉਹ ਕੰਪਲੀਟਲੀ ਡਨ ਹੋ ਗਈ ਮਤਲਬ ਪਈ ਕੁਛ ਨੀ ਪਤਾ ਲੱਗਾ
1: ਅੱਛਾ ਡਿਸਟਾਰਟ ਹੋ ਗਈ
0: ਹਾਂਜੀ ਹਾਂਜੀ ਹਾਂਜੀ ਮਤਲਬ ਲਾ ਲਓ ਵੀ ਇੱਕਦਮ ਫਰੀ ਹੋ ਗਈ ਕੁਝ ਨੀ ਪਤਾ ਪੁਤਾ ਲੱਗਣ ਡਿਆ ਸੀ ਤੇ ਫਿਰ ਉਹਨੂੰ ਇੱਕ ਸਟ੍ਰੇਂਜ ਮਤਲਬ ਇੱਕ ਸਿਚੁਏਸ਼ਨ ਉਹਦੇ ਸਾਹਮਣੇ ਆਈ ਕਿ ਜਿਹੜੀ ਉਹ ਕਿ ਚੰਗੀ ਤਰ੍ਹਾਂ ਐਕਸਪਲੇਨ ਵੀ ਨਹੀਂ ਕਰ ਪਾਇਆ ਵੀ ਜਿਹਦੇ ਵਿੱਚ ਗਲੋਇੰਗ ਲਾਈਟਸ ਸੀਗੀਆਂ ਹਨਾ ਤੇ ਸਕਾਏ ਦੇ ਵਿੱਚੋਂ ਇੱਕਦਮ ਇੰਨੀਆਂ ਇੰਨੀਆਂ ਤੇਜ਼ ਲਾਈਟਾਂ ਨਿਕਲੀਆਂ ਵੀ ਜਿਹੜੀਆਂ ਉਹਦੇ ਵੱਜੀਆਂ ਉਹਨੂੰ ਲੱਗਾ ਵੀ ਜਿੱਦਾਂ ਸਟਰੋਮ ਕਹਿ ਲਓ ਬਿਜਲੀ ਕਹਿ ਲਓ ਜਿੱਦਾਂ ਬਿਜਲੀ ਗਰਜਦੀ ਹਨਾ ਇੱਦਾਂ ਦਾ ਕੋਈ ਹਨੇਰਾ ਆ ਗਿਆ ਜਿੱਦਾਂ ਦਾ ਆਪਾਂ ਪੋਸਟਰ ਵੀ ਵੇਖਿਆ ਹੀ ਆ ਚੀਮਾ ਜੀ ਨੇ ਜਿਹੜਾ ਬਣਾਇਆ ਉੱਥੋਂ ਤੁਸੀਂ ਇਮੈਜਿਨ ਕਰ ਸਕਦੇ ਜੀ ਵੀ ਉਹ ਕਿੱਦਾਂ ਦਾ ਹਿਸਾਬ ਕਿਤਾਬ ਹੋਊਗਾ ਹਾਂਜੀ ਨਹੀਂ ਇਹ ਨਹੀਂ ਜੀ ਮੰਨਦੇ ਤੇ ਉਹਦੇ ਵਿੱਚੋਂ ਨਿਕਲੀਆਂ ਤੇ ਫਿਰ ਉਹਨਾਂ ਨੇ ਉਹ ਏਰੀਆ ਉੱਥੋਂ ਮੁੜ ਕੇ ਨੈਵੀਗੇਟ ਹੋ ਕੇ ਤੇ ਉਹ ਐਗਜੈਕਟ ਏਰੀਆ ਬਣਿਆ ਫਿਰ ਉਹ ਬਾਅਦ ਚਲੋ ਬਣਾ ਦਿੱਤਾ ਗਿਆ ਵੀ ਇੱਥੋਂ ਇੱਥੇ ਇੱਥੇ ਇੱਥੇ ਇੱਥੇ ਆਹ ਏਰੀਆ ਸਾਰਾ ਹੋ ਗਿਆ ਪਰ ਇਹਨਾਂ ਨੇ ਜਿਹੜਾ ਉਹ ਐਕਸਪੀਰੀਅੰਸ ਕੀਤੀ ਇਹ ਚੀਜ਼ ਪਹਿਲੀ ਵਾਰੀ ਤੇ ਉਸ ਤੋਂ ਬਾਅਦ ਫਿਰ ਚੀਜ਼ਾਂ ਨਿਕਲਦੀਆਂ ਨੇ ਪਰ ਹੁਣ ਵੀਰ ਸਾਨੂੰ ਲੋਨ ਵਾਲੇ ਭਾਜੀ
1: ਫਿਰ ਤੰਗ ਕਰ ਰਹੇ
0: ਨਹੀਂ ਦੇਣੀ ਕਿਸ਼ਤੀ ਯਾਰ ਹੋਰ ਚੀਜ਼ਾਂ ਕਰੀਏ
1: ਯਾਰ ਜੇ ਜਿਹਨਾਂ ਨੂੰ ਨਹੀਂ ਪਤਾ ਜੀ ਸਾਡਾ ਇੱਕ ਲੋਨ ਵਾਲਾ ਪ੍ਰਧਾਨ ਅਸੀਂ ਉਹ ਤੋਂ ਪੈਸੇ ਲਿੱਤੇ ਸੀ ਅੱਜ ਤੱਕ ਦੀ ਵਾਪਸ ਮੋੜ ਰਹੇ ਆਪਾਂ ਮੋੜਾਂਗੇ ਯਾਰ
0: ਇਹ ਆਂਦੇ ਹੋਰ ਵੀ ਮੈਥ ਦੱਸੋ
1: ਕਿਉਂ ਨਹੀਂ ਮੋੜਾਂਗੇ ਕਦੇ ਨਾ ਕਦੇ ਮੋੜਾਂਗੇ
0: ਪਰ ਇਹਨਾਂ ਨੂੰ ਆਪਾਂ ਯਾਰ ਸਾਡੇ ਨਾ ਪ੍ਰੋਗਰਾਮ ਦੇ ਵਿੱਚ ਆਪਾਂ ਵੀਰ ਨੂੰ ਨਾਲ ਹੋਰ ਲੈਣਾ ਸੀਗਾ ਆਪਣਾ ਵੀਰ ਹਰਮਨ ਖਹਿਰਾ ਜੀ ਚਲੋ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਪਰ ਹੁਣ ਉਹ ਕਾਫੀ ਜ਼ਿਆਦਾ ਲੇਟ ਹੋ ਗਏ ਫੋਨ ਕਰਦੇ ਕਰਦੇ ਸਾਡੇ ਵੀ ਹੱਥ ਥੋੜਾ ਟਾਈਮ ਬੱਜਾ
1: ਹੁੰਦਾ ਨੈਕਸਟ ਟਾਈਮ ਸਹੀ ਯਾਰ ਤਾਂ ਕਿਉਂ ਗਿਆ
0: ਹਾਂ ਉਹ ਲਾਈਵ ਸ਼ਾਇਦ ਸੁਣਦੇ ਹੋਣ ਸਾਨੂੰ ਸੁਣਦੇ ਹੋਣਗੇ
1: ਤੇ ਵੀ ਲਵ ਯੂ ਭਰਾ
0: ਕਰੀ ਜਾਣਗੇ, ਕਿਉਂਕਿ ਉਹਨਾਂ ਨੂੰ ਆਪਾਂ ਜੇ ਤੇ ਹੈਲੋ ਹਾਈ ਕਰਨੀ ਆ ਤੇ ਉਹ ਆਪਾਂ ਗਰਾ ਸਕਦੇ ਹਾਂ ਵੀ ਜਸਟ,
1: ਪਰ ਨਹੀਂ ਨਹੀਂ ਉਹਨਾਂ ਨੂੰ ਵੀ ਪੁੱਛ ਲੈਂਦੇ ਆਪਾਂ ਕਾਲ ਤੇ, ਦੱਸੋ ਬਈ ਕੋਈ ਤਕੜੀ ਕੋਨਸਪੀਰੇਸੀ ਥਿਊਰੀ ਤੇ ਸਾਨੂੰ ਆ ਕੇ ਦੱਸਣ, ਇਹ ਵੀ ਸਾਡੇ ਇੰਡੀਆ ਬੈਠੇ ਵਿਸ਼ੇਸ਼ਗਿਆ ਨੇ।
0: ਹਾਂਜੀ ਆਪਾਂ ਉਹਨਾਂ ਨੂੰ
1: ਹੋਰ ਕੁਛ ਹੋਵੇ ਨਾ ਹੋਵੇ ਕੋਨਸਪੀਰੇਸੀ ਥਿਊਰੀ ਜ਼ਰੂਰ ਉਹਨਾਂ ਕੋਲ ਕੋਈ ਨਾ ਕੋਈ ਹੁੰਦੀ ਆ। ਹਾਂ
0: ਯੈਸ, ਉਹ ਥਿਊਰੀ ਮੇਕਰਸ ਨੇ।
1: ਹਾਂ ਥਿਊਰੀ ਮੇਕਰ
0: ਸਹੀ ਨੇ, ਰੀਡਰਸ ਕਵਾਂਗੇ, ਹਾਲੇ ਬਣਾਈ ਤੇ ਨਹੀਂ ਇਹਨਾਂ ਨੇ ਕੋਈ, ਜਦੋਂ ਇਹ ਬਣਾ ਦੇਣਗੇ ਫਿਰ ਤੁਹਾਨੂੰ।
1: ਤਦ ਤੱਕ ਮੈਂ ਤੁਹਾਨੂੰ ਮੈਸੇਜ ਦੱਸ ਦਿੰਦਾ, ਜਤਿੰਦਰ ਪਾਲ ਜੀ ਨੇ ਫਿਰ ਤੋਂ ਤਸਵੀਰ ਭੇਜੀ ਹੈ ਯਾਰ, ਇਹ ਪਕੌੜੇ ਹੀ ਲੱਗ ਰਿਹਾ,
0: ਸੋਹਣੀ ਤਸਵੀਰ ਭੇਜਤੀ ਹੈ।
1: ਓ ਯਾਰ ਇਹ ਤਾਂ ਬੜਾ ਹੀ ਕੋਈ ਹੈਵੀ ਜਿਹਾ ਪਕੌੜੇ ਦੇ ਉੱਪਰ ਪਕੌੜਾ ਪਿਆ ਲੱਗ ਰਿਹਾ ਮੈਨੂੰ, ਉਹ ਰਾਜ ਕਚੌੜੀ ਟਾਈਪ ਹੈ ਕੁਛ। ਓ ਹੋ ਹੋ ਭਾਜੀ ਜਲਸੀ ਹੋ ਰਹੀ ਹੈ ਸਾਨੂੰ।
0: ਬਰਗਰ ਬਰਗਰ ਤੇ ਨਹੀਂ ਇਹਦੇ?
1: ਬਰਗਰ ਨਹੀਂ ਹੈ,
0: ਬੰਦ ਛੋਲੇ ਤੇ ਨਹੀਂ ਆ?
1: ਨਹੀਂ ਨਹੀਂ ਨਹੀਂ ਨਹੀਂ, ਇਹ ਨਾ ਇਹ ਕੋਈ ਪਿਰਾਮਿਡ ਬਣਾਇਆ ਹੋਇਆ, ਜਿਸ ਤਰ੍ਹਾਂ ਇਜਿਪਟ ਵਾਲੇ ਪਿਰਾਮਿਡ ਨਹੀਂ ਸੀਗੇ, ਉਹਨਾਂ ਬਾਰੇ ਵੀ ਬੜੀ ਹਵਾ ਹੁੰਦੀ ਹੈ ਨਾ, ਕਈ ਕਹਿੰਦੇ ਉਹਦੇ ਅੰਦਰ ਏਲੀਅਨ ਰਹਿੰਦੇ ਆ, ਕਈ ਕਹਿੰਦੇ ਕਿ ਉਹਦੇ ਅੰਦਰ ਜਿਹੜਾ ਇਜਿਪਟ ਦੇ ਅੰਦਰ ਜਦੋਂ ਜਿਹੜਾ ਰਿਲੀਜਨ ਸੀਗਾ ਅੱਜ ਤੋਂ 5000 ਸਾਲ ਪਹਿਲਾਂ, ਉਹਨਾਂ ਦਾ ਖੁਦਾ ਰਹਿੰਦਾ ਤੇ ਉਹਦੇ ਬਾਸ਼ਿੰਦੇ ਰਹਿੰਦੇ ਆ, ਤੇ ਜਦੋਂ ਦੁਨੀਆਂ ਮੁੱਕਣ ਨੂੰ ਆਉਣੀ ਹੈ ਉਹਨਾਂ ਸਾਰਿਆਂ ਨੇ ਜਾਗ ਜਾਣਾ। ਉਸ ਤੋਂ ਰਿਲੇਟਡ ਫਿਲਮ ਵੀ ਬਣੀ ਸੀ ਮੰਮੀ, ਯਾਦ ਹੈ ਕਿ ਉਹ ਪੂਰਾ ਉਹ ਲਪੇਟ ਕੇ ਬੰਦੇ ਨੂੰ ਰੱਖਦੇ ਆ, ਤੇ ਉਹ ਵਾਲੀ। ਤੇ ਬਾਕੀ ਮੈਂ ਤੁਹਾਨੂੰ ਇਹੀ ਦੱਸਣਾ ਚਾਹੂੰਗਾ।
0: ਨਹੀਂ ਚਲੋ, ਜੋ ਵੀ ਉਹ ਖਾ ਰਹੇ ਸੀਗੇ ਉਹ ਇੰਜੋਏ ਕਰ।
1: ਹਾਂ ਨਹੀਂ ਉਹ ਭਾਈ ਤੁਸੀਂ ਇੰਜੋਏ ਕਰੋ, ਤੁਸੀਂ ਇਹ ਟੈਨਸ਼ਨ ਨਾ ਲਓ, ਤੁਹਾਡਾ ਖਾਣਾ ਠੀਕ ਲੱਗ ਰਿਹਾ ਮੈਨੂੰ। ਤੇ ਹੋਰ ਜਤਿੰਦਰ ਜੀ ਕਹਿੰਦੇ ਰੌਕ ਮੈਲਨ ਸਭ ਨੂੰ ਪਤਾ ਪਰ ਮੈਂ ਕੈਂਟਰੂਪ ਨਹੀਂ। ਭਾਈ ਉਹ ਨਾਮ ਤੁਸੀਂ ਬਹੁਤ ਬੈਸਟ ਦਿੱਤਾ, ਸਾਡੀ ਜ਼ੁਬਾਨ ਥੋੜ੍ਹੀ ਹਨਾ। ਇਹ ਕਹਿੰਦੇ ਜੀ ਪਕੌੜੇ ਨਹੀਂ ਹੈ ਜੀ, ਇਹ ਫਰਿਟਰ ਖਾ ਰਹੇ ਨੇ ਜਿਹਨੂੰ ਆਪਾਂ ਪਕੌੜੇ ਨਹੀਂ ਕਹਿੰਦੇ। ਇਹ ਦੁਬਈ ਚੋਕਲੇਟ ਇੰਸਪਾਇਰਡ ਫਰੈਂਚ ਟੋਸਟ ਆ, ਪਿਸਟਾਸ਼ੀਓ ਪਿਆ, ਆਲਮੰਡ ਪਿਆ, ਬੱਲੇ ਬੱਲੇ ਭਾਜੀ ਕਰੋ ਇੰਜੋਏ। ਪਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਾਡੇ ਨਾਲ ਇੱਕ ਕਾਲਰ ਜੁੜ ਗਏ ਆ, ਮੈਂ ਉਹਨਾਂ ਨੂੰ ਲਾਈਨ 'ਤੇ ਲਵਾਂਗਾ। ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਬੜੇ ਖੁਸ਼ ਹੋ ਬੇਟਾ ਅੱਜ ਤੂੰ,
0: ਕੀ ਲਾਟਰੀ ਲੋਟਰੀ ਲੱਗੀ ਲੱਗਦੀ
1: ਅੱਜ? ਯੈਸ ਅੱਜ ਕਹਿੰਦਾ ਕੰਮ ਕੁੰਮ ਨਹੀਂ ਬਹੁਤ ਆਇਆ
0: ਅੱਜ ਤੇ, ਐਂ ਜਿੱਦਾਂ ਸਵੇਰੇ ਉੱਠ ਕੇ ਮੰਮੀ ਨੇ ਕਿਹਾ ਹੁੰਦਾ ਵੀ ਸ਼ਾਬਾਸ਼ ਮੇਰਾ ਪੁੱਤ, ਤੇਰੇ ਤੋਂ ਹੀ ਉਮੀਦ ਹੈ, ਇੱਦਾਂ ਹੀ ਹੈ।
2: ਬਸ ਬਸ ਬਸ ਇੱਦਾਂ ਹੀ ਆ ਜੀ, ਖੁਸ਼ ਖੁਸ਼ ਹੈ ਅੱਜ। ਅੱਜ ਦਾ ਮੌਸਮ ਵੀ ਬੜਾ ਸੋਹਣਾ ਆ, ਅੱਜ ਪੰਜਾਬ ਦੇ ਵਿੱਚ ਅੱਜ ਤੇ ਮੌਸਮ ਸੋਹਣਾ ਆ, ਉਦਾਂ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ, ਅੱਜ ਛੋਟੀਆਂ ਛੋਟੀਆਂ ਕਣੀਆਂ ਪਈਆਂ ਵਾ, ਫਿਰ ਤੋਂ ਧੁੱਪ ਨਿਕਲਦਾ ਲੱਗ ਰਿਹਾ ਸਾਰ, ਪਰ ਮੌਸਮ ਸੋਹਣਾ ਆ ਅੱਜ।
0: ਡ੍ਰਿਜ਼ਲਿੰਗ ਹੋ ਰਹੀ ਹੈ,
1: ਹਲਕੀ ਹਲਕੀ ਡ੍ਰਿਜ਼ਲਿੰਗ ਹੋ ਰਹੀ ਆ, ਚੋਬਰ ਚੋਬਰ ਹੁਣ ਬੈਠੂਗਾ ਆਪਣੇ ਬਾਈਕ ਤੇ, ਡੁਗ ਡੁਗ ਕਰਦਾ ਜਾਊਗਾ ਯੂਨੀਵਰਸਿਟੀ, ਹੈਂ ਉੱਥੇ ਜਾ ਕੇ ਸੁਣਾਊਗਾ, ਉੱਥੇ ਜਾ ਕੇ ਸੁਣਾਊਗਾ ਸੋਹਣੇ ਸੋਹਣੇ ਕਲਾਮ, ਏਦਾਂ ਹੀ ਆ। ਹੈਂ
0: ਜੈ APJ ਅਬਦੁਲ ਕਲਾਮ ਜੈ
1: ਯਾਰ। ਮੈਂ ਆਪਣੇ ਸਰੋਤਿਆਂ ਤੋਂ ਮਾਫੀ ਮੰਗਣਾ ਚਾਹੁੰਦਾ, ਏਦਾਂ ਦਾ ਜੋਕ ਤੁਹਾਨੂੰ ਸਾਰਿਆਂ ਸੁਣਨਾ ਪਿਆ, ਰੀਅਲੀ ਸੋਰੀ। ਹਰਮਨ ਜੀ ਤੁਸੀਂ ਅੱਜ ਬੜਾ ਕੁਇਕ ਫਾਇਰ ਜਾਂ ਸਾਨੂੰ ਕੋਈ ਕੋਨਸਪੀਰੇਸੀ ਥਿਊਰੀ ਦੱਸਣੀ ਹੈ ਕਿ ਯਾਰ ਇਹ ਬੜੀ ਸੁਣੀ ਸੁਣਾਈ ਗੱਲ, ਇੰਨੀ ਹਵਾ ਚੱਕ ਲਿੱਤੀ ਹੁੰਦੇ ਕਿ ਸਾਲ ਦਰ ਸਾਲ ਲੋਕ ਮੰਨਦੇ ਹੀ ਪਏ ਆ। ਵੀ ਹੈਵ ਸਪੋਕਨ ਅਬਾਊਟ ਪਿਰਾਮਿਡ, ਅਸੀਂ ਏਰੀਆ 51 ਕਵਰ ਕਰ ਲਿਆ, ਤੇ ਅਸੀਂ ਬਰਮੁੰਡਾ ਟ੍ਰਾਇੰਗਲ, ਕਿਉਂਕਿ ਚੀਮਾ ਬਾਈ ਦੇ ਬਹੁਤ ਤਕੜੇ ਫੈਨ ਨੇ ਬਲਕੀਰਤ ਜੀ।
0: ਓ ਨਹੀਂ
1: ਨਹੀਂ ਨਹੀਂ ਹੈਗੇ ਯਾਰ, ਕਿਉਂ ਨਹੀਂ ਹੈਗੇ,
0: ਬਹੁਤ ਤਕੜੇ ਨਾ ਨਾ।
1: ਹਾਂ ਚਲੋ ਠੀਕ ਠਾਕ ਜੇ, ਜਿੱਦਾਂ ਦੇ ਆਪ ਨੇ ਮਤਲਬ ਓਦਾਂ ਦੇ ਨੇ, ਲਿਸੇ ਲਿਸੇ ਜੇ ਫੈਨ ਨੇ, ਠੀਕ ਹੈ। ਹੁਣ ਤੁਸੀਂ ਦੱਸੋ ਕਿ ਤੁਸੀਂ ਕੋਈ ਸਾਂਝ ਪਾਉਣਾ ਚਾਹੁੰਦੇ ਹੋ ਕਿਸੇ ਕੋਨਸਪੀਰੇਸੀ ਥਿਊਰੀ ਦੀ?
2: ਜੀ ਮੈਂ ਆਪਣਾ ਬਰਮੁੰਡਾ ਟ੍ਰਾਇੰਗਲ ਦਾ ਮੈਂ ਵੀ ਸੁਣ ਰਿਹਾ ਸੀਗਾ ਤੁਹਾਡਾ ਰੇਡੀਓ ਤੇ ਉੱਤੇ ਕੋਨਸਪੀਰੇਸੀ ਬਾਰੇ। ਮੈਂ ਨਾ ਪਹਿਲੀ ਵਾਰੀ ਵਰਕਆਊਟ ਕਰਦੇ ਵੇਲੇ ਮੈਂ ਰੇਡੀਓ ਤੇ ਰੇਡੀਓ ਸੁਣਦੇ ਨਾਲ ਨਾਲ ਵਰਕਆਊਟ ਕੀਤਾ, ਕਿਉਂਕਿ ਮੈਨੂੰ ਮੈਂ ਰੇਡੀਓ ਤੇ ਕਾਲ ਜੋ ਕਰਨੀ ਸੀਗੀ ਫਿਰ ਮੈਨੂੰ ਪਤਾ ਹੋਣਾ ਚਾਹੀਦਾ ਕਿ ਗੱਲ ਕੀ ਹੋ ਰਹੀ ਹੈ।
1: ਤੇ
2: ਸੁਣ ਅੱਜ ਤੋਂ 7-8 ਸਾਲ ਪਹਿਲਾਂ ਇਹ ਮਿਸਟਰੀ ਸੋਲਵ ਹੋ ਚੁੱਕੀ ਹੈ।
1: ਅੱਛਾ,
2: ਇਹ ਹੁਣ ਮਿਸਟਰੀ ਨਹੀਂ ਰਹੀ ਐਕਚੁਅਲੀ। ਇਹ ਇਨਫੋਰਮੇਸ਼ਨ ਲਾਈਕ ਘੱਟ ਹੀ ਲੋਕਾਂ ਨੂੰ ਮਿਲਦੀ, ਕਿਉਂਕਿ ਸਾਡਾ ਜੋ ਹਿਊਮਨ ਨੇਚਰ ਹੈ ਨਾ ਉਹ ਕੋਨਸਪੀਰੇਸੀ ਨੂੰ ਕੋਨਸਪੀਰੇਸੀ ਰਹਿਣ ਦੇਣਾ ਚਾਹੁੰਦਾ ਹੈ, ਜਾਂ ਕਹਿ ਲਓ ਜਾਂ ਉਹਨਾਂ ਨੂੰ ਕੋਨਸਪੀਰੇਸੀ ਕਹਿ ਲਓ ਜਾਂ ਫਿਰ ਕੁਝ ਵੀ ਇਹੋ ਜਿਹੀਆਂ ਥਿਊਰੀਜ਼ ਨੂੰ ਸੁਣਨ ਦੇ ਵਿੱਚ ਮਜ਼ਾ ਆਉਂਦਾ ਹੈ।
1: ਇੱਕ ਮਿਸਟਿਸਿਜ਼ਮ ਹੁੰਦਾ ਨਾ ਕਿ ਇੱਕ ਅਧੂਰੀ ਕਹਾਣੀ ਦਾ ਆਪਣਾ ਇੱਕ
0: ਸਾਨੂੰ
2: ਬਿਲਕੁਲ, ਇਹ ਹਿਊਮਨ ਦਾ ਨੇਚਰ ਹੈ ਕਿ ਉਹਨੂੰ ਕੋਨਸਪੀਰੇਸੀ ਥਿਊਰੀਜ਼ ਬਹੁਤ ਪਸੰਦ ਆ, ਕਿਉਂਕਿ ਉਹ ਰਿਵੋਲਟਿੰਗ ਨੇਚਰ ਹੁੰਦਾ ਹੈ ਕਿਉਂਕਿ ਹਰ ਕਿਸੇ ਨੇ ਸ਼ਰੇਆਮ ਦੇਖਿਆ ਵਾ ਕਿ ਮੂਨ ਤੇ ਲੈਂਡਿੰਗ ਹੋਈ ਆ ਹਨਾ, ਕਿੱਡੇ ਵੱਡੇ ਰੋਕੇਟਸ ਲੋਕਾਂ ਨੇ ਬਣਾਏ, ਬਟ ਅੱਜ ਤੀਕਰ ਇਹ ਲੋਕ ਬਿਲੀਵ ਕਰਦੇ ਨੇ ਕਿ ਮੂਨ ਤੇ ਲੈਂਡਿੰਗ ਹੋਈ ਨੀ।
3: ਹਾਂ, ਕਹਿੰਦੇ ਕਿ ਉਹ ਹਨਾ ਸਟੂਡੀਓ ਦੇ ਅੰਦਰ ਲਾਈਟਿੰਗ ਦੀ ਸੈਟਿੰਗ ਕਰਕੇ ਤੇ ਫੋਟੋ ਖਿੱਚ ਕੇ ਪਾਤੀ ਸੀਗੀ ਉਸ ਟਾਈਮ ਤੇ। ਹਾਂ,
2: ਇੱਕ ਇੱਕ ਹਾਸੇ ਵਾਲੀ ਗੱਲ ਦੱਸਾਂ, ਇੱਕ VFX ਆਰਟਿਸਟ ਦੀ ਟੀਮ ਨੂੰ ਬੁਲਾਇਆ ਗਿਆ ਅੱਜ ਤੋਂ 5 ਸਾਲ ਪਹਿਲਾਂ ਹੀ ਕਿ ਤੁਸੀਂ ਦੱਸੋ ਕਿ ਉਸ ਵੇਲੇ ਦੀ VFX ਟੈਕਨੋਲੋਜੀ ਕੰਪਿਊਟਰ ਟੈਕਨੋਲੋਜੀ ਦੇ ਨਾਲ ਕੀ ਇਹ ਸੰਭਵ ਸੀਗਾ ਕਿ ਮੂਨ ਤੇ ਲੈਂਡਿੰਗ ਦੀ ਆਪਾਂ ਇੱਕ ਫੇਕ ਫੁਟੇਜ ਬਣਾ ਲਈਏ, ਇੱਕ ਸਟੂਡੀਓ ਦੇ ਵਿੱਚ ਸੈਟਅਪ ਕਰ ਲਈਏ। ਉਹਨਾਂ ਨੇ ਐਨਾਲਾਈਜ਼ ਕੀਤਾ, ਡਾਇਰੈਕਟਰਸ ਦੇ ਨਾਲ ਡਿਸਕਸ ਕੀਤਾ, ਹਾਲੀਵੁੱਡ ਦੇ ਡਾਇਰੈਕਟਰਸ ਨੇ, ਤੇ ਉਹਨਾਂ ਨੇ ਇਹ ਸਾਰਾ ਕੁਝ ਐਨਾਲਾਈਜ਼ ਕਰਕੇ ਵੇਰਵਾ ਪਤਾ ਕੀ ਕੱਢਿਆ, ਉਹਨਾਂ ਨੇ ਵੀਰਵਾ ਇਹ ਕੱਢਿਆ ਕਿ ਇਹ ਸਾਰਾ ਸੈਟਅਪ ਕੋਸਟ ਕ੍ਰੀਏਟ ਕਰਨ ਚ VFX ਦੇ ਸ਼ਾਰਟ ਬਣਾਉਣ ਦੇ ਬਜਾਏ ਜੇ ਆਪਾਂ ਔਨ ਲੋਕੇਸ਼ਨ ਸ਼ੂਟ ਕਰੀਏ ਨਾ ਔਨ ਮੂਨ, ਉਹ ਸਸਤਾ ਪਵੇਗਾ ਉਸ ਸਮੇਂ ਦੇ ਹਿਸਾਬ ਦੇ ਨਾਲ।
3: ਸਹੀ ਹੈ ਬਈ, ਇਹ ਬਿਲਕੁਲ
2: ਦੇਖੋ, ਸੋ ਸਾਡਾ ਇਹ ਨੇਚਰ ਆ ਕਿ ਅਸੀਂ ਕੌਨਸਪੀਰੇਸੀਜ਼ ਨੂੰ ਬਹੁਤ ਪਸੰਦ ਕਰਦੇ ਹਾਂ। ਬਰਮੂਡਾ ਟ੍ਰਾਇੰਗਲ ਦੀ ਕੌਨਸਪੀਰੇਸੀ ਸੀਗੀ ਜਿਹੜੀ, ਜੀ ਉਹ ਇੱਧਰ ਲਈ ਜਿਹੜੇ ਮਾਇਆਮੀ ਵੱਲ ਤੁਸੀਂ ਜ਼ਿਕਰ ਕੀਤਾ, ਮਾਇਆਮੀ ਹੋ ਗਿਆ, ਕਿਊਬਾ ਹੋ ਗਿਆ, ਬਰਮੂਡਾ ਦੇ ਜੋ ਆਈਲੈਂਡਸ ਨੇ ਬਰਮੂਡਾ ਆਈਲੈਂਡਸ, ਉਹਦੇ ਲਾਗੇ ਬੰਨੇ ਇੱਕ ਬੜਾ ਵੱਡਾ ਖੇਤਰਫਲ ਆ ਟ੍ਰਾਇੰਗਲ, ਇੱਕ ਵੱਡਾ ਇੱਕ ਟ੍ਰਾਇੰਗਲ ਪੁਆਇੰਟ ਬਣਦਾ ਆ। ਉੱਥੇ ਸ਼ੁਰੂਆਤੀ ਸਮੇਂ ਤੋਂ ਹੀ ਕਾਫੀ 1700 ਕੁਝ ਸਮੇਂ ਤੋਂ ਜਿਹੜੀਆਂ ਸ਼ਿਪਸ ਸੀਗੀਆਂ ਕੁਝ ਨਾ ਕੁਝ ਗਾਇਬ ਹੁੰਦੀਆਂ ਰਹਿੰਦੀਆਂ ਸੀਗੀਆਂ। ਵਰਲਡ ਵਾਰ 2 ਦੇ ਵੇਲੇ ਵੀ ਇੱਕ ਜਹਾਜ਼ ਉੱਥੇ ਕਰੈਸ਼ ਹੋਇਆ ਸੀਗਾ, ਇੱਕ ਸਿਵਲ ਏਅਰਲਾਈਨ ਵੀ ਉਸੇ ਜਗ੍ਹਾ ਤੇ ਕਰੈਸ਼ ਹੋਈ ਸੀਗੀ। ਸੋ ਜਦੋਂ ਇੰਨੀਆਂ ਜ਼ਿਆਦੀਆਂ ਘਟਨਾਵਾਂ ਇੱਕੋ ਥਾਂ ਤੇ ਹੋਣ ਲੱਗ ਜਾਣ ਤੇ ਕੌਨਸਪੀਰੇਸੀ ਥਿਊਰੀਜ਼ ਦਾ ਬਣਨਾ ਤੇ ਲਾਜ਼ਮੀ ਹੁੰਦਾ ਹੈ
3: ਜੀ, ਬਿਲਕੁਲ।
2: ਤੇ ਅੱਜ ਤੋਂ 7-8 ਸਾਲ ਪਹਿਲਾਂ ਫਿਰ ਇਹ ਸਾਇੰਟਿਸਟ ਨੇ ਜਦੋਂ ਇਹਦਾ ਕੱਢਿਆ ਮਿਸਟਰੀ ਸੋਲਵ ਕੀਤੀ, ਉਹ ਇਹ ਕਿ ਇੱਕ ਸਪੈਸੀਫਿਕ ਟਾਈਮ ਸਮੇਂ ਦੇ ਵਿੱਚ, ਸਾਲ ਦੇ ਵਿੱਚ ਨਹੀਂ, ਕਾਫੀ ਲਾਈਕ 6-7 ਸਾਲਾਂ ਦੇ ਵਿੱਚ ਉੱਥੇ ਮੌਸਮ ਇਹੋ ਜਿਹਾ ਕ੍ਰੀਏਟ ਹੁੰਦਾ ਆ ਕਿ ਉੱਥੇ ਬੱਦਲ ਇਹੋ ਜਿਹੇ ਕ੍ਰੀਏਟ ਹੁੰਦੇ ਆ ਕਿ ਜਿਹੜੇ ਮੈਗਨੈਟਿਕ ਪੁੱਲ ਕ੍ਰੀਏਟ ਕਰਦੇ ਆ ਸਮੁੰਦਰ ਦੇ ਅੰਦਰ। ਜਿਹੜਾ ਵੀ ਜਹਾਜ਼ ਉਸ ਏਰੀਏ ਤੋਂ ਉਸ ਮੌਸਮੀ ਵੇਲੇ ਤੇ ਹਨਾ, ਉਸ ਯਾਨੀ ਕਿ ਜੋ ਵੀ ਅਭਾਗਾ ਹੋਵੇ ਬੰਦਾ ਕਿ ਉਸ ਵੇਲੇ ਤੋਂ ਉੱਥੇ ਜਹਾਜ਼ ਲੰਘ ਰਿਹਾ, ਉਹਨੂੰ ਵੀ ਮੈਗਨੈਟਿਕ ਪੁੱਲ ਨੇ ਖਿੱਚ ਲਿਆ, ਜਿਹੜੀ ਸ਼ਿਪ ਨਿਕਲ ਰਹੀ ਹੈ ਉਹਨੂੰ ਵੀ ਮੈਗਨੈਟਿਕ ਪੁੱਲ ਨੇ ਖਿੱਚ ਲਿਆ, ਤੇ ਹਰ ਕਿਸੇ ਨੇ। ਤੇ ਜਿਹੜੀ ਗੱਲ ਕ੍ਰਿਸਟੋਫਰ ਕੋਲੰਬਸ ਨੇ ਕੀਤੀ ਕਿ ਮੈਨੂੰ ਲਾਈਟਾਂ ਦਿਖੀਆਂ ਜਾਂ ਨਹੀਂ, ਉਸ ਸਮੇਂ ਦਾ ਆਪਾਂ ਨਹੀਂ ਕਹਿ ਸਕਦੇ, ਬਟ ਸਾਇੰਟਿਸਟ ਨੇ ਅੱਜ ਤੋਂ 7-8 ਸਾਲ ਪਹਿਲਾਂ ਇਹਦਾ ਸੋਲੂਸ਼ਨ ਕੱਢਿਆ ਸੀਗਾ।
3: ਵੱਖਰੇ ਵੱਖਰੇ ਤਰ੍ਹਾਂ ਲੱਗਦਾ ਕਿ ਉਹਨਾਂ ਦਾ ਕੰਪਸ ਨਹੀਂ ਵਰਕ ਕਰ ਰਿਹਾ, ਜਿਸ ਤਰ੍ਹਾਂ ਕੋਈ ਬੰਦਾ ਡੈਜ਼ਰਟ ਚ ਫਸਿਆ ਹੋਵੇ ਤੇ ਉਹਨੂੰ ਮਿਰਾਜ ਦੱਸਦੇ ਆ ਵੱਖਰੇ ਵੱਖਰੇ ਕਿ ਇੱਥੇ ਪਾਣੀ ਆ, ਇੱਥੇ ਪਾਣੀ ਹੁੰਦਾ ਨਹੀਂ ਆ, ਪਰ ਉਹਨੂੰ ਲੱਗਦਾ।
2: ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਰਹਿਣ ਵਾਲੇ ਬੰਦੇ ਨੇ ਜੋ ਸ਼ਿਪ ਤੇ ਰਹਿਣ ਵਾਲੇ ਬੰਦੇ ਨੇ ਉਹ ਤਾਂ ਮਹੀਨਿਆਂ ਦੇ ਮਹੀਨੇ ਉੱਥੇ ਸ਼ਿਪ ਤੇ ਰਹਿੰਦੇ ਨੇ। ਮੈਂ ਨਾ ਇੱਕ ਹਾਸੇ ਵਾਲੀ ਗੱਲ ਦੱਸਦਾ, ਮੇਰਾ ਨਾ ਇੱਕ ਭਰਾ ਆ ਉਹ ਇੰਡੀਅਨ ਨੇਵੀ ਦੇ ਵਿੱਚ ਹੈ,
3: ਓਕੇ,
2: ਉਹ ਮਰਚੈਂਟ ਨੇਵੀ ਦੇ ਵਿੱਚ ਹੈ, ਤੇ ਉਹ ਆਏ ਤੇ ਇੱਥੇ ਵਿਆਹ ਦਾ ਹੀ ਵੇਲਾ ਸੀਗਾ, ਵਿਆਹ ਤੇ ਹੁਣ ਚਾਚੇ ਦਾ ਜਿੱਦਾਂ ਪੈਕ ਸ਼ੈਕ ਦਾ ਸਿਸਟਮ ਚੱਲ ਰਿਹਾ ਸੀਗਾ, ਉੱਥੇ ਉਹ ਨਾ ਆਪਣੀ ਗੱਲ ਦੱਸੇ, ਉਹ ਦੱਸੇ ਕਿ ਸ਼ਿਪ ਦੇ ਵਿੱਚ ਨਾ ਅਸੀਂ ਕੁਛ ਖਾ ਨੀ ਸਕਦੇ, ਅਸੀਂ ਸਿਰਫ ਸਿਰਫ ਸਾਰਾ ਦਿਨ ਚ ਬ੍ਰੈਡ ਖਾਣਾ ਆ ਸਵੇਰੇ, ਜੇ ਬਾਲਾ ਜੀ ਕੀਤਾ ਤੇ ਉੱਤੇ ਬਟਰ ਲਾ ਲੈਣਾ, ਉਸ ਤੋਂ ਸਵਾਈ ਨੀ ਅਸੀਂ ਕੁਛ ਖਾ ਸਕਦੇ। ਤੇ ਚਾਚੇ ਮੇਰੇ ਦੇ ਲੱਗੇ ਸੀਗੇ ਇੱਕ ਦੋ, ਚਾਚਾ ਮੇਰਾ ਥੋੜਾ ਜਿਹਾ ਜਦੋਂ ਲੱਗੇ ਹੋਣ ਤੇ ਬੰਦਾ ਬੋਲਦਾ ਵੀ ਤੋਤਲਾ ਜਿਹਾ ਨਾ,
3: ਤੇ
2: ਚਾਚਾ ਮੇਰੇ ਕਹਿੰਦੇ ਕਿ ਉਹ ਬਣਾਉਣ ਵੀ ਕੀ, ਉੱਥੇ ਰਸੋਈ ਤੇ ਭੁੜਕੀ ਜਾਂਦੀ ਹੋਣੀ ਉੱਥੇ।
3: ਦੇਖੋ ਲੌਜਿਕ ਕਿੰਨਾ ਸੈਟਲਡ ਆ, ਲੌਜਿਕ ਕਦੇ ਵੀ ਧਿਆਨ ਦੇਣਾ, ਜਿਸ ਬੰਦੇ ਨੇ ਡਰਿੰਕ ਥੋੜੀ ਕਰ ਲਿੱਤੀ ਹੋ ਨਾ, ਹਲਕੀ ਜੀ ਮਤਲਬ ਕਿ ਹੁਣ ਮੈਂ ਅੱਬ ਤੋਂ ਮੈਂ ਹਵਾ ਮੈਂ ਹੂੰ, ਉਹਦਾ ਤਰਕ ਬਹੁਤ ਘੈਂਟ ਹੋ ਜਾਂਦਾ, ਕਿਉਂਕਿ ਉਹ ਹੁਣ ਬਾਕੀ ਸਾਰੀ ਚੀਜ਼ਾਂ ਛੁੱਟ ਰਹੀਆਂ ਨਾ, ਫਿਜ਼ੀਕਲੀ ਵੀ ਬੰਦਾ ਥੋੜਾ ਅਨਸਟੇਬਲ ਹੋ ਰਿਹਾ, ਬੰਦਾ ਦਿਮਾਗ ਹੀ ਹੁੰਦਾ ਹੱਥ ਚ, ਬੰਦਾ ਕਹਿੰਦਾ ਮੈਂ ਤਰਕ ਨਾਲ ਹੀ ਮਾਰੂ ਤੈਨੂੰ ਕਾਕਾ, ਤੂੰ ਆ ਤੇ ਸਹੀ।
0: ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਓ।
1: ਹਾਂ ਹਾਂ ਨਹੀਂ ਨਹੀਂ ਇਹਨਾਂ ਨੂੰ ਆਹ ਗੱਲ ਇਹਨਾਂ ਨੂੰ ਕਨਸਪੀਰੇਸੀ ਬਾਰੇ ਬਹੁਤ ਪਤਾ ਹੈ, ਕਰਦੇ ਰਹਿੰਦੇ ਆ ਕਾਫੀ ਕਨਸਪੀਰੇਸੀ ਇਹਨਾਂ ਨੇ ਕਰਦੇ ਰਹਿੰਦੇ
0: ਕਿਉਂਕਿ ਸਾਡੇ ਲਾਉਂਦੇ ਨਹੀਂ ਨਾ ਇੱਕ ਦੋ
1: ਇਹ ਸਾਡੇ ਖਿਲਾਫ ਕਨਸਪੀਰੇਸੀਆਂ ਕਰਦੇ ਆ
0: ਇਦਾਂ ਕਹੀ ਜਾਵੇ
1: ਨਹੀਂ ਠੀਕ ਹੈ
0: ਨਹੀਂ ਫਿਰ ਤੁਹਾਡੀ ਮਤਲਬ ਉਹ ਸੋਲਵ ਹੋ ਚੁੱਕੀ ਆ
1: ਕਿ
0: ਇਹ ਜਿਹੜੀ ਕਹਿੰਦੇ ਨੇ ਟ੍ਰਾਇੰਗਲ ਦੀ ਕਿ ਸਟਿਲ ਵੀ ਡੋਂਟ ਨੋ
1: ਨਹੀਂ ਨਹੀਂ ਨਹੀਂ ਹੋ ਗਿਆ ਨੋ ਹੋ ਗਿਆ
2: ਜੀ
1: ਇਹ ਕਹਾਣੀ
2: ਸੋਲਵ ਹੋ ਚੁੱਕੀ ਹੈ
1: ਦਾਸਤਾਂ ਖਤਮ ਹੋਣੇ ਵਾਲੀ ਹੈ ਨਹੀਂ ਹੋ ਚੁੱਕੀ ਆ ਤਾਂ ਚਲੋ
0: ਰਹਿੰਦੀ ਖੁੰਦੀ ਇਹਨਾਂ ਨੇ ਕਰੀ ਦਿੱਤੀ
1: ਰਹਿੰਦੀ ਖੁੰਦੀ ਮੁਕਾਤੀ ਹਾਂਜੀ ਦਸਤੂਰ ਹੈ ਹਰਮਨ ਤੁਸੀਂ ਆਓ ਤੇ ਅਸੀਂ ਫਿਰ ਸ਼ਾਇਰੀ ਨਾ ਸੁਣੀਏ
0: ਬਾਏ ਬਾਏ ਓ ਮਾਈ ਗੋਡ
1: ਸੁਣਾਓ ਫਿਰ ਕੁਝ ਵਧੀਆ ਜਿਹਾ ਤੇ ਅਸੀਂ ਫਿਰ ਬਾਏ ਬਾਏ ਕਰੀਏ ਸਰੋਤਿਆਂ
0: ਨੂੰ ਟ੍ਰਾਇਐਂਗਲ ਜੀ ਸ਼ਾਇਰੀ ਸੁਣਾਓ ਕੋਈ ਤਿੰਨ
1: ਅਸੀਂ ਵੀ ਫਿਰ ਜੀ ਫ੍ਰੈਂਚ ਟੋਸਟ ਖਾਣ ਜਾਣਾ ਹੈ ਭਰਾਵਾਂ ਨੇ ਬ੍ਰੈਡ ਪਕੌੜੇ
0: ਹਾਂ ਯਾਰ ਅੱਜ ਮੈਂ ਬਹੁਤ ਫਾਰਵਰਡ ਲੁੱਕ ਕਰ ਰਿਹਾ ਮੈਂ ਬ੍ਰੰਚ ਕਰ
1: ਫਾਰਵਰਡ ਲੁੱਕ ਫਾਰਵਰਡ ਨਹੀਂ ਕਰਦਾ ਕਦੇ ਫਾਰਵਰਡ ਲੁੱਕ ਹੀ ਕਰਦਾ ਹੈ
0: ਕਰਦਾ ਤੇ ਉਹੀ ਆ ਨਾ
1: ਹਾਂ ਹੋ ਤੇ ਰਿਹਾ ਨਾ
0: ਅੱਗੇ ਪਿੱਛੇ ਕਰ ਰਿਹਾ ਕਰਦੇ ਰਿਹਾ ਨਾ
1: ਅੱਗੇ ਪਿੱਛੇ ਛੱਡੋ ਇਰਸ਼ਾਦ ਹੈ ਤੁਹਾਨੂੰ
0: ਹਰਮਨ ਜੀ
1: ਸਟੇਜ ਇਜ਼ ਯੋਰਸ ਹਰਮਨ ਸੁਣਾਓ ਕੁਝ ਵਧੀਆ ਜਾਵੇ
2: ਮੈਂ ਨਾ ਜਦੋਂ ਰੇਡੀਓ ਸੁਣ ਰਿਹਾ ਸੀਗਾ ਤੁਸੀਂ ਰੇਡੀਓ ਸਟਾਰਟ ਕਰਦੇ ਵੇਲੇ ਨਾ ਬਲਕੀਰਤ ਭਾਈ ਨੇ ਨਾ ਇੱਕ ਸੈਸ ਬਾਰੇ ਗੱਲ ਕੀਤੀ ਕਿ ਸਾਹ ਚੱਲ ਰਹੇ ਨੇ ਕਿਉਂਕਿ ਪੈਸੇ ਆ ਰਹੇ ਨੇ ਪੈਸੇ ਆ ਰਹੇ ਨੇ ਇਸੇ ਕਰਕੇ ਸਾਹ ਚੱਲ ਰਹੇ ਨੇ ਸੋ ਇੱਕ ਨਾ ਸੈਸ ਬਾਈਆਂ ਸੈਸ ਬਾਏ ਕੀਤੀਆਂ ਗੱਲਾਂ ਦੇ ਨਾ ਇੱਕ ਆਪਣਾ ਪੋਇਟਿਕ ਅਸੈਂਸ ਹੁੰਦਾ ਉਹ ਵੀ ਆਪਣੇ ਆਪ ਦੇ ਵਿੱਚ ਉਹਦਾ ਵੀ ਕਵਿਤਾ ਦਾ ਇੱਕ ਰਸ ਆ ਜਿਹੜੀਆਂ ਸੈਸ ਬਾਏ ਗੱਲਾਂ ਹੋ ਜਾਂਦੀਆਂ ਸੋ ਜੋ ਮੇਰਾ ਵੀ ਕਰੰਟ ਜ਼ਿੰਦਗੀ ਦਾ ਸਟੇਟ ਹੈ ਲਾਈਫ ਦਾ ਜੋ ਕਹਿ ਲਓ ਕਿ ਹੋਰਾਂ ਦਾ ਵੀ ਹੋਊਗਾ ਉਹ ਕਿ ਬਾਕੀ ਸਾਰਾ ਕੁਛ ਸਹੀ ਚੱਲ ਰਿਹਾ ਫਾਈਨੈਂਸ਼ਲੀ ਵੀ ਆਪਾਂ ਉਹ ਲਾਈਫ ਜ਼ਿੰਦਗੀ ਜੀ ਰਹੇ ਹੋ ਸਕਦੇ ਹਾਂ ਜੋ ਆਪਾਂ ਕਦੇ ਜੀਣਾ ਚਾਹੁੰਦੇ ਸੀਗੇ ਜਾਂ ਆਲੇ ਦੁਆਲੇ ਵਾਲੇ ਸਾਡੇ ਲੋਕ ਕਹਿੰਦੇ ਹੋਣ ਕਿ ਯਾਰ ਇਹਦੀ ਤੇ ਜ਼ਿੰਦਗੀ ਸੈੱਟ ਆ ਬਟ ਫਿਰ ਵੀ ਅੰਦਰ ਇੱਕ ਖਾਲੀਪਨ ਹੁੰਦਾ
1: ਖੋਖਲਾਪਨ ਤਾਂ ਹੁੰਦਾ
2: ਤੇ ਉਹਦੇ ਤੇ ਮੈਂ ਇੱਕ ਸ਼ੇਰ ਕਹਿ ਲਓ ਜਾਂ ਗੀਤ ਕਹਿ ਲਓ ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ ਕੋਈ ਗੱਲ ਨਹੀਂ ਗੱਲ ਜੇ ਨਹੀਂ ਕਰਨੀ ਸਾਡੀ ਸਜ਼ਾ ਹੈ ਸਾਨੂੰ ਕਬੂਲ ਹੋਈਆਂ ਨੂੰ ਹੱਸ ਚੱਲਣਾ ਪੈਂਦਾ ਕੌਣ ਲੜ ਸਕਿਆ ਏ ਇੱਥੇ ਤਸਵੀਰਾਂ ਨਾ ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ ਭਰਿਆ ਵੀ ਪੀੜਾ ਨਾ
0: ਬਹੁਤ ਬਹੁਤ ਸ਼ੁਕਰੀਆ
1: ਬੱਚੇ ਤੋਂ ਭੁੱਲ ਜਾਂਦਾ ਕਿ ਮੇਰੇ ਕੀ ਵਿਆਹ ਹੈਗਾ ਕੁਝ ਚੀਜ਼ਾਂ ਨਹੀਂ ਬੋਲੀ
0: ਮੈਂ ਇਹਨਾਂ ਦੇ ਭਾਵ ਤੋਂ ਦੱਸਿਆ
1: ਨਹੀਂ ਨਹੀਂ ਹਰਮਨ ਬੇਟਾ ਸਭ ਠੀਕ ਹੋਏਗਾ
0: ਉਹ ਦਿਨ ਬੜਾ ਸੋਹਣਾ ਜਿਹੜਾ ਨੰਗੇ ਵੀਰਾਂ ਨਾਲ ਬਾਕੀ ਨੀ ਮੈਨੂੰ ਪਤਾ
1: ਗੱਲ ਕੀਤੀ ਆ ਮੇਰੇ ਖਿਆਲ ਨਾਲ ਦਿਸ ਸ਼ੁਡ ਬੀ ਦਾ ਹਾਈ ਪੁਆਇੰਟ ਟੂ ਸੇ ਗੁੱਡ ਬਾਏ ਕਿ ਉਹ ਦਿਨ ਚੰਗਾ ਜਿਹੜਾ ਲੰਘੇ ਵੀਰਾਂ ਨਾਲ ਥੈਂਕ ਯੂ ਤੁਸੀਂ ਸਾਰੇ ਸਾਡੇ ਨਾਲ ਬਣੇ ਰਹੇ ਹੋ ਕੋਈ ਭੁੱਲ ਚੁੱਕ ਮਾਫ ਥੈਂਕ ਯੂ ਹਰਮਨ ਫੋਰ ਜੁਆਇਨਿੰਗ ਅਸ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 ਤੇ ਜਾਣ ਦਾ ਸਮਾਂ ਆ ਗਿਆ ਥੈਂਕ ਯੂ ਫੋਰ ਲਿਸਨਿੰਗ ਟੂ ਬੋਇਜ਼ ਮੀਟਅਪ ਦਾ ਅਨਦਰ ਐਪੀਸੋਡ ਐਨੀ ਪਾਰਟਿੰਗ ਥੋਟਸ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ
0: ਜੀ ਕਹਿਣਾ ਇਹੋ ਹੀ ਹੈ ਕਿ ਵੇਖੋ ਖੁਸ਼ ਰਹੋ ਸਾਡਾ ਸ਼ੋਅ ਜਿਹੜਾ ਸੁਣਦੇ ਰਹੋ ਬੋਇਜ਼ ਨਾਲ ਮੀਟਅਪ ਕਰਦੇ ਰਹੋ ਕਿਉਂਕਿ ਮੀਟਅਪਸ ਜਿਹੜੇ ਨੇ ਇਹੀ ਗਾਂ ਦੀ ਗਾਂ ਜਾ ਕੇ ਆਪਾਂ ਨੂੰ ਕਿਤੇ ਨਾ ਕਿਤੇ ਗ੍ਰੀਟਅਪਸ ਹੋ ਸਕਦੇ ਨੇ ਗ੍ਰੀਟਅਪਸ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ
1: ਜੀ ਮੀਟਅਪਸ ਐਂਡ ਗ੍ਰੀਟਅਪਸ ਜ਼ਰੂਰੀ ਨੇ ਕਿਉਂਕਿ ਜੋ ਸਾਡੀ ਸੋਚ ਹੁੰਦੀ ਹੈ ਸਾਡਾ ਪ੍ਰਯਾਸ ਹੈ ਕਿ ਜਦੋਂ ਤੁਸੀਂ ਦੋ ਤਿੰਨ ਯਾਰਾਂ ਨੂੰ ਗੱਲਾਂ ਬਾਤਾਂ ਸੁਣੋ ਤੁਹਾਨੂੰ ਆਪਣੇ ਅਣਮੁੱਲੇ ਯਾਰ ਯਾਦ ਆਉਣ ਉਹਨਾਂ ਦੇ ਉਹਨਾਂ ਨੂੰ ਡੈਡੀਕੇਟ ਕਰਦਾ ਹੋਇਆ ਇੱਕ ਸੌਂਗ ਉਹਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਸੁਣਦੇ ਰਹੋ
0: ਕ੍ਰਿਸ਼ਨਾ
1: ਰੇਡੀਓ ਹਾਂਜੀ
0: ਅੱਜ ਪਾਰਟੀ ਬੰਦੀ ਦਾ ਡਿਆਲ
1: 1674 ਚੱਲ ਆ ਜਾ ਪਾਰਟੀ
0: ਓਕੇ ਬਾਏ ਸੀ ਯੂ ਗਾਇਸ ਮਿਸ ਯੂ ਆਲਵੇਜ਼

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹੈਲੋ ਹੈਲੋ ਹੈਲੋ ਰੇਡੀਓ ਹਾਂਜੀ 1674 ਦੇ ਤੁਹਾਡਾ ਸਵਾਗਤ ਹੈ। ਆਵਾਜ਼ ਦੀ ਥੋੜ੍ਹੀ ਜਿਹੀ ਚੇਂਜਿੰਗ ਸ਼ੇਂਜਿੰਗ ਹੋ ਗਈ ਹੈ ਅਤੇ ਅੱਜ ਹੱਸਣ ਦੀ ਵੀ ਚੇਂਜਿੰਗ ਸ਼ੇਂਜਿੰਗ ਹੋ ਗਈ ਹੈ। ਮੇਰਾ ਨਾਮ ਕ੍ਰਿਸ਼ਨਾ ਐਂਡ ਟਾਈਮ ਹੋ ਗਿਆ ਲਾਫਟਰ ਥੈਰੇਪੀ ਦਾ, ਹਾ ਹਾ ਹਾ ਹੀ ਹੀ ਹੀ ਹੂ ਦਾ। ਮੇਰੇ ਨਾਲ ਹੱਸਣ ਲਈ ਆ ਚੁੱਕੇ ਨੇ ਯਸ਼ ਜੀ। ਕੈਸੀ ਹੈ ਯਸ਼ ਆਪ?
1: ਮੈਂ ਇਕਦਮ ਬੜੀਆ ਸ਼ਾਨਦਾਰ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰੀ ਮੇਰੇ ਵੱਲੋਂ ਵੀ, ਯਾਨੀ ਯਸ਼ਪ੍ਰੀਤ ਵੱਲੋਂ ਵੀ। ਹਾਂਜੀ ਬਿਲਕੁਲ, ਹੱਸਣ ਹਸਾਉਣ ਦਾ ਟਾਈਮ ਹੋ ਗਿਆ ਹੈ ਅਤੇ ਆਪਾਂ ਕਰਦੇ ਹਾਂ ਦਿਨ ਦੀ ਸ਼ੁਰੂਆਤ ਪੋਜ਼ਿਟਿਵਿਟੀ ਨਾਲ, ਬੱਚਿਆਂ ਦੇ ਹੱਸਣ ਹਸਾਉਣ ਨਾਲ, ਚੁਟਕਲੇ ਬੁਝਾਰਤ, ਹੋਰ ਵੀ ਬੜਾ ਕੁਛ। ਆਓ ਕਰਦੇ ਹਾਂ
0: ਫਿਰ
2: ਅੱਜ ਮੈਂ ਚੁਟਕਲਾ ਸੁਣਾਵਾਂਗੀ, ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਮੈਂ ਸਪੋਰਟਸ ਦੀ ਅਪਡੇਟ ਦਵਾਂਗੀ। ਤੇ ਇਹ ਹੈਗੀ ਹੈ ਕਿ ਕੱਲ ਵਿਮੈਨਸ ਦਾ ਫਸਟ T20 ਇੰਟਰਨੈਸ਼ਨਲ ਮੈਚ ਸੀ ਇੰਡੀਆ ਤੇ ਇੰਗਲੈਂਡ ਦਾ, ਤੇ ਇੰਡੀਆ ਦੀ ਵਿਮੈਨਸ ਦੀ ਟੀਮ ਜਿੱਤੀ ਹੈ ਵਿਦ 38 ਰਨਸ। ਉਹਨਾਂ ਨੇ ਸਕੋਰ ਬਣਾਇਆ 188 ਤੇ 7 ਆਊਟ ਹੋਏ, ਤੇ ਇੰਗਲੈਂਡ ਦੀ ਵਿਮੈਨਸ ਦੀ ਟੀਮ 150 ਸਕੋਰ ਬਣਾਇਆ ਤੇ ਉਹਨਾਂ ਦੇ 8 ਆਊਟ ਹੋ ਗਏ।
0: ਓਕੇ ਕੱਲ ਜਮੀਮਾ ਦੀ ਮੇਜਰ ਪਰਫਾਰਮੈਂਸ ਰਹੀ ਉਹਦੇ ਅੰਦਰ, ਹਨਾ? ਸ਼ੀ ਮੇਡ 69 ਰਨਸ। 69
2: ਇੱਕ ਵਾਰੀ ਇੱਕ ਜਨਾਨੀ ਪਾਰਸਲ ਦੁਕਾਨ ਤੇ ਜਾਂਦੀ ਹੈ ਤੇ ਦੁਕਾਨਦਾਰ ਨੂੰ ਪਾਰਸਲ ਦਿਖਾਉਂਦਾ ਤੇ ਉਹ ਕਹਿੰਦੀ ਨਹੀਂ ਆ ਛੋਟਾ ਪਾਰਸਲ, ਤੇ ਫਿਰ ਦੁਕਾਨਦਾਰ ਇੱਕ ਹੋਰ ਪਾਰਸਲ ਦਿਖਾਉਂਦਾ ਤੇ ਕਹਿੰਦੀ ਨਹੀਂ ਆ ਮੈਨੂੰ ਪਸੰਦ ਨੀ, ਤੇ ਫਿਰ ਦੁਕਾਨਦਾਰ ਪੁੱਛਦਾ ਭੈਣ ਜੀ ਤੁਹਾਨੂੰ ਪਾਰਸਲ ਕਿੱਦਾਂ ਦਾ ਚਾਹੀਦਾ, ਤੇ ਜਨਾਨੀ ਕਹਿੰਦੀ ਮੈਨੂੰ ਏਦਾਂ ਦਾ ਪਾਰਸ ਚਾਹੀਦਾ ਜਿਹ ਚ ਮੇਰੀ ਪਾਣੀ ਦੀ ਬੋਟਲ ਪੈ ਜੇ, ਮੇਰਾ ਮੇਕਅਪ ਦਾ ਸਮਾਨ ਪੈ ਜੇ, ਬੱਚਿਆਂ ਦੇ ਦੋ ਤਿੰਨ ਕੱਪੜੇ ਪੈ ਰਹਿਣ, ਮੇਰਾ ਟਿਫਨ ਪੈ ਜੇ, ਅੰਬਰੇਲਾ ਪੈ ਜੇ ਤੇ ਬੱਚਿਆਂ ਦੇ ਨੈਪੀ ਵਗੈਰਾ ਪੈ ਰਹਿਣ। ਤੇ ਦੁਕਾਨਦਾਰ ਅੱਗੋ ਕਹਿੰਦਾ ਭੈਣ ਜੀ ਤੁਹਾਨੂੰ ਪਾਰਸ ਦੀ ਲੋੜ ਨੀ, ਤੁਹਾਨੂੰ ਬੋੜੇ ਦੀ ਲੋੜ ਆ, ਬੋੜਾ ਖਰੀਦੋ।
0: ਇਹ ਵੈਸੇ ਹੈ ਨਾ ਪ੍ਰੋਬਲਮ ਲੇਡੀਜ਼ ਅੰਦਰ, ਹਨਾ?
1: ਇਹ ਨਾ ਪੁੱਛੋ ਵਾਟਸ ਇਨ ਮਾਈ ਬੈਗ।
0: ਸਹੀ ਹੈ ਬਈ, ਸਹੀ ਹੈ।
1: ਥੈਂਕ ਯੂ ਅਰਜ਼ਾ, ਹੈਵ ਅ ਨਾਈਸ ਡੇ।
2: ਹੈਵ ਅ ਨਾਈਸ ਡੇ।
0: ਐਂਡ ਅਗਲੀ ਵਾਰੀ ਹੈ ਜੀ ਮੰਨਤ ਤੇ ਫਤਿਹ ਦੀ। ਮੰਨਤ ਐਂਡ ਫਤਿਹ, ਦੇਖੋ ਬਈ ਕਿਹਦੀ ਅੱਜ
2: ਪਹਿਲੀ ਵਾਰੀ ਹੈ।
1: ਹੜਬੜ ਗੜਬੜ ਹੋ ਗਈ ਹੈ, ਹੋਇਆ ਕੀ?
0: ਮਿਕਸ ਹੋ ਗਿਆ ਨਾ ਨਾਮ ਅੱਜ, ਨਾਮ ਮਿਕਸ ਹੋ ਗਿਆ ਹੈ। ਮੈਨੂੰ ਲੱਗਾ ਤੁਸੀਂ ਕਹਿਣ ਲੱਗੇ ਸਤਿ ਸ਼੍ਰੀ ਅਕਾਲ ਯਸ਼ ਅੰਕਲ ਜੀ ਤੇ ਕ੍ਰਿਸ਼ਨਾ ਦੀਦੀ ਜੀ।
1: ਅੱਜ ਗੁਰੂ ਘਰ ਨੀ ਗਏ, ਲੇਟ ਹੋ ਗਏ?
2: ਗਏ ਸੀਗੇ, ਮੈਂ 5 ਵਜੇ ਉੱਠੀ ਸੀਗੀ ਉਹਦੇ ਨਾਲ, ਫਿਰ ਉਹਦੇ ਨਾਲ ਫਿਰ ਅਸੀਂ ਅਰਲੀ ਹੋ ਗਏ ਸੀਗੇ। 6 ਵਜੇ ਉੱਠੀ ਸੀਗੀ ਤੇ ਫਿਰ ਉਹਦੇ ਨਾਲ ਅਸੀਂ ਅਰਲੀ ਹੋ ਗਏ। ਕਿਉਂਕਿ ਮੈਂ ਵਾਲ ਵੀ ਧੋਣੇ ਸੀ ਨਾ ਤਾਂ ਕਰਕੇ ਫਿਰ ਉਹਦੇ ਨਾਲ ਟਾਈਮ ਸੇਵ ਹੋ ਗਿਆ
0: ਹਾਂ ਬਈ ਕਿੰਨਾ ਕੁਛ ਤਾਂ ਕਰਨਾ ਪੈਂਦਾ ਕੁੜੀਆਂ
1: ਨੂੰ ਨੰਨੀ ਜੀ ਜਾਨ ਕਿੰਨਾ ਸਾਰਾ ਕੰਮ
2: ਅੱਜ ਫਤਿਹ ਹਾਂ ਜੇ ਮੈਂ ਮੰਮਾ ਦੀ ਵੀ ਹੈਲਪ ਕੀਤੀ ਮੈਂ ਵਾਲ ਵੀ ਧੋਤੇ ਮੈਂ ਪਾਠ ਵੀ ਕੀਤਾ ਐਕਸਰਸਾਈਜ਼ ਵੀ ਕੀਤੀ ਫਤਿਹ ਨੂੰ ਬਦਾਮ ਵੀ ਛਿਲ ਕੇ ਦਿੱਤੇ ਫਤਿਹ ਨੂੰ ਮੈਂ
1: ਬਸ ਬਸ
2: ਫਤਿਹ ਨੂੰ ਬ੍ਰੇਕ
1: ਮੇਰੀ ਅੱਖਾਂ ਭਰ ਆਈ
0: ਬੇਟਾ ਮੈਂ ਥੱਕ ਗਿਆ ਮੈਂ ਚੱਲਣਾ ਇਸ ਤੋਂ ਬਾਅਦ ਮੇਰੇ ਤੋਂ ਕੋਈ ਕਾਲ ਨੀ ਲੈਣ ਹੋਣੀ ਤੁਹਾਡੀ ਥਾਂ ਮੈਂ ਹੁਣ ਘਰ ਜਾ ਕੇ ਸੌਣ ਲੱਗਾ ਆਈ ਨੀਡ ਗੁੱਡ ਨੀਂਦ
2: ਬੰਦੇ
1: ਤੁਸੀਂ ਚਾਰ
0: ਸਾਡੀ ਯਜ਼ਦੀਕਾ ਡੀਲ ਹੋ ਗਈ ਲੈ ਸਾਨੂੰ ਵਾਧੂ ਰੋਟੀਆਂ ਮਿਲਣੀਆਂ ਹੁਣ
1: ਅੱਛਾ
2: ਪਾਪਾ ਨਾ ਤਿੰਨ ਖਾਂਦੇ ਹੁੰਦੇ ਤੇ ਕੰਮ ਲਈ ਵੀ ਪਾਪਾ ਦੇ ਬਣਾਈਆਂ ਸੀਗੀਆਂ ਸੀ
0: ਵਾਹ ਵਾਹ ਮੰਨਤ ਵਾਹ ਵਾਹ ਬਹੁਤ ਸੁਚੱਜੀ ਕੁੜੀ ਹੈ ਬਹੁਤ
2: ਮੂੰਗੀ ਦਾਲ ਵੀ ਮੇਰੀ ਹੀ ਖਾਦੀ ਸੀਗੀ ਅਸੀਂ
1: ਕ੍ਰਿਸ਼ਨਾ ਵੀਰ ਜੀ ਨੂੰ ਕੰਪਲੈਕਸ ਫੀਲ ਕਰਾਤਾ
0: ਹੈ ਮੈਨੂੰ ਤਾਂ ਕਿਹਾ ਸੀ

0: ਮੈਂ ਸੁਣਾਉਂਗੀ ਇੱਕ ਬੋਲੀ.
1: ਓਕੇ
2: ਆਉਣ ਦਿਓ ਫਿਰ,
1: ਅੱਜ ਤੇ ਬੋਲੀ ਡੇ ਹੈ ਨਾ ਫਿਰ. ਹਾਂਜੀ ਹਾਂਜੀ.
0: ਜੇ ਮੁੰਡੇ ਆ ਮੈਨੂੰ ਨੱਚਦੀ ਵੇਖਣਾ, ਜੇ ਮੁੰਡੇ ਆ ਮੈਨੂੰ ਨੱਚਦੀ ਵੇਖਣਾ, ਲੈ ਦੇ ਟੋਕਰੀ ਤਾਰਾਂ ਦੀ ਵੇ ਮੈਂ ਧੀ ਵੱਡਿਆ ਸਰਦਾਰਾਂ ਦੀ,
3: ਬੱਲੇ
2: ਬੱਲੇ ਬੱਲੇ ਬੱਲੇ ਬੱਲੇ.
1: ਵੈਲ ਡਨ ਬਨਤ,
2: ਵੈਰੀ ਗੁੱਡ, ਕਿਆ ਬਾਤਾਂ ਨੇ. ਥੈਂਕ ਯੂ.
1: ਹਾਂਜੀ ਹਾਂਜੀ
2: ਹਾਂਜੀ, ਕਰਾਓ ਜੀ ਕਰਾਓ.
0: ਮੇਰੇ
2: ਆਲੇ ਪਾਸੇ ਨੀ ਕਰਨਾ, ਮੇਰੇ ਕੋਲ ਪੈਸੇ ਪੂਹੇ ਨੀ ਹੈਗੇ.
1: ਸੋਹਣੀ ਸੋਹਣੀ ਗੱਲਾਂ ਕਰ ਰਹੇ ਵਧੀਆ ਤਰੀਕੇ ਨਾਲ, ਅਸੀਂ ਕੀ ਵਿਗਾੜਿਆ ਹੈ? ਫਾਈਨ ਕਿਉਂ ਬਣਦਾ?
2: ਗਲਤ ਗੱਲ
1: ਹੈ. ਗਾਣਾ ਸੁਣਿਆ ਮੂਸੇ ਵਾਲੇ ਦਾ ਧੱਕਾ? ਕੀ ਕਿਹਾ ਹੈ?
2: ਮੇਰੇ ਵੱਲੋਂ ਚਾਰ ਇਨਫਿਨਿਟੀ ਤੋੜ ਦੇਣੇ, ਅਸੀਂ ਵੰਡ ਲਿਆ ਕਰਾਂਗੇ. ਤੂੰ ਨਾ ਮੈਨੂੰ ਦੱਸ ਦੇ, ਹਾਂ 5 ਵਜੇ ਕਿਉਂ ਉੱਠਣਾ ਯਾਰ?
1: ਇਹੀ ਤੇ ਮੈਂ ਕਿਹਾ ਕਿ ਵਧੀਆ ਹੋ ਗਿਆ,
2: ਆਰਾਮ ਨਾਲ ਸੋਇਆ ਕਰੋ. ਮੈਂ ਤਾਂ ਕਹਿੰਦਾ 8:30 ਸਕੂਲ ਲੱਗਦਾ, 9:45 ਉੱਠਿਆ ਕਰੋ. Very good. You are my kind of people. Very good.
1: ਸਾਡੀ ਤਾਂ ਸ਼ਕਲ ਤੇ ਦੇਖ ਕੇ ਤਾਂ ਵੀ ਨਹੀਂ ਕਹਿ ਪਾਉਂਦੇ ਅਸੀਂ.
0: ਤੇ ਦੂਜਾ ਸੀਗਾ I feel safe at school. ਮੈਂ ਲਿਖਿਆ ਸੀ
1: No.
0: Unsure.
1: Unsure.
2: ਗੱਲ ਤੇ ਹੈ ਵੇ. ਇਹ ਠੀਕ ਹੈ ਗੱਲ.
0: ਤੇ ਲਾਸਟ ਕੁਐਸਚਨ ਜਿਹੜਾ ਸੀ ਉਹ ਕਹਿੰਦੀ ਵੀ ਲਿਖੋ ਜਿਹੜਾ ਤੁਸੀਂ ਚਾਹੁੰਦੇ ਹੋ. ਯਾਦੀ ਟੀਚਰ ਨੂੰ ਕਹਨੂੰ ਮੈਂ ਲਿਖਿਆ ਵੀ ਮੇਰੇ ਟੀਚਰ ਬਹੁਤ ਗੁੱਸੇ ਵਾਲੇ ਆ, ਬਹੁਤ ਗੰਦੇ ਆ, ਬਹੁਤ ਗੁੱਸੇ ਵਾਲੇ ਆ, ਵੀ
1: ਸੱਚੀ ਲਿਖਤਾ ਇਦਾਂ ਕਰ ਲੈ.
2: ਠੀਕ ਹੈ ਯਾਰ, ਇਦਾਂ ਹੀ ਕਰਨਾ ਚਾਹੀਦਾ ਬਈ. ਮੈਂ ਲਾਈਕ ਕੀਤਾ, ਵੈਰੀ ਗੁੱਡ ਹੈ ਅੱਜ ਤਾਂ, ਵੈਰੀ ਗੁੱਡ ਆ. ਤੇ ਹੁਣ ਦੱਸੋ ਕੀ ਸੁਣਾਓਗੇ ਸਾਨੂੰ? ਕੀ ਲਿਆ, ਕੀ ਲਿਆਂਦਾ?
0: ਅੱਜ ਸੁਣਾਉਂਗਾ ਇੱਕ ਬੋਲੀ.
2: ਸੁਣਾਓ ਜੀ ਸੁਣਾਓ.
1: ਹਾਂਜੀ ਇੱਕ ਬੋਲੀ.
0: ਫੈਸ਼ਨ ਕਰਕੇ ਆਈ ਮਾਧੁਰੀ, ਫੈਸ਼ਨ ਕਰਕੇ ਆਈ ਮਾਧੁਰੀ, ਦਿਲ ਬਾਬੇ ਦੇ ਡੰਗੇ ਤੈਨੂੰ ਦੇਖਣ ਨੂੰ, ਬਾਬਾ ਐਨ ਕਾਵਾਂਗੇ
2: ਤੈਨੂੰ ਵੇਖਣ ਨੂੰ, ਬਾਬਾ ਐਨ ਕਾਵਾਂਗੇ. ਬੱਲੇ ਬੱਲੇ ਬੱਲੇ ਬੱਲੇ ਬੱਲੇ. ਇਹ ਬੇਟਾ ਥੋੜੀ ਅੰਡਰ ਏਜ ਜੀ ਬੋਲੀ ਹੈ ਤੁਹਾਡੇ ਵਾਸਤੇ. ਦੇਖੋ ਵੇਟ ਕਰੋ 10-12 ਸਾਲ, ਜ਼ਿਆਦਾ ਵੀ ਹੋ ਸਕਦਾ. ਠੀਕ ਹੈ,
1: ਤੁਹਾਨੂੰ ਫੇਰ ਫਾਈਨ ਪਏਗਾ.
2: ਫੇਰ ਦੇਖੀ ਫੈਨ ਤੂੰ ਪਵਾਣਾ, ਮੈਂ ਸਮਝ ਗਿਆ. ਗੁੱਡ ਗੁੱਡ ਗੁੱਡ,
1: ਥੈਂਕ
2: ਯੂ ਮੰਨਤ, ਥੈਂਕ ਯੂ
0: ਫਤਿਹ,
2: ਬਾਏ. ਤੇ ਜੀ ਹੁਣ ਮੇਰੇ ਨਾਲ ਹੈ ਜੀ ਤਿਕੜੀ. ਹਾਂ ਇਹ ਦੇਖਦੇ ਹਾਂ ਕੌਣ ਜਿੱਤੂਗਾ ਬਈ ਪੁਗਾਟਾ ਅੱਜ. ਤਵਨੀਤ, ਐਸ਼ਲੀਨ ਐਂਡ ਤਾਜਵੀਰ ਜੀ, ਤੁਸੀਂ ਆਨਲਾਈਨ ਹੋ ਅੱਜ, ਹੈ ਕੌਣ ਹੈ ਪਹਿਲੇ ਆਹ ਦੱਸ ਦਿਓ.
1: ਮੈਨੂੰ ਲੱਗਦਾ ਐਸ਼ਲੀਨ ਹੈ.
0: ਸਤਿ ਸ਼੍ਰੀ ਅਕਾਲ ਵੀ ਜੀ ਤੇ ਆਂਟੀ ਜੀ.
2: ਸਤਿ ਸ਼੍ਰੀ ਅਕਾਲ.
1: ਅੱਛਾ ਸਾਰਿਆਂ ਦਾ ਪਹਿਲੇ ਆ ਵੀਰ ਜੀ.
0: ਬਿੰਦੂ ਕਿਉਂ ਦੀ ਵਾਜ ਬਾਲ

0: ਮੈਂ ਕੱਲ ਨੋਟ ਲਿਖਿਆ
1: ਹਾਂ ਤੁਸੀਂ ਕਿਹਾ ਸੀਗਾ ਮੈਂ ਵੀ ਸੁਣਦੀ ਸੀਗੀ ਕਿ ਕੱਲ ਇਹਨਾਂ ਨੂੰ ਸਭ ਤੋਂ ਪਹਿਲਾਂ ਵਾਰੀ ਦੇਣੀ ਆ ਇਹਨਾਂ ਦੀ ਗਲਤੀ ਸਾਰੀ
0: ਮੈਂ ਪਤਾ ਹੀ ਗੱਲ ਤੁਹਾਡੇ ਰਣਜੋਤ ਅੰਕਲ ਨਹੀਂ ਆਏ ਨਾ ਉਹ ਮੇਰੀ ਡਾਇਰੀ ਵੀ ਨਹੀਂ ਲੈ ਕੇ ਆਏ ਪ੍ਰੋਬਲਮ ਇਹ ਹੋ ਗਈ
1: ਇਹ ਬਦਾਮ ਨਹੀਂ ਖਾਂਦੇ ਭੁੱਲ ਜਾਂਦੇ
0: ਹਾਂ ਹਾਂ ਮੈਂ ਹੁਣ ਤੋਂ ਨਾ ਬਦਾਮ ਖਾਇਆ ਕਰੂੰਗਾ ਰੋਜ਼ ਯਸ਼ ਦੀਦੀ ਨੇ ਵੀ ਕਹਿ ਦਿੱਤਾ ਤੇ ਫਿਰ ਅਗਲੀ ਵਾਰੀ ਨਹੀਂ ਮਿਸ ਕਰਦਾ
1: ਹਨਾ ਠੀਕ ਹੈ
0: ਹੋਰ ਸੁਣਾਓ ਤਿਆਰੀ ਹੋ ਗਈ ਸਕੂਲ ਦੀ ਫਰਾਈਡੇ ਕੌਣ ਜਾਂਦਾ ਯਾਰ ਤਿੰਨ ਛੁੱਟੀਆਂ ਇਕੱਠੀਆਂ ਕਰਿਆ ਕਰੋ ਪੇਰੈਂਟਸ ਕਹਿੰਦਾ ਇਹ ਬੱਚੇ ਵਿਗਾੜਨਾ ਹੈ ਸਾਡੇ
1: ਇੱਥੇ ਤੇ ਬੱਚੇ ਛੁੱਟੀ ਕਰਕੇ ਰਾਜ਼ੀ ਨਹੀਂ ਹੁੰਦੇ ਇੱਥੇ ਬਿਮਾਰ ਹੋ ਕੇ ਵੀ ਜਾਣਾ
0: ਅੰਕਲ ਜੀ ਨੂੰ ਪਤਾ ਲੱਗਾ ਨਾ ਨੈਕਸਟ ਵੀਕ ਚਾਰ ਛੁੱਟੀਆਂ ਤੇ ਉਹ ਫਿਰ ਤਿਆਰੀ ਸ਼ਿਆਰੀ ਹੁਣੇ ਹੀ ਕਰਦੇ ਪਏ ਆ ਕਹਿੰਦੇ ਕਿ ਮੈਂ ਲੌਂਗ ਹੋਲੀਡੇ ਤੇ ਜਾਣਾ ਸੋ ਸ਼ੋਪਿੰਗ ਚਲ ਗਏ ਉਹ ਸ਼ੋਪਿੰਗ ਤੇ ਚਲ ਗਏ ਆ ਉਹ ਕਹਿੰਦੇ ਵਧੀਆ ਵਧੀਆ ਕੱਪੜੇ ਪਾ ਕੇ ਫੋਟੋ ਸ਼ੋਟੋ ਸ਼ੂਟ ਕਰਾਉਣਾ ਮੈਂ ਘੁੰਮਣ
1: ਜਾਣਾ ਕਿੰਗਸ ਦਾ ਬਰਥਡੇ
0: ਉਹਨਾਂ ਦੇ ਫਰੈਂਡ ਸੀਗੇ ਨਾ ਕਿੰਗ ਜਿਨ੍ਹਾਂ ਦਾ ਬਰਥਡੇ ਆ ਤੁਹਾਨੂੰ ਪਤਾ ਇੰਗਲੈਂਡ ਦੇ ਕਿੰਗ ਉਹਨਾਂ ਦੇ ਫਰੈਂਡ ਨੇ ਬੈਸਟ ਵਾਲੇ ਤੋ ਉਹਨਾਂ ਨੂੰ ਮਿਲਣ ਜਾਂਦੇ ਹੁੰਦੇ ਬਰਥਡੇ ਤੇ ਨਾ ਪਿੰਨੀਆਂ ਵਗੈਰਾ ਬਣਾ ਕੇ ਲੈ ਕੇ ਜਾਂਦੇ ਉਹਨਾਂ ਵਾਸਤੇ ਸਪੈਸ਼ਲ ਤੇ ਫਿਰ ਉਹ ਉੱਥੇ ਗਏ ਹੋਏ ਆ ਤਿਆਰੀਆਂ ਕਰਦੇ ਪਿਆ ਕੀ ਸੁਣਾਓਗੇ
2: ਬਟ
0: ਤਾਂ ਦਿਸ ਜਾਂਦੀ ਹੈ ਯਾਰ ਧੁੰਦ ਵਗੈਰਾ ਹੋਵੇ ਫੇਰ ਨੀ ਦਿਸਦੀ ਬਹੁਤੀ ਹਨਾ ਏਦਾਂ ਹੀ ਆ ਅੱਛਾ ਵਟ ਕੈਨ ਯੂ ਸੀ ਬਟ ਨੈਵਰ ਹੀਅਰ You see, but never hear. Eh, bhai, mere vallo ta sorry ya.
1: Achha, koi hint de do. Hint hai koi?
0: Hint do ji, tusi Yash Didi nu. Main te pehli nalayak hai, mere to nahi hunda.
1: Mere to aap main kadi.
2: Jede tusi sunde.
0: Haan?
2: Jede tusi sunde.
0: Jede si sunde.
2: Par... Sunde. Didi kadde.
1: Achha, sunde hai.
0: Haan. Dasso. Supne. ਸੁਪਨਾ ਬੇਟਾ ਮੈਂ ਤੇ ਪਹਿਲੇ ਹੀ ਕਹਿਤਾ ਮੇਰੇ ਹਥਿਆਰ ਬੀ ਤੋਂ ਹੁੰਦਾ ਚਲੋ ਬਈ ਤੁਸੀਂ ਦੱਸ ਦੋ ਅਸੀਂ ਤਾਂ ਬਹੁਤ ਬੁਰੇ ਤਰੀਕੇ ਨਾਲ ਹਾਰ ਮੰਨ ਲਿੱਤੀ ਦੀਦੀ ਨੀ ਹਾਰ ਮੰਨ ਰਹੇ ਤੁਹਾਡੇ ਵਾਹ ਬਈ ਵਾਹ ਵਟ ਕੈਨ ਯੂ ਸੀ ਬਟ ਏਦਾਂ ਤਾਂ ਯਾਰ ਗਲਾਸ ਵੀ ਹੋ ਗਿਆ ਕੀਬੋਰਡ ਹੋ ਗਿਆ
1: ਹੁਣ
0: ਕੌਣ ਹੈ ਜੀ
2: ਛੋਟੀ ਦੀਦੀ
0: ਛੋਟੀ ਦੀਦੀ ਨੂੰ ਦੋ
2: ਸਤਿਕਾਲ
0: ਛੋਟੀ ਦੀਦੀ ਕਿਵੇਂ ਹੋ ਠੀਕ ਠਾਕ ਠੀਕ ਹੈ
1: ਕਰਾ ਲਈ ਤੁਸੀਂ ਗੁੱਤਾਂ ਰੈਡੀ ਹੋ ਗਏ
2: ਹਾਂਜੀ
1: ਅੱਛਾ ਅੱਛਾ ਠੀਕ
0: ਹੈ ਦੀ ਤਿਆਰੀ ਹੈ ਬਈ
1: ਕੀ ਸੁਣਾਓਗੇ ਫਿਰ ਅੱਜ
2: ਬੋਲੀ
1: ਹਾਂਜੀ ਹਾਂਜੀ
2: ਬੱਲੇ ਬੱਲੇ ਵੀ ਪੈਣਾ ਪੈਣਾ ਹੋਈਏ ਕੱਚੇ ਆ ਬੱਲੇ ਬੱਲੇ ਵੀ ਪੈਣਾ ਪੈਣਾ ਹੋਈਏ ਕੱਚੇ ਆ ਰੱਬ ਕਦੀ ਨਾ ਵਿਛੋਲਾ ਪਾਵੇ ਪੈਣਾ ਪੈਣਾ ਪੈਣਾ ਹੋਈਏ ਕੱਚੇ ਆ ਰੱਬ ਕਦੀ ਨਾ ਵਿਛੋਲਾ ਪਾਵੇ ਪੈਣਾ ਪੈਣਾ ਹੋਈਏ ਕੱਚੇ ਆ
0: ਬੱਲੇ ਬੱਲੇ ਬੱਲੇ ਬੱਲੇ
1: ਸਾਡਾ ਵਧੀਆ ਤੁਸੀਂ ਦੱਸੋ
0: ਹੁਣ ਵੀਰਾ ਹੈਪੀ ਰਹੂਗਾ ਵੀਕਐਂਡ ਹਨਾ ਅਨੋਏ ਨੀ ਕਰੂਗਾ ਕਰਦਾ ਵੀਰਾ ਅਨੋਏ ਰਣਜੋਤ ਅੰਕਲ ਕਿੰਗਸ ਦਾ ਬਰਥਡੇ ਆ ਨਾ, ਉਹਦੇ ਲਈ ਗਿਫਟ ਲੈਣ ਗਏ ਆ ਨੈਕਸਟ ਵੀਕ ਨਾ, ਉਹਦੇ ਵਾਸਤੇ ਉਹਨਾਂ ਨੇ ਪਿੰਨੀਆਂ ਤਾਂ ਬਣਾ ਲਈਆਂ, ਹੁਣ ਉਹਦੇ ਵਾਸਤੇ ਲੈਣ ਗਏ ਆ ਵਧੀਆ ਜਿਹਾ ਗਿਫਟ, ਤੇ ਉਹਨੂੰ ਪੁੱਛਿਆ ਉਹਦਾ ਸਾਈਜ਼ ਕੀ ਹੈ।
2: ਇੰਗਲੈਂਡ ਜਾ ਰਹੇ?
0: ਹਾਂ ਹਾਂ, ਇੰਗਲੈਂਡ ਉਹ ਹਰ ਬਰਥਡੇ ਤੇ ਜਾਂਦੇ ਹੁੰਦੇ ਉਹਦੇ, ਇੰਗਲੈਂਡ ਦੇ ਉਹ ਬੈਸਟ ਫਰੈਂਡ ਰਿਹਾ ਨਾ, ਸਕੂਲੇ ਪੜਿਆ ਉਹਨਾਂ ਨਾਲ ਲੰਬਾ।
2: ਲਾਸਟ ਇਅਰ ਨਹੀਂ ਗਏ?
0: ਇੰਟਰਵਿਊ ਬਸ ਤੁਹਾਡੀਆਂ ਛੁੱਟੀਆਂ ਚੱਲੀਆਂ ਨਾ, ਤੇ ਗੱਲ ਚੱਲਦੀ ਪਈ ਹੈ ਸ਼ਾਇਦ ਕਿੰਗ ਨੂੰ ਵੀ ਲੈ ਕੇ ਆਈਏ, ਤੇ ਉਹਦੇ ਤੋਂ ਹੀ ਕਰਾਣੀ ਹੈ ਕਹਿੰਦੇ ਇੰਟਰਵਿਊ। ਗਏ ਉਹਨੂੰ ਇਹੀ ਕਹਿਣ ਲਈ ਕਿ ਉਹ ਵੀ ਰੇਡੀਓ ਆਇਆ ਕਰੇ ਇੱਕ ਅੱਧਾ ਦਿਨ, ਤੇ ਬੱਚਿਆਂ ਨਾਲ ਲਾਫਟਰ ਥੈਰੇਪੀ ਕਰਿਆ ਕਰੇ, ਕੀ ਪਤਾ ਆਉਣਾ ਸ਼ੁਰੂ ਕਰ ਦੇ ਕਿੰਗ। ਕਰੂੰਗੇ ਕਿੰਗ ਨਾਲ ਗੱਲ ਜਦੇ ਆ ਗਿਆ? ਬੱਚਿਆਂ ਨੇ ਪੰਜਾਬੀ ਸਿਖਾਣੀ ਕਿੰਗ ਨੂੰ, ਆਹ ਬਹੁਤ ਵਧੀਆ ਸੈਗਮੈਂਟ ਹੋ ਗਿਆ ਹੈ। ਇੱਕ ਘੰਟਾ ਐਕਸਟਰਾ, ਫਿਰ ਤੁਹਾਨੂੰ ਪਹਿਲਾਂ ਉੱਠਣਾ ਪਿਆ ਕਰਨਾ ਘੰਟਾ ਐਕਸਟਰਾ, ਕਿ ਲਾਫਟਰ ਵੀ ਕਰਨੀ ਹਨਾ, ਟਿਊਸ਼ਨ ਵੀ
1: ਕਰਨੀ,
0: ਲੰਬਾ ਕੰਮ ਬੱਚਿਆਂ ਨੇ ਔਖਾ ਹੋ ਜਾਣਾ ਯਾਰ ਜੀ। ਵੈਸੇ
1: ਨਹੀਂ, ਇਹ ਬੜੇ ਚਲਾਕ ਹੈ, ਕਰ ਲੈਣਗੇ।
0: ਅੱਛਾ ਕਰ ਲੈਣਗੇ। ਰਣਜੋਤ ਅੰਕਲ ਵੈਸੇ ਬਹੁਤ ਕੰਮ ਪਾ ਦਿੰਦੇ ਬੱਚਿਆਂ ਤੇ, ਦੇਖ ਲਓ।
1: ਹਾਂ ਨਹੀਂ, ਕਰ ਲੈਣਗੇ।
0: ਹਾਂ ਚਲੋ, ਕੀ ਸੁਣਾਓਗੇ ਦੱਸੋ?
2: ਇੱਕ ਬੋਲੀ।
1: ਹਾਂਜੀ ਹਾਂਜੀ,
0: ਸੁਣਾਓ ਸੁਣਾਓ।
2: ਮਾਮੀ ਨੇ ਤਾਂ ਮੇਵੇ ਖਾਦੇ, ਪੂਆ ਨੇ ਖਾਦੇ ਡੋਡੇ, ਪੂਆ ਨੇ ਖਾਦੇ ਡੋਡੇ, ਇਹਨੇ ਕੀ ਨੱਚਣਾ? ਖਰਖਰ ਖਰਖਰ ਖਰਖਰ ਖਾਦੇ ਡੋਡੇ, ਇਹਨੇ ਕੀ ਨੱਚਣਾ? ਖਰਖਰ ਖਰਖਰ ਖਰਖਰ, ਇਹਨੇ ਕੀ ਨੱਚਣਾ? ਬੈਜਾ ਪੂਆ, ਬੈਜਾ
0: ਬੈਜਾ ਪੂਆ, ਬੈਜਾ। ਤੇਗ ਦੀ। ਹੈਲੋ ਤੇਗ। ਸਤਿ ਸ਼੍ਰੀ ਅਕਾਲ। ਕਿਵੇਂ ਹੋ? ਠੀਕ ਠਾਕ?
2: ਹਾਂਜੀ, ਤੁਹਾਡਾ ਕੀ ਹਾਲ ਚਾਲ ਆ?
0: ਬਸ ਠੀਕ ਠਾਕ, ਸਾਡਾ ਵੀ ਵਧੀਆ। ਠੰਡ ਲੱਗੀ ਜਾਂਦੀ ਆ
1: ਅੱਜ, ਤੇ ਘੱਟ ਹੈ
0: ਅੱਜ। ਤੁਹਾਡੇ ਯਸ਼ ਆਂਟੀ ਕੁਝ ਖਾਣ ਨੂੰ ਵੀ ਨਹੀਂ ਲੈ ਕੇ ਆਏ ਸਾਡੇ ਵਾਸਤੇ, ਅਸੀਂ ਦੇਖਦੇ ਰਹੇ। ਵਧੀਆ ਵਧੀਆ ਬ੍ਰੇਕਫਾਸਟ ਕਰਾਂਗੇ। ਹੋਰ ਕਿਵੇਂ ਹੋ? ਠੀਕ ਠਾਕ? ਤਿਆਰੀ ਵੀਕਐਂਡ ਦੀ?
2: ਹਾਂਜੀ।
0: ਕੀ ਕਰਨਾ ਵੀਕਐਂਡ ਤੇ?
2: ਤੁਸੀਂ
1: ਵੀ ਪਿੰਨੀਆਂ ਬਣਾਉਣੀਆਂ?
0: ਬੱਲੇ ਬੱਲੇ,
1: ਵਾਹ।
0: ਮੈਂ ਹਿਸਾਬ ਲਾਇਆ ਅੱਜ ਹੀ ਪੂਰਾ ਮੈਲਬਨ ਪਿੰਨੀਓ ਪਿੰਨੀ ਹੋਇਆ ਪਿਆ। ਇੱਦਾਂ ਹੀ ਆ। ਚਲੋ ਕੀ ਸੁਣਾਉਂਗੇ ਫਿਰ?
2: ਇੱਕ ਬੈਡ ਸੁਣਾਉਗੀ, ਇੱਕ ਗੀਤ।
1: ਇੱਕ ਗੀਤ? ਹਾਂਜੀ ਹਾਂਜੀ।
2: ਕਰੇ ਕਰੇ ਆਇਆ ਕਰੋ, ਕਰੇ ਜਾਇਆ ਕਰੋ, ਪੱਕੇ ਥੋਰ ਥੋਰ ਸੀਟੀਆਂ ਵਜਾਇਆ ਕਰੋ।
1: ਗਾ ਕੇ ਸੁਣਾਓ ਨਾ ਮੈਨੂੰ।
0: ਸੀਟੀਆਂ ਹੀ ਮੁੱਕ ਗਈਆਂ ਅੰਕਲ ਦੀਆਂ। ਦੁਬਾਰਾ ਟਰਾਈ ਕਰਦੇ ਹਾਂ, ਦੁਬਾਰਾ ਕਰੋ ਇੱਕ ਵਾਰੀ, ਮੈਂ ਸੀਟੀਆਂ ਲੈ ਕੇ ਆਉਂਦਾ ਨਾਲ ਤੁਹਾਡੇ। 1 2 3 ਗੋ।
2: ਕਰੇ ਆਇਆ ਕਰੇ, ਕਰੇ ਜਾਇਆ ਕਰੇ, ਕਦੇ ਸੀ ਕਦੇ ਥੋੜ ਪਤੇ ਥੋੜ ਥੋੜ ਸੀਟੀਆਂ ਬਜਾਇਆ ਕਰ
0: ਲੈ ਅੰਕਲ ਦੀਆਂ ਸੀਟੀਆਂ ਹੀ ਮੁੱਕ ਗਈਆਂ ਪਰ ਤੁਸੀਂ ਪੂਰਾ ਵਧੀਆ ਕੀਤਾ ਮੇਰੇ ਵੱਲੋਂ ਥੋੜਾ ਹੋ ਗਈ ਤੰਗੀ ਹੋ ਗਈ ਹੈ ਯਾਰ ਜੀ ਤੁਸੀਂ ਸੀਟੀ ਮਾਰ ਦਿੰਦੇ ਮਾੜੀ ਜੀ ਮਾੜੀ ਗੱਲ ਹੈ ਦੇਖੋ ਹਾਂ ਅਸੈਸਰੀ ਨਾਲ ਦੇਖੋ ਇਹ ਕੋਰਸ ਸਿੰਗਿੰਗ ਬੜੀ ਜ਼ਰੂਰੀ ਹੈ ਅਸੀਂ ਉਸਦੇ ਉਸਤਾਦਾਂ ਨਾਲ ਸਟੇਜ ਕੀਤੀ ਉਹ ਕਹਿੰਦੇ ਕੋਰਸ ਸਿੰਗਿੰਗ ਬੜੀ
2: ਜ਼ਰੂਰੀ
1: ਹੈ ਹਾਂ ਜੀ ਹਾਂ ਜੀ ਓਕੇ ਬਾਏ ਬਾਏ
2: ਸਸਿਕਲ ਅੰਕਲ ਜੀ ਐਂਡ ਆਂਟੀ ਜੀ
1: ਸਸਿਕਲ ਕੀ ਹਾਲ ਚਾਲ ਹੈ ਤੁਸੀਂ ਨਹੀਂ ਜਾਣਾ ਸਕੂਲ ਇਹ ਤੇ ਕਿੰਡਰ ਜਾਣਾ
2: ਬਾ ਵਧੀਆ
1: ਅੱਛਾ ਵਧੀਆ ਵਧੀਆ ਹੋਣਾ ਚਾਹੀਦਾ
0: ਸਕੂਲ ਨਹੀਂ ਜਾਣਾ ਤਾਂ ਵਧੀਆ ਹੀ ਹੈ ਕੰਮ ਹੈ ਕੀ ਜਾਣਾ ਸਕੂਲ
2: ਹਾਂਜੀ
1: ਤੁਸੀਂ ਕਿੰਡਰ ਜਾਂਦੇ ਹੋ ਸਕੂਲ ਜਾਂਦੇ ਹੋ
2: ਕਿੰਡਰਗਾਰਟਨ
1: ਉਹਦੇ ਤੇ ਉੱਥੇ ਤੇ ਆਪਣੇ ਹਿਸਾਬ ਨਾਲ ਚੱਲਦਾ ਇਨਸਾਨ ਉੱਥੇ ਤੇ ਜੋ ਮਰਜ਼ੀ ਜਿੰਨੇ ਵਜੇ ਜਾਓ ਹੈ ਨਾ ਸਹੀ ਗੱਲ ਹੈ
0: ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ
1: ਟ੍ਰਿੰਗ ਟ੍ਰਿੰਗ
0: ਟ੍ਰਿੰਗ ਟ੍ਰਿੰਗ ਕੀ ਬਾਤ ਹੈ ਵੈਰੀ ਗੁੱਡ
1: ਓਕੇ
0: ਹੈਵ ਅ ਗੁੱਡ ਡੇ ਹੈਵ ਅ ਗ੍ਰੇਟ ਵੀਕਐਂਡ
2: ਥੈਂਕ ਯੂ
1: ਹੈਵ ਅ ਨਾਈਸ ਡੇ ਬਾਏ ਬਾਏ ਬਾਏ ਬਾਏ ਅਗਲੀ ਵਾਰੀ ਕੀ ਦੀ ਹੈ
0: ਅਗਲੀ ਵਾਰੀ ਹੈ ਜੀ ਅਸੀਸ ਦੀ
1: ਓਕੇ ਹੈਲੋ
0: ਹੈਲੋ
1: ਗੱਡੀ ਗਰਮ ਕਰ ਰਹੇ
2: ਕੱਲ ਅਸੀਂ ਗੱਡੀ ਚ ਸੀ ਅਸੀਂ ਮੰਮਾ ਡਰਾਈਵ ਕਰ ਰਹੇ ਸੀ ਬਟ ਅੱਜ ਅਸੀਂ ਜਾ ਰਹੇ ਆ ਸਟਾਰਟ ਕਰ ਦੇ ਅੱਜ ਕੋ ਕਿ ਅਸੀਂ ਦਿੱਬੇ ਨੂੰ ਛੱਡਣਾ
1: ਅੱਛਾ
0: ਓਕੇ ਓਕੇ ਓਕੇ
1: ਬੜੇ ਸਾਰੇ ਕੰਮ ਹੈ
0: ਕੀ ਤਿਆਰੀ ਹੈ ਬਈ ਵੀਕਐਂਡ ਦੀ
2: ਤਿਆਰੀ ਮੈਂ ਆਮ ਰੈਡੀ ਤਾਂ ਹੋ ਗਈ
1: ਦੀਦੀਆਂ ਟਾਈਮ ਲਾਉਂਦੀ ਹੈ ਸਹੀ ਗੱਲ ਹੈ ਨਾ
2: ਹੈਲੋ
1: ਸਹੀ ਗੱਲ ਸਹੀ ਗੱਲ ਹੈ ਨਾ ਰੈਡੀ ਹੋ ਜਾਂਦੀ ਹੈ
0: ਅਸੀਸ ਤਾਂ ਬੜੀ ਯਾਰ ਸਿਆਣੀ ਹੈ ਸਪੀਡ ਖਿੱਚਦੀ ਹੈ
2: ਕਿਹੜਾ
0: ਆਪ ਹੀ ਤਾਂ ਜਵਾਬ ਦੇ ਤਾ ਲੈ ਆਹ ਤੂੰ ਗੱਲ ਨਾ ਅੱਛਾ
1: ਦੁਬਾਰਾ
0: ਰਿਪੀਟ ਕਰੋ ਯਾਰ ਕੀ ਆ
1: ਸਾਨੂੰ ਤਾਂ ਅਸੀਸ ਦਾ ਹੀ ਨੀ ਪਤਾ ਕਿਹੜੇ ਈਅਰ ਚ ਤੇ ਦੀਪ ਵੀਰੇ ਦਾ ਕਿਵੇਂ ਪਤਾ ਲੱਗਿਆ ਮੈਨੂੰ ਪਤਾ ਫਿਰ
0: ਅੱਜ ਦੀ ਬੁਝਾਰਤ ਇਹ ਆ ये तो बड़ी पर्सनल बुझारत हो गई।
1: टू ई च।
0: अच्छा
1: टू ई।
0: टू ई। ई भी लाता ही अगे दस।
2: इलेवन
0: बड़ी वधिया पर्सनल बुझारत आ नवा सेगमेंट आ गया। वेरी गुड वेरी
1: गुड।
0: ओके ओके
1: सानू तो बस ओही पता है। सिक्स सेवन नॉट इलेवन।
0: तुसी कर दो ना सिक्स सेवन सिक्स सेवन
2: सिक्स सेवन सिक्स सेवन
1: सिक्स सेवन सिक्स
0: सेवन। ये मतलब की है यार ये था
1: ओही जेड़ा उन्नी की
2: था। मतलब सानू पता ही था रीजन की है।
1: नहीं पता ना सानू पता ही नहीं। इन्ना
2: द सिक्स सेवन द रीजन ना कुछ नहीं।
1: कुछ नहीं।
0: हाँ पता ही क्यों फायदा की
2: मतलब होता है नहीं। वो बस वर्ड या।
1: ओ वर्ड या।
0: वेरी गुड। आई रियली लाइक इट। कई चीजें ना मतलब होना नहीं चाहिए। बस एंजॉयमेंट होनी चाहिए है ना।
1: आज की सुनाओगे फिर फ्राइडे स्पेशल।
2: आज मैं सुनाऊंगी बोली।
1: हाँ जी हाँ जी बोली।
2: ਵਾਰੀ ਵਰਸੀ ਖੜੰਗੇ ਅਸੀਂ ਵਾਰੀ ਵਰਸੀ ਖੜੰਗੇ ਖਟਕਲੇ ਆਂਦੀ ਕੋਟੀ ਨੀ ਖਟਕਲੇ ਆਂਦੀ ਕੋਟੀ ਨੀ ਮੈਂ ਚੱਲੀ ਆ ਜਿੰਮਣ ਮਾਈਆ
0: ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਨੀ ਮੈਂ ਚੱਲੀ ਆ ਜਿੰਮਣ ਮਾਈ ਧੁੱਪ ਕਾਲੀ ਰੋਟੀ ਮੇਰੇ ਆਉਂਦੀ ਖਬਰਦਾਰ ਜਿਸਨੇ ਪਟੇਟ ਤੇ ਪਾਈ ਸਟੋਰੀ ਕੋਈ ਮੇਰੇ ਆਉਂਦੀ ਨੂੰ ਕਰ ਸਾਫ ਰਸੋਈ ਮੇਰੇ ਆਉਂਦੀ ਨੂੰ ਕਰ ਸਾਫ ਰਸੋਈ ਮੇਰੇ ਆਉਂਦੀ ਨੂੰ
0: ਬੱਲੇ ਬੱਲੇ ਬੱਲੇ ਬੱਲੇ ਚੱਕ ਦਿਓ ਚੱਕ ਦਿਓ।

0: ਜਿਹੜੇ ਸਾਡੇ ਨਾਲ ਜੁੜਨਗੇ ਸੁਖਨ ਤੁਸੀਂ ਔਨ ਏਅਰ ਹੋ ਜੀ ਹੈਲੋ
1: ਸਤਿ ਸ਼੍ਰੀ ਅਕਾਲ ਜੀ ਹੈਲੋ
2: ਸਤਿ
0: ਸ਼੍ਰੀ ਅਕਾਲ
1: ਕੀ ਹਾਲ ਚਾਲ ਹੈ ਤੁਹਾਡਾ ਕੀ ਨਾਂ ਹੈ
0: ਸਰਕਾਰ ਹੋ ਇਸ ਵਾਰੀ ਹੈ ਇਹ ਵੀ ਬੁਝਾਰਤ ਹੀ ਹੈ ਵੈਸੇ
1: ਹਾਂਜੀ ਹਾਂਜੀ
0: ਦੁਬਾਰਾ ਸੁਣਾਓ ਇੱਕ ਵਾਰੀ ਸਾਨੂੰ ਇਹ ਮੈਂ ਅੱਜ ਬੁਝਾਰਤ ਬੁਝ ਕੇ ਜਾਊਂਗਾ
1: ਬਸ ਆਈ ਹੈ
0: ਇਹ ਤਾਂ ਤੂੰ ਚੱਲ ਮੈਂ ਆਇਆ ਯੂਜੁਅਲੀ ਹਸਬੈਂਡ ਹੀ ਹੁੰਦੇ ਵਿਚਾਰੇ ਹਨਾ ਸ਼ੋਪਿੰਗ ਸੈਂਟਰ ਚ ਚੱਲ ਮੈਂ ਆ ਗਿਆ ਯਾਰ ਮਗਰ ਮਗਰ
1: ਕੰਪਿਊਟਰ
0: ਜੀ ਕੀ ਲਾਈਫ ਲਾਈਨ ਹੈ ਅੱਜ ਮੇਰੇ ਪਾਸ
1: ਅੱਛਾ ਥੋੜੀ ਹਿੰਟ ਤੇ ਦੇ ਦੋ ਨੋ ਹਿੰਟ ਬਹੁਤ ਨਾ ਇਨਸਾਫੀ ਹੈ ਨੋ ਹਿੰਟ
0: ਨੋ ਹਿੰਟ ਤੂੰ ਚੱਲ ਮੈਂ ਆਇਆ ਕੀ ਹੋ ਸਕਦਾ ਬਈ
1: ਐਵੇਂ ਵਾਦੀ ਤੇ ਬੜੀ ਦੁਨੀਆ ਕਰਦੀ
0: ਨਹੀਂ
1: ਹਾਰ ਗਏ ਜੀ
0: ਡਡਵਾਲ ਸਾਹਿਬ ਅਸੀਂ ਹਾਰ ਗਏ ਯਾਰ ਤੁਸੀਂ ਦੱਸੋ
2: ਵਾਜਾ
0: ਤੂੰ ਚੱਲ ਮੈਂ ਵਾਜਾ ਵਾਜਾ ਕਿੱਦਾਂ ਹੋ ਗਿਆ ਯਾਰ ਕਿੰਡਰ ਜਾਓਗੇ ਨਾ ਉੱਥੇ ਜਾ ਕੇ ਦੱਸੋ ਕਿ ਜਿਹੜੇ ਤੁਹਾਡੇ ਰੇਡੀਓ ਵਾਲੇ ਅੰਕਲ ਆ ਤੁਸੀਂ ਤਾਂ ਬੜੇ ਸਮਾਰਟ ਹੋ ਵੈਰੀ ਗੁੱਡ ਬੜਾ ਸਮਾਰਟ ਹੈ ਬੜਾ ਇੰਟੈਲੀਜੈਂਟ ਬੜਾ ਅਪ ਟੂ ਡੇਟ ਹੈ ਜੀ ਮੁੰਡਾ ਵੈਰੀ ਗੁੱਡ ਤੇ ਹੈਵ ਅ ਗ੍ਰੇਟ ਡੇ ਡਡਵਾਲ ਸਾਹਿਬ ਆਪਣਾ ਵਧੀਆ ਵਧੀਆ ਵੀਕਐਂਡ ਮਨਾਓ ਖਾਓ ਪੀਓ ਐਂਡ ਐਸ਼ ਕਰੋ ਵਧੀਆ ਵਧੀਆ ਚਾਕਲੇਟਾਂ ਤੇ ਜੂਸ ਸ਼ੂਸ ਸਹੀ ਕਹਿੰਦੇ
1: ਹੈਵ ਅ ਨਾਈਸ ਡੇ ਬਾਏ ਬਾਏ
0: ਤੇ ਜੀ ਟੂ ਤੇ ਹੁਣ ਜੀ ਆਪਾਂ ਕਾਲ ਲੈਣ ਜਾ ਰਹੇ ਹਾਂ 263 ਹੈ ਜੀ ਨੰਬਰ ਦੇਣ ਚ ਤੁਸੀਂ ਆਉਣੇ ਰਹੋ
2: ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ
2: ਵਧੀਆ ਤੁਸੀਂ ਸੁਣਾਓ
1: ਅਸੀਂ ਵੀ ਵਧੀਆ
0: ਤੁਹਾਡਾ ਨਾਮ ਕੀ ਹੈ
2: ਅਨਾਹਤ ਕੌਰ
1: ਅਨਾਹਤ ਇੰਨਾ ਪਿਆਰਾ ਨਾਮ ਹੈ ਤੁਹਾਡਾ ਨਾਮ ਹੈ ਬਈ
0: ਵੈਰੀ ਗੁੱਡ ਵੈਰੀ ਗੁੱਡ ਸਕੂਲ ਜਾਂਦੇ ਹੋ
2: ਹਾਂਜੀ
0: ਫਿਰ ਤਾਂ ਤਿਆਰੀ ਹੈ ਬਸ ਲੱਗਣ ਲੱਗਾ ਕਿ ਸਕੂਲ ਹਨਾ
2: ਹਾਂਜੀ ਲੱਗਣ ਲੱਗਾ
1: ਤੇ ਜਲਦੀ ਜਲਦੀ ਸੁਣਾ ਦਿਓ ਫਿਰ ਕੀ ਸੁਣਾਉਂਦੇ ਹੋ
0: ਕੀ ਸੁਣਾਉਂਗੇ
1: ਬੁਝਾਰਤ
2: ਓਕੇ
0: ਬੜੀ ਬੇਟਾ ਹੈਵੀ ਜੀ ਬੁਝਾਰਤ ਮਾਰੀ ਕੀ ਹੋ ਸਕਦਾ
2: ਰਿਪੀਟ ਕਰਦੀ ਆ
1: ਹਾਂਜੀ
2: ਢਿੱਡ ਚੋ ਕੱਢ ਕੇ ਵੱਖੀ ਚ ਬਾਰੀ ਸੜ ਕੇ ਸਾਰੀ ਸੁਬਾਹ ਹੋ ਗਈ ਵੈ
0: किसी चीज का जो जवाब ना हो ना मैं तो सुई कह दिना हूं सुई है बेटा सुई बस फिर अंकल जी ने हार मान ली
1: हिंट दे दो चलो एक बारी हिंट नाल ट्राई कर दे
0: चलो हाँ हिंट नाल कर दे
2: किचन दे विच यूज हुंदी है
1: छुरी चाकू ओने सुई कह दे मैं चाकू
0: कह दे चीजें दी गल ए है जी छोटी लच्ची
1: गैस दे कोल लाइटर
0: लाइटर गैस ही हो गया स्टोव आइलैंडर मार्बल दराज चमचे फोर्क प्लेटा मसाले लचियां जो आंसर मिल जाए बंदे नूं सौखा लगदा बट वेरी नाइस बहुत वधिया सीगा एंड हैव अ ग्रेट डे
1: हैव अ
0: वेरी गुड वीकेंड फुल ऑफ चॉकलेट्स एंड वॉफल्स एंड एवरीथिंग दैट यू लाइक हाथी ने चींटी से क्या कहा मुझे नहीं पता है ना पर हुन सिलसिला जी ए होएगा कि आप वधांगे थोड़ा या मैसेजेस वाल
1: जी जी
0: ठीक है नहीं ते माजरत है अज दास ने हैनका नहीं लाइया हुई
1: अजकल ट्रेंडिंग ही सारे दी अखां
0: हाँ जी हाँ जी हाँ जी मेरे ना मैं दसदा मेनू नंबर लग गया उस तो बाद मेरे घर दे कोई मानदा नहीं मैनूं एनकां दी लोड़ ओ कहंदे तू सिंपथी सीख कर दा मैं क्या हद है यार पर खैर सीख जे तुसी कर रहे हो गोल्ड बाय करना ते दिल्ली ज्वेलर आला ने आज दे गोल्ड दा रेट भेज दिता है जिदा प्राइस है 193
1: डॉलर फिर लेके दे की लेके दे रहे हो तुसी भाभी जी नु
0: हां जी हां जी ऐसी बातें पब्लिकली नहीं करते हैं जी
1: ताही कर दे ना ताकि फोर्स पड़े सामने वाले ते
0: इस तरह नहीं मैं एक्चुअली ना मेरा ये वाला कान भी बड़ा खराब हो जाता है ठीक है नहीं ते अपना छेती छेती मैसेजेस पढ़ते हैं ते उस तो बाद अपना फिर अगे निकलांगे हाँ जी मान साहब जी ने हाँ जी उन्होंने मैच बॉक्स का आंसर दिता
1: लेट
0: हो गए एक्चुअली अगेन एन कदी मेरे वालों गलती होगी है ना कि बहुत लोग ने यार असी नलायक निकले यश जी काफी लोग जितेंद्र जी ने इकबाल सैनी जी ने सुखविंदर कौर जी ने है ना सारे ने अच्छा ओ, ओ, ओ, अपना वाजा नहीं सी दरवाजा सीगा थैंक यू
1: मैं दोनों ही वाजा सुनाई
0: हां जी हां जी हां जी हां जी मैनू लगता अखां दे नाल कन्न भी चेक कराने पैणे हां इथे भी देखो व्हाट्सएप ते भी सानू आए हुए है माचिस डब्बी है वेरी गुड थैंक यू सारे का बहुत ज्यादा जसवाल साहब ने भी दरवाजा दसा ठीक है ओके मैनू अज ए मैनू ना इथे आके ए जरूर पता लग जाता कि इन्ना अच्छा दिमाग तेज मेरा है नहीं बच्चे जेड़ा इस गल जलील जा कर जाते ना कि यही नहीं पता मैं दो तीन बारी ना सुई सी आंसर मैं बोलिया नहीं हूं मैं पक्का कर लिया कि सुई तो एक बार बोल ही दिया कितने ना कि
1: फांसी जानी
0: है ना अपना रुपिंदर सिंह जी सत श्री अकाल भेज देने ਮਨਜੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਮਰਿਤ ਜੀ ਨੇ ਵੀ ਸਹੀ ਜਵਾਬ ਦਿੱਤਾ ਜੀ ਡੋਰ,
1: ਉਹਨਾਂ ਨੇ ਦੋਵੇਂ ਭੈਣਾਂ ਨੂੰ ਆਨਸਰ ਪਤਾ ਹੁੰਦੇ।
0: ਹਾਂ ਇਹ ਮਤਲਬ ਹਾਂ ਇਹ ਐਕਸਪਰਟ ਲੋਕ ਨੇ ਤੇ ਮੈਚ ਬਾਕਸ ਵਗੈਰਾ। ਹਾਂਜੀ ਸਾਰਿਆਂ ਦੇ ਬਹੁਤ ਵਧੀਆ ਵਧੀਆ ਆ ਗਿਆ ਜੀ ਜਵਾਬ, ਤੇ ਹੁਣ ਥੋੜਾ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ।
1: ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਤੇ ਤੁਸੀਂ ਇਸ ਤਰ੍ਹਾਂ ਬਣੇ ਰਹੋ ਤੇ ਆਪ ਸੁਣਦੇ ਰਹੋ ਰੇਡੀਓ। ਹਾਂਜੀ 1674
0: ਸੁਣੇ ਰਹੋ, ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡੇ ਕੋਲ।

0: हाँ भाई सिडनी वाले हो, तुसी सुन रहे हो सिडनी दा अपना इंडियन रेडियो स्टेशन रेडियो हांजी।
1: रेडियो हांजी 1674 आस करते हैं दिन थोड़ा वधिया जा रहा होएगा। चढ़दी कला दे विच होगे चेहरे ते होगी मुस्कुराहट, जेकर नहीं तो आओ सब तो पहला चेहरे ते खुशी लैके आइए। ते बिल्कुल इस तरह सारा दिन खुशी अपने चेहरे ते सजा के रखियो। जदों भी कितें चेता आवे उदों ही चेहरे ते मुस्कुराहट आवे, मन दे विच उस रब दा नाम आवे। समा चुका अज दी कहानी दा, गावां ते पाला दो भरा सन। अज सवेरे सवेरे उन्हां दे घर कन्नी काफी रौला रप्पा जिहा पई जावे, लग लगे जानते चीक झाड़ा इन्ना कि स्पष्ट कुछ भी ना पता लगा। इन्ना जरूर पता लगता कि जनानियां आपस दे विच लड़ झगड़ रही, विचे बच्चे विचे बंदे। थोड़ी जी गांव के पता लगा कि दोवां घरां दी आपस विच लड़ाई चल रही, भरावां दी जमीन हुण थोड़ी बची सी। प्यो ने जाण तों पहलां सियाणप कीती, लागे पैंदे कस्बे दे विच इक दुकान खोल ली, घर दा गुजारा ठीक चलदा सी। प्यो चला गया तां बहुती देर उह दुकान इक ना रह सकी, उसे इक तों दुकानां हुण दो हो गईआं। खैर उहनां क कस्बा वी वध गया, उन्हें एक आबादी वध गई, गुजारे जोगियां दोवें दुकानां चली जांदियां। फिर अज लड़ाई कादी, पाले दी बोटी ने दोष लाया कि साढ़े घर दे बाहर कोई टूना टप्पा कर जांदा। अज दो मैं सवेरे वेड़ा सुंबरदी हां, इत्थे कुछ निंबू पए हुंदे ने, थोड़ा जिहा संदूर लगा हुंदा, कई वारी नाल होर भी निश खुश जिहा होवे ना ते सारा कुछ मेरी दराणी करदी, इह साडे ते टूने टप्पे करदी। मैं वेख्या इहनूं सवेरे सवेरे इधरों लंघदी, बड़े दिनां तों मैं ध्यान रखदी हां। अज मैं आखिरकार इन्हू फड़ लिया, दराणी के पैरां ते पानी ना पैन दवे। ओ कवे तुसी नहीं सानू वेख के चंगे लगदे, ओ कहे तुसी सानू वेख के सड़दे। इस सारे चीक झाड़े च बंदियां दी कोई सुने ही ना, आखिरकार पाले दी सियाणप उन्हें अपनी जनानी बाहों फड़ी, औखे सौखे उन्हूं अपने घर दे अंदर लै गए। पता नहीं अंदर जाके की समझाया, फिर नहीं वह बोली। इधर थोड़ा थोड़ा रौला रपा फिर भी पैंदा रहा। काफ़ी समय बाद ठंड ठंड रौला होया, अगले दिन दोवें भरा दुकान ते एक दूसरे दे मूँह मत्थे लगे। कोल कोल दुकाना होने के करके एक दूसरे के मत्थे लगनों नहीं सी रह सकते। पाला गामे की दुकान ते गया ते जाके कहन लगा जो सारा कुछ कल होया उहदे लई मैं माफी चाहना, मैं अपनी वोटी नूं समझाया तू भी तां मेरा भरा है, तू ही तो मेरा अपना है, तैनू पता मैं अपनी वोटी नूं की कहा है। मैं जेब चो नींबू कढ के उन्हूं ਇਹ ਕਿਹਾ ਕਿ ਇਹ ਟੂਣਾ ਟੱਪਾ ਉਹ ਨਹੀਂ ਕਰਦੇ। ਇਹ ਤਾਂ ਮੈਨੂੰ ਕਿਸੇ ਸਿਆਣੇ ਨੇ ਦੱਸਿਆ ਕਿ ਜੇ ਆਪਣੇ ਘਰ ਦੇ ਮੂਹਰੇ ਮੈਂ ਇਹ ਚੀਜ਼ਾਂ ਰੱਖੂੰਗਾ ਤਾਂ ਸਾਡੇ ਕਾਰੋਬਾਰ ਦੇ ਵਿੱਚ ਵਾਧਾ ਪਊਗਾ, ਫਿਰ ਜਾ ਕੇ ਤੇਰੀ ਭਾਬੀ ਚੁੱਪ ਹੋਈ। ਅਤੇ ਇੱਦਾਂ ਪਤਾ ਮੈਂ ਕਿਉਂ ਕੀਤਾ, ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਮੈਂ ਤੈਨੂੰ ਵੇਖ ਲਿਆ ਸੀ, ਪਿਛਲੇ ਦੋ ਤਿੰਨ ਦਿਨਾਂ ਤੋਂ ਮੈਂ ਨੋਟ ਕਰ ਰਿਹਾ। ਇਹ ਸਾਰਾ ਕੁਛ ਤੂੰ ਸਾਡੇ ਬੂਹੇ ਅੱਗੇ ਰੱਖ ਕੇ ਜਾਂਦਾ, ਮੈਂ ਤੇਰੇ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ, ਕਿਉਂਕਿ ਮੈਨੂੰ ਵਿਸ਼ਵਾਸ ਆ, ਮੈਨੂੰ ਵਿਸ਼ਵਾਸ ਆ ਉਸ ਰੱਬ ਦੇ ਉੱਤੇ। ਮੈਨੂੰ ਲੱਗਦਾ ਸੀ ਕਿ ਜੇ ਤੇਰੇ ਦਿਲ ਨੂੰ ਤਸੱਲੀ ਮਿਲਦੀ ਹੈ ਤਾਂ ਮੇਰਾ ਕੀ ਵਿਗੜਦਾ। ਹੋ ਸਕਦਾ ਇਸੇ ਤਰੀਕੇ ਦੇ ਨਾਲ ਤੂੰ ਖੁਸ਼ ਰਵੇਂ, ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਮਾਮਲਾ ਜਨਾਨੀਆਂ ਤੱਕ ਪਹੁੰਚ ਜਾਣਾ, ਆਪਸ ਦੇ ਵਿੱਚ ਲੜਾਈ ਝਗੜੇ ਤੱਕ ਪਹੁੰਚ ਜਾਣਾ। ਪਾਪਾ ਜੀ ਜਾਂਦੇ ਮੈਨੂੰ ਕਹਿ ਗਏ ਸੀ ਮੈਂ ਤੇਰਾ ਖਿਆਲ ਰੱਖਾਂ, ਔਲਾਦ ਵਾਂਗੂ ਰੱਖਾਂ ਤੈਨੂੰ, ਭਰਾਵਾਂ ਤੋਂ ਵੀ ਕਿਤੇ ਵੱਧ ਕੇ ਕਰਾਂ ਤੇਰੇ ਨਾਲ, ਕਿਤੇ ਲੋੜ ਹੋਵੇ ਤਾਂ ਤੇਰੇ ਨਾਲ ਖੜਾ। ਸੱਚ ਜਾਣੀ ਮੈਂ ਅੱਜ ਵੀ ਤੇਰੇ ਨਾਲ ਖੜਾ, ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੂੰ ਮੈਨੂੰ ਕਹਿ ਸਕਦਾ। ਆ ਵੇਖ ਆ ਤੇਰਾ ਉਹ ਸੰਧੂਰ ਵਾਲਾ ਨਿੰਬੂ, ਆ ਮੌਲੀ, ਆ ਕੁਛ ਲੌਂਗ ਲਾਚੀਆਂ, ਇਹ ਮੈਂ ਅੱਜ ਵੀ ਜੇਬ 'ਚ ਪਾ ਕੇ ਲੈ ਆਇਆ। ਮੇਰੇ ਭਰਾ ਨੂੰ ਇਹ ਕੰਮ ਕਿਉਂ ਕਰਨਾ ਪਵੇ, ਜੇ ਉਹਦਾ ਕੁਛ ਚੰਗਾ ਲੈ 'ਚ ਹੋ ਸਕਦਾ ਤਾਂ ਫਿਰ ਮੈਂ ਆਪ ਹੀ ਜੇਬ 'ਚ ਪਾ ਲੈਂਦਾ, ਜੇ ਅੱਗੇ ਤੋਂ ਤੈਨੂੰ ਇੱਦਾਂ ਦਾ ਲੱਗੇ ਤਾਂ ਇੱਥੇ ਦੁਕਾਨ 'ਤੇ ਹੀ ਮੈਨੂੰ ਫੜਾ ਦਿਆ ਕਰ, ਮੈਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਮੈਂ ਜਾ ਕੇ ਇਹ ਤੇਰਾ ਸਮਾਨ ਆਪਣੇ ਬੂਹੇ ਅੱਗੇ ਰੱਖ ਲਵਾਂ। ਮੇਰਾ ਘਰ ਤੇਰਾ ਘਰ, ਮੇਰੀ ਦੁਕਾਨ ਤੇਰੀ ਦੁਕਾਨ, ਮੈਂ ਤਾਂ ਗਮ ਆ ਕਦੀ ਫਰਕ ਹੀ ਨਹੀਂ ਸਮਝਿਆ। ਮੈਨੂੰ ਤਾਂ ਤੇਰਾ ਘਰ ਵੀ ਆਪਣਾ ਲੱਗਦਾ, ਹੱਥੀਂ ਤੇ ਬਣਾ ਕੇ ਦਿੱਤਾ ਤੈਨੂੰ, ਪਤਾ ਨਹੀਂ ਤੈਨੂੰ ਮੇਰਾ ਘਰ ਆਪਣਾ ਕਿਉਂ ਨਹੀਂ ਲੱਗਦਾ, ਪਹਿਲਾਂ ਉਸੇ 'ਚ ਹੀ ਇਕੱਠੇ ਰਹੇ ਹਾਂ। ਤੇਰੀ ਵੀ ਤਾਂ ਓਨੀ ਮਿਹਨਤ ਲੱਗੀ ਉਸ ਘਰ ਨੂੰ, ਉਹੋ ਹੀ ਭਾਬੀ ਆ, ਉਹੋ ਭਤੀਜੇ ਭਤੀਜੀਆਂ, ਆਪਣੇ ਮੂੰਹ 'ਚੋਂ ਕੱਢ ਕੱਢ ਕੇ ਬੁਰਕੀਆਂ ਪਾਉਂਦਾ ਰਿਹਾ। ਹੁਣ ਤੈਨੂੰ ਇੱਦਾਂ ਕਿਉਂ ਲੱਗਦਾ ਕਿ ਆਪਾਂ ਜ਼ਿਆਦਾ ਰਜਵੀਂ ਖਾਣ ਲੱਗ ਪਏ ਹੋਏ? ਖੈਰ ਕਿਤੇ ਵੀ ਮੇਰੀ ਮਦਦ ਦੀ ਜ਼ਰੂਰਤ ਹੋਵੇ, ਅੱਧੀ ਰਾਤ ਆਵਾਜ਼ ਮਾਰ ਲਈ, ਮੈਂ ਭਰਾਵਾਂ ਵਾਂਗੂ ਨਹੀਂ, ਮੈਂ ਪਿਓ ਵਾਂਗੂ ਖੜਾ ਹੋਊਂਗਾ ਜਿੱਥੇ ਵੀ ਕਹੇਗਾ। ਇਹ ਵੱਡੀ ਗੱਲ ਸੀ, ਇਹ ਵੱਡਾ ਦਿਲ ਸੀ ਵੱਡੇ ਭਰਾ ਦਾ, ਗਮਾ ਇੱਕ ਸ਼ਬਦ ਨਹੀਂ ਬੋਲਿਆ, ਬੋਲ ਵੀ ਕੀ ਸਕਦਾ ਹੈ। ਉਹਨੂੰ ਪਤਾ ਸੀ ਜੋ ਕਰ ਰਿਹਾ ਸੀ ਗਲਤ ਕਰ ਰਿਹਾ ਹੈ, ਬਸ ਦਿਖ ਰਹੇ ਸੀ ਤੇ ਅੱਖਾਂ 'ਚ ਅੱਥਰੂ। ਇਹਨਾਂ ਟੂਣੇ ਟੱਪਿਆਂ ਦੇ ਨਾਲ ਕਾਰੋਬਾਰ 'ਚ ਤਾਂ ਪਤਾ ਨਹੀਂ ਵਾਧਾ ਹੋਣਾ ਜਾਂ ਨਹੀਂ ਹੋਣਾ, ਪਰ ਇੰਨਾ ਚੰਗਾ ਭਰਾ ਜ਼ਰੂਰ ਦੁਖੀ ਹੋਣਾ। ਸ਼ਾਇਦ ਉਹ ਇਸ ਚੀਜ਼ ਕਰਕੇ ਦੁਖੀ ਸੀ। ਜਦੋਂ ਗੱਲਾਂ ਕਾਰੋਬਾਰ 'ਤੇ ਆ ਜਾਂਦੀਆਂ, ਜਦੋਂ ਗੱਲਾਂ ਪੈਸੇ 'ਤੇ ਆ ਜਾਂਦੀਆਂ, ਜਦੋਂ ਛੱਤ 1 ਤੋਂ 2 ਹੋ ਜਾਂਦੀਆਂ, ਫਿਰ ਖੂਨ ਦੇ ਰਿਸ਼ਤਿਆਂ ਦੇ ਵਿੱਚ ਵੀ ਵੱਖਰੇਵੇਂ ਦਿਖਣੇ ਸ਼ੁਰੂ ਹੋ ਜਾਂਦੇ। ਫਿਰ ਆਪਣਾ ਘਰ ਭਰਨ ਵੱਲ ਸਾਰਿਆਂ ਦਾ ਧਿਆਨ ਪਹਿਲਾਂ ਜਾਂਦਾ ਅਤੇ ਇੱਦਾਂ ਪਤਾ ਨਹੀਂ ਕਿਉਂ ਆ। ਜੇ ਕਿਸੇ ਘਰ ਦੇ ਵਿੱਚੋਂ ਤੁਸੀਂ ਹਿੱਸੇਦਾਰੀ ਲੈਣੀ ਚਾਹੁੰਦੇ ਹੋ ਜਾਂ ਤੁਹਾਨੂੰ ਜੇ ਕਿਸੇ ਘਰ 'ਚ ਲੱਗਦਾ ਵੀ ਇੱਥੇ ਬਹੁਤੀ ਕਮਾਈ ਆ, ਉਹ ਪਤਾ ਨਹੀਂ ਆਪਣੇ ਹੀ ਕਿਉਂ ਹੁੰਦੇ ਆ। ਹੋਰ ਸਾਰੇ ਵੱਸਦੇ ਪਿੰਡ ਦੇ ਵਿੱਚੋਂ ਸਿਰਫ ਆਪਣੇ ਘਰਾਂ 'ਚ ਹੀ ਜ਼ਿਆਦਾ ਰਿਜਕ ਕਿਉਂ ਜਾਪਦਾ, ਉੱਥੇ ਕਿਉਂ ਜ਼ਿਆਦਾ ਜਲਨ ਹੁੰਦੀ ਹੈ, ਉੱਥੇ ਕਿਉਂ ਜ਼ਿਆਦਾ ਜੈਲਸੀ ਇੰਨੀ ਵੱਧ ਜਾਂਦੀ ਹੈ ਕਿ ਆਪਾਂ ਉਸ ਪਰਿਵਾਰ ਦੀ ਹੀ ਬੁਰਕੀ ਖੋਣ ਬਹਿ ਜਾਂਦੇ ਹਾਂ ਜਿੱਥੇ ਸਾਡੀ ਕਦੇ ਬੁਰਕੀ ਸਾਂਝੀ ਹੁੰਦੀ ਹੈ। ਪਤਾ ਨਹੀਂ ਇਨਸਾਨ ਇੱਦਾਂ ਦਾ ਕਿਉਂ ਕਿਉਂ ਇਨਸਾਨ ਨੂੰ ਇਹ ਚੀਜ਼ ਭੁੱਲ ਜਾਂਦੀ ਹੈ ਕਿ ਦੇਣ ਵਾਲਾ ਰੱਬ ਹੈ। ਇਹ ਚੀਜ਼ ਸਿਰਫ ਜ਼ਬਾਨ ਤੱਕ ਹੀ ਸੀਮਤ ਰਹਿ ਜਾਂਦੀ ਹੈ, ਦੇਣ ਵਾਲਾ ਰੱਬ ਆ, ਜੋ ਦਿੱਤਾ ਉਹਨੇ ਦੇਣਾ, ਉਹਦੇ ਕੋਲ ਹੀ ਮੰਗਣਾ, ਜੋ ਉਹ ਕਰਦਾ ਚੰਗਾ ਕਰਦਾ, ਜਿਹੜੇ ਹਾਲਾਤਾਂ 'ਚ ਰੱਖੂਗਾ ਚੰਗਾ ਹੀ ਹੋਊਗਾ। ਇਹ ਗੱਲਾਂ ਸਿਰਫ ਜ਼ਬਾਨ ਤੱਕ ਸੀਮਤ ਰਹਿ ਜਾਂਦੀਆਂ, ਬੋਲਣ ਤੱਕ ਸੀਮਤ ਰਹਿ ਜਾਂਦੀਆਂ। ਪਤਾ ਨਹੀਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਿਉਂ ਨਹੀਂ ਕਰ ਪਾਉਂਦੇ, ਅਤੇ ਜਿਨ੍ਹਾਂ ਨੇ ਕਰ ਲਿਆ ਉਹ ਬਹੁਤ ਸੁਖੀ ਨੇ, ਉਹਨਾਂ ਦੇ ਕਾਰੋਬਾਰ ਬਹੁਤ ਸੋਹਣੇ ਚੱਲਦੇ ਨੇ, ਇੰਨੇ ਸੋਹਣੇ ਕਿ ਉਹਨਾਂ ਨੂੰ ਕਿਸੇ ਆਸਰੇ ਦੀ ਲੋੜ ਹੀ ਨਹੀਂ ਪੈਂਦੀ, ਉਹ ਆਪ ਹੀ ਇੱਕ ਦੂਸਰੇ ਦਾ ਆਸਰਾ ਬਣ ਜਾਂਦੇ ਨੇ। ਪਤਾ ਨਹੀਂ ਕਿਉਂ ਹਰ ਕੋਈ ਸ਼ੋਰਟਕੱਟ ਮਾਰਨ ਦੇ ਚੱਕਰ 'ਚ ਫਿਰਦਾ, ਹਰ ਕਿਸੇ ਨੂੰ ਲੱਗਦਾ ਕਿ ਮਿਹਨਤ ਦੇ ਪੈਂਡੇ ਬੜੇ ਲੰਮੇ ਨੇ ਅਤੇ ਆਪਾਂ ਛੇਤੀ ਛੇਤੀ ਮੰਜ਼ਿਲ 'ਤੇ ਪਹੁੰਚਣਾ। ਪਤਾ ਨਹੀਂ ਆਪਾਂ ਕਿਉਂ ਭੁੱਲ ਜਾਂਦੇ ਹਾਂ, ਇਹ ਕਾਲੀ ਅੱਗੇ ਟੋਏ ਹੁੰਦੇ ਆ। ਅਤੇ ਜਦੋਂ ਇੱਕ ਇਨਸਾਨ ਨੂੰ ਇਹ ਪਤਾ ਲੱਗਦਾ ਬਾਕੀ ਸਾਰੇ ਇਨਸਾਨ ਕਾਲੀ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਲੰਘਣਾ ਚਾਹੁੰਦੇ ਆ, ਸ਼ੋਰਟਕੱਟ ਮਾਰ ਕੇ ਉਹ ਤਰੱਕੀ ਕਰਨਾ ਚਾਹੁੰਦੇ ਆ, ਅਤੇ ਫਿਰ ਕੁਛ ਇੱਕ ਸਾਡੇ ਵਿੱਚੋਂ ਹੀ ਇਨਸਾਨ ਉਹਨਾਂ ਚੀਜ਼ਾਂ ਨੂੰ ਕੈਸ਼ ਕਰਨ ਤੁਰ ਪੈਂਦੇ, ਫਿਰ ਉਸੇ ਦੇ ਵਿੱਚੋਂ ਟੂਣੇ ਟੱਪੇ ਨਿਕਲਦੇ ਆ, ਉਸੇ ਦੇ ਵਿੱਚੋਂ ਹੋਰ ਪਤਾ ਨਹੀਂ ਕੀ ਕੀ ਕਿੱਦਾਂ ਕਿੱਦਾਂ ਦੇ ਟੂਣੇ ਟੱਪਣੇ, ਕਿੱਦਾਂ ਕਿੱਦਾਂ ਦੇ ਉਪਾਰ ਨਿਕਲਦੇ ਆ। ਅਤੇ ਜਦੋਂ ਆਪਾਂ ਇਸ ਪਾਸੇ ਤੁਰ ਪੈਂਦੇ ਹਾਂ ਫਿਰ ਆਪਾਂ ਮਿਹਨਤ ਤੋਂ ਹੋਰ ਪਰੇ ਜਾਣਾ ਸ਼ੁਰੂ ਕਰ ਦਿੰਦੇ ਹਾਂ। ਇਸ ਸਭ ਕੁਛ ਦੇ ਦਰਮਿਆਨ ਸਾਡਾ ਵਿਸ਼ਵਾਸ ਰੱਬ 'ਤੇ ਘੱਟ ਜਾਂਦਾ ਅਤੇ ਹੋਰ ਹੋਰ ਨਜਾਇਜ਼ ਸ਼ਕਤੀਆਂ 'ਤੇ ਜ਼ਿਆਦਾ ਵਧਣ ਲੱਗ ਪੈਂਦਾ। ਅਤੇ ਇਸ ਸਭ ਕੁਛ ਦੇ ਵਿੱਚ ਜੇ ਕੋਈ ਕਮਾਉਂਦਾ ਅਤੇ ਉਹ ਲੋਕ ਜਿਹੜੇ ਛਾਤਰ ਹੁੰਦੇ ਨੇ, ਉਹ ਲੋਕ ਜਿਹੜੇ ਤੁਹਾਡੀ ਬਿਰਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਨੇ, ਉਹ ਲੋਕ ਜਿਹੜੇ ਤੁਹਾਡੇ ਭੋਲੇਪਨ ਦਾ ਫਾਇਦਾ ਉਠਾਉਂਦੇ ਨੇ। ਕਾਰੋਬਾਰ 'ਚ ਤਾਂ ਪਤਾ ਨਹੀਂ ਵਾਧਾ ਹੋਣਾ ਜਾਂ ਨਹੀਂ ਹੋਣਾ, ਪਰ ਜੋ ਤੁਸੀਂ ਕਮਾ ਰਹੇ ਹੁੰਦੇ ਹੋ ਉਹਦੇ ਵਿੱਚੋਂ ਵੀ ਇੱਕ ਵੱਡਾ ਹਿੱਸਾ ਇਹਨਾਂ ਲੋਕਾਂ ਨੂੰ ਜਾਣਾ ਸ਼ੁਰੂ ਹੋ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਜ਼ਰੂਰ ਸਾਨੂੰ ਕੁਛ ਨਾ ਕੁਛ ਦੱਸ ਕੇ, ਕੁਛ ਨਾ ਕੁਛ ਸਿਖਾ ਕੇ ਗਈ ਹੋਊਗੀ। ਕਹਾਣੀ ਕਹਿੰਦਿਆਂ ਕੋਈ ਗਲਤ ਕਿਹਾ ਗਿਆ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਮਾਫ਼ੀ। ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ ਸੁਖਵਿੰਦਰ ਕੌਰ ਜੀ ਨੇ। ਤੁਹਾਡੇ ਕੋਲ ਵੀ ਹੋਵੇ ਕੋਈ ਇੱਦਾਂ ਦੀ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਧੰਨਵਾਦ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। Haanji 1674 AM 24/7 Indian Radio Sydney ka apna Indian radio station।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਮਈ ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਸ਼ਾਮ ਦੇ ਬੁਲੇਟਿਨ ਦੀ ਸਭ ਤੋਂ ਪਹਿਲਾਂ ਸ਼ੁਰੂਆਤ, ਜਿੱਥੇ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਜੰਗ ਇੱਕ ਵਾਰ ਫਿਰ ਤੋਂ ਥੋੜ੍ਹੀ ਥੋੜ੍ਹੀ ਸੁਗਬਗਾਹਟ ਜੀ ਜਿਹੜੀ ਉਹ ਵਧੀ ਹੈ। ਅਮਰੀਕਾ ਅਤੇ ਇਰਾਨ ਦੇ ਦਰਮਿਆਨ ਬੇਸ਼ੱਕ ਸ਼ਾਂਤੀ ਸਮਝੌਤੇ ਦੀ ਉਮੀਦ ਜਤਾਈ ਜਾ ਰਹੀ ਹੈ, ਪਰ ਦੋਵੇਂ ਇੱਕ ਦੂਸਰੇ ਦੇ ਉੱਤੇ ਹਮਲੇ ਦੇ ਦਾਅਵੇ ਕਰਨ ਤੋਂ ਵੀ ਪਿੱਛੇ ਨਹੀਂ ਹਟ ਰਹੇ। ਇਰਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਫੌਜ ਨੇ ਬੁਸ਼ਰ ਇਲਾਕੇ ਦੇ ਵਿੱਚ ਇੱਕ ਅਮਰੀਕੀ ਜਹਾਜ਼ ਨੂੰ ਮਾਰ ਗਿਰਾਇਆ। ਹਾਲਾਂਕਿ ਇਰਾਨ ਦੇ ਸਰਕਾਰੀ TV ਦੇ ਉੱਤੇ ਇਹ ਦਾਅਵਾ ਕੀਤਾ ਗਿਆ, ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਂਟਕੋਮ ਨੇ ਇਸ ਦਾਅਵੇ ਨੂੰ ਗਲਤ ਦੱਸਿਆ। ਸੈਂਟਕੋਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅਮਰੀਕਾ ਦਾ ਕੋਈ ਵੀ ਜਹਾਜ਼ ਨਹੀਂ ਡਿੱਗਿਆ, ਉਹਨਾਂ ਦੇ ਸਾਰੇ ਏਅਰ ਐਸੈਟਸ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਨੇ। ਉੱਧਰ ਇਰਾਨ ਦੀ ਸਰਕਾਰੀ ਮੀਡੀਆ ਏਜੰਸੀ ਨੇ ਸ਼ੁੱਕਰਵਾਰ ਤੜਕੇ ਅੱਜ ਸਵੇਰ ਵੇਲੇ ਦਾਅਵਾ ਕੀਤਾ ਸੀ ਕਿ ਏਅਰ ਡਿਫੈਂਸ ਸਿਸਟਮ ਨੇ ਬੁਸ਼ਹਿਰ ਸੂਬੇ ਦੇ ਵਿੱਚ ਇੱਕ ਦੁਸ਼ਮਣ ਜਹਾਜ਼ ਨੂੰ ਰੋਕ ਕੇ ਮਾਰ ਸੁੱਟਿਆ। ਇਰਾਨ ਦੇ ਸਰਕਾਰੀ TV ਨੇ ਜੈਮ ਕਾਉਂਟੀ ਦੇ ਗਵਰਨਰ ਮਸੂਦ ਤੰਗਸਤਾਨੀ ਦੇ ਹਵਾਲੇ ਦੇ ਨਾਲ ਕਿਹਾ ਕਿ ਬੁਸ਼ਹਿਰ ਦੇ ਜਾਮ ਇਲਾਕੇ ਦੇ ਵਿੱਚ ਅਮਰੀਕੀ ਜਹਾਜ਼ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਦੋਵੇਂ ਦੇਸ਼ ਸਮਝੌਤੇ ਦੇ ਉੱਤੇ ਪੁੱਜੇ ਨੇ ਕਿ ਨਹੀਂ, ਇਹਦੇ ਨਾਲ ਜੁੜੀ ਖਬਰ ਵੀ ਤੁਹਾਨੂੰ ਦੱਸਦੇ ਹੋਏ ਚੱਲੀਏ। ਪਹਿਲਾਂ ਤਾਂ ਅਮਰੀਕੀ ਵਿੱਤ ਮੰਤਰੀ ਸਕਾਟ ਬੇਸਨ ਨੇ ਕਿਹਾ ਕਿ ਇਰਾਨ ਨੂੰ ਗੱਲਬਾਤ ਦੇ ਲਈ ਮੇਜ਼ 'ਤੇ ਲਿਆਉਣ ਦੇ ਵਿੱਚ ਦੋ ਚੀਜ਼ਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਪਹਿਲੀ ਫੌਜੀ ਕਾਰਵਾਈ ਅਤੇ ਦੂਜਾ ਆਰਥਿਕ ਦਬਾਅ। ਉਹਨਾਂ ਕਿਹਾ ਹੈ ਕਿ ਇਰਾਨ ਦੇ ਉੱਤੇ ਲੱਗੀਆਂ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਜਾਂ ਉਸ ਦੀਆਂ ਫਰੀਜ਼ ਕੀਤੀਆਂ ਗਈਆਂ ਸੰਪੱਤੀਆਂ ਨੂੰ ਜਾਰੀ ਕਰਨ ਦੀ ਪ੍ਰਕਿਰਿਆ ਬਹੁਤ ਹੌਲੀ ਗਤੀ ਦੇ ਨਾਲ ਅੱਗੇ ਵਧੇਗੀ। ਬੇਸਨ ਨੇ ਵੀਰਵਾਰ ਦੇ ਦਿਨ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੀ ਤਰਫ ਤੋਂ ਚੁੱਕੇ ਗਏ ਫੌਜੀ ਕਦਮਾਂ ਦੇ ਨਾਲ ਨਾਲ ਆਰਥਿਕ ਪਾਬੰਦੀਆਂ ਨੇ ਵੀ ਇਰਾਨ ਦੇ ਉੱਤੇ ਇੰਨਾ ਦਬਾਅ ਪਾਇਆ ਕਿ ਇਰਾਨ ਰਾਜ਼ੀ ਹੋ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਵੇਰ ਵੇਲੇ ਖਬਰ ਸਾਹਮਣੇ ਆ ਰਹੀ ਸੀ ਕਿ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਸਮਝੌਤੇ ਨੂੰ ਲੈ ਕੇ ਆਖਰਕਾਰ ਹੁਣ ਗੱਲ ਅੱਗੇ ਵਧੀ ਹੈ, ਔਰ ਦੱਸਿਆ ਜਾ ਰਿਹਾ ਕਿ ਸਮਝੌਤੇ ਦੇ ਵਿੱਚ ਜੰਗਬੰਦੀ ਨੂੰ 60 ਦਿਨਾਂ ਦੇ ਲਈ ਅੱਗੇ ਵਧਾਉਣਾ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਭਵਿੱਖ ਦੇ ਵਿੱਚ ਗੱਲਬਾਤ ਸ਼ੁਰੂ ਕਰਨਾ ਸ਼ਾਮਲ ਨੇ। ਹਾਲਾਂਕਿ ਅਮਰੀਕੀ ਉਪ ਰਾਸ਼ਟਰਪਤੀ JD Vance ਨੇ ਕਿਹਾ ਹੈ ਕਿ ਉਹ ਜੰਗ ਨੂੰ ਲੈ ਕੇ ਕਿਸੇ ਸਮਝੌਤੇ ਤੱਕ ਪਹੁੰਚਣ ਤੋਂ ਪਹਿਲਾਂ ਅਮਰੀਕਾ ਅਤੇ ਇਰਾਨ ਦੇ ਵਿਚਕਾਰ ਲੰਮੇ ਪਏ ਸਮੇਂ ਤੋਂ ਲਟਕੇ ਪਏ ਮੁੱਦਿਆਂ ਨੂੰ ਪਹਿਲਾਂ ਸੁਲਝਾਉਣਾ ਚਾਹਣਗੇ। ਆਖਰ ਉਹ ਕਿਹੜੇ ਮੁੱਦੇ ਨੇ, ਇਹਦੇ ਬਾਰੇ ਵਿਸਥਾਰ 'ਚ JD Vance ਨੇ ਨਹੀਂ ਦੱਸਿਆ, ਕਿਉਂਕਿ ਜਦੋਂ ਤੋਂ ਫਰਵਰੀ ਮਹੀਨੇ 'ਚ ਅਮਰੀਕਾ ਨੇ ਜੰਗ ਛੇੜੀ ਹੈ ਇਰਾਨ ਦੇ ਖਿਲਾਫ, ਉਦੋਂ ਤੋਂ ਉਹੀ ਮੁੱਦੇ ਬਾਰ ਬਾਰ ਮੀਡੀਆ ਦੇ ਵਿੱਚ ਧੁਰਦੇ ਆ ਰਹੇ ਨੇ ਕਿ ਐਨਰਿਚਡ ਯੂਰੇਨੀਅਮ ਨੂੰ ਇਰਾਨ ਹਟਾ ਦੇਵੇ, ਅੱਗੇ ਚੱਲ ਕੇ ਭਵਿੱਖ ਦੇ ਵਿੱਚ ਪਰਮਾਣੂ ਪ੍ਰੋਗਰਾਮ ਨੂੰ ਜਾਰੀ ਨਾ ਰੱਖੇ, ਅਮਰੀਕਾ ਦੀ ਅਧੀਨਤਾ ਇੱਕ ਤਰੀਕੇ ਦੇ ਨਾਲ ਇਹ ਸਵੀਕਾਰ ਕਰਨਾ ਇਰਾਨ ਨੂੰ ਮਨਜ਼ੂਰ ਨਹੀਂ ਹੈ। ਪਰ ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਤਸਨੀਮ ਨੇ ਖਬਰ ਦਿੱਤੀ ਹੈ ਕਿ ਸਮਝੌਤਾ ਹਾਲੇ ਤੱਕ ਆਖਰੀ ਰੂਪ ਨਹੀਂ ਲੈ ਸਕਿਆ। ਆਖਰਕਾਰ ਇੱਕ ਇਹੋ ਜਿਹੀ ਸੱਸੋਪੰਜ ਹੈ, ਜਦੋਂ ਤੋਂ ਇਹ ਜੰਗ ਛਿੜੀ ਹੈ ਉਦੋਂ ਤੋਂ ਹੁਣ ਤੱਕ ਕਦੇ ਅਮਰੀਕਾ ਆਪਣੀ ਤਰਫ ਤੋਂ ਆਪਣੇ ਹੀ ਮਨ ਮੁਤਾਬਕ ਕਹਿ ਦਿੰਦਾ ਕਿ ਸਮਝੌਤਾ ਤੁਰਿਆ ਜਾਂ ਨਹੀਂ ਤੁਰਿਆ, ਇਰਾਨ ਦਾ ਪੱਖ ਨਹੀਂ ਵੀ ਲਿਆ ਜਾਂਦਾ ਅਤੇ ਇਰਾਨ ਨੂੰ ਬਾਅਦ ਦੇ ਵਿੱਚ ਸਪਸ਼ਟੀਕਰਨ ਦੇਣਾ ਪੈਂਦਾ। ਇਹ ਪਹਿਲੀ ਜਾਂ ਦੂਜੀ ਵਾਰ ਨਹੀਂ ਹੋਇਆ, ਬਾਰ ਬਾਰ ਅਜਿਹਾ ਹੁੰਦਾ ਰਿਹਾ। BBC ਨੇ ਹੁਣ ਸਵਾਲ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਸਮਝੌਤੇ ਦੇ ਉੱਤੇ ਹਸਤਾਖਰ ਕਰ ਚੁੱਕੇ ਨੇ, ਕਿ ਇਰਾਨ ਨੇ ਇਸ ਦੇ ਉੱਤੇ ਹਾਮੀ ਭਰ ਦਿੱਤੀ ਹੈ। ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਪ ਰਾਸ਼ਟਰਪਤੀ JD Vance ਨੇ ਕਿਹਾ ਕਿ ਇਸ ਦੇ ਉੱਤੇ ਟਿੱਪਣੀ ਕਰਨਾ ਹਾਲੇ ਜਲਦਬਾਜ਼ੀ ਹੋਏਗੀ। ਇਸ ਤੋਂ ਪਹਿਲਾਂ ਵੀਰਵਾਰ ਦੇ ਦਿਨ ਅਮਰੀਕੀ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਦੋਹਾਂ ਧਿਰਾਂ ਦੇ ਦਰਮਿਆਨ ਸਮਝੌਤੇ ਦੇ ਜਿਹੜਾ ਇੱਕ ਮਸੌਦਾ ਹੈ ਉਸ ਨੂੰ ਲੈ ਕੇ ਸਹਿਮਤੀ ਬਣੀ ਹੈ, ਯਾਨੀ ਸਮਝੌਤੇ ਦੇ ਉੱਤੇ ਸਹਿਮਤੀ ਨਹੀਂ ਬਣੀ ਹੈ। ਮਸੌਦੇ ਦੇ ਵਿੱਚ ਬੜੀਆਂ ਚੀਜ਼ਾਂ ਜਾਂ ਡਰਾਫਟ ਜਿਹੜਾ ਹੁੰਦਾ ਉਸ 'ਚ ਉੱਪਰ ਥੱਲੇ ਹੋ ਜਾਂਦੀਆਂ ਨੇ, ਉਹ ਵੀ ਅਜਿਹੇ ਸਮੇਂ 'ਚ ਜਦੋਂ ਦੋਵੇਂ ਦੇਸ਼ ਇੱਕ ਦੂਸਰੇ 'ਤੇ ਹਮਲੇ ਕਰ ਰਹੇ ਨੇ। ਕੋਈ ਗਰੰਟੀ ਨਹੀਂ ਹੈ ਕਿ ਇਹ ਸਮਝੌਤਾ ਕਿਸ ਤਰੀਕੇ ਦੇ ਨਾਲ ਸਿਰੇ ਚੜ੍ਹੇਗਾ। ਖੈਰ, ਉੱਧਰ ਕੌਮਾਂਤਰੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਦੇ ਦਿਨ ਕਿਹਾ ਕਿ ਉਹਨਾਂ ਦੀ ਫੌਜ ਨੇ ਗਜ਼ਾ ਦੇ ਕਈ ਹੋਰਨਾਂ ਹਿੱਸਿਆਂ ਦੇ ਉੱਤੇ ਕਬਜ਼ਾ ਕਰਨ ਦੇ ਹੁਕਮ ਉਹਨਾਂ ਨੇ ਦੇ ਦਿੱਤੇ ਨੇ। ਖਬਰ ਏਜੰਸੀ ਰਿਊਟਰਸ ਦੇ ਮੁਤਾਬਕ ਨੇਤਨਯਾਹੂ ਨੇ ਕਿਹਾ ਕਿ ਸ਼ੁਰੂਆਤ ਦੇ ਵਿੱਚ ਟੀਚਾ ਫਲਸਤੀਨ ਖੇਤਰ ਦੇ 70% ਹਿੱਸੇ ਦੇ ਉੱਤੇ ਕੰਟਰੋਲ ਹਾਸਲ ਕਰਨਾ ਸੀ। ਇਹ ਕਦਮ ਅਕਤੂਬਰ 2025 'ਚ ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ ਜੰਗਬੰਦੇ ਦੀ ਸਮਝੌਤੇ ਦੀਆਂ ਸ਼ਰਤਾਂ ਤੋਂ ਉਲਟ ਮੰਨਿਆ ਜਾ ਰਿਹਾ। ਸਮਝੌਤਾ ਤਾਂ ਇੱਧਰ ਵੀ ਹੋਇਆ ਪਿਆ ਪਰ ਇਜ਼ਰਾਈਲ ਨੇ ਕਦੇ ਨਹੀਂ ਮੰਨਿਆ ਅਮਰੀਕਾ ਦੀ ਤਰ੍ਹਾਂ। ਗਜ਼ਾ ਦੀ ਆਬਾਦੀ ਪਹਿਲਾਂ ਤੋਂ ਹੀ ਸਮੁੰਦਰੀ ਤੱਟ ਦੇ ਕਿਨਾਰੇ ਇੱਕ ਬੇਹੱਦ ਛੋਟੇ ਜਿਹੇ ਇਲਾਕੇ ਦੇ ਵਿੱਚ ਸਿਮਟ ਕੇ ਰਹਿ ਗਈ ਹੈ। ਅੰਦਾਜ਼ਾ ਹੈ ਕਿ ਇਜ਼ਰਾਈਲ ਨੇ ਪਹਿਲਾਂ ਹੀ ਗਜ਼ਾ ਪੱਟੀ ਦੇ ਲਗਭਗ 64% ਹਿੱਸੇ ਦੇ ਉੱਤੇ ਆਪਣਾ ਕੰਟਰੋਲ ਲੈ ਲਿਆ। 2023 'ਚ ਦੱਖਣੀ ਇਜ਼ਰਾਈਲ ਦੇ ਉੱਤੇ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ 2 ਸਾਲ ਲੰਬੇ ਇਸ ਫੌਜੀ ਮੁਹਿੰਮ ਦੇ ਵਿੱਚ 70,000 ਲੋਕਾਂ ਨੂੰ ਕਤਲ ਕਰ ਦਿੱਤਾ ਅਤੇ 1.5-2 ਲੱਖ ਦੇ ਕਰੀਬ ਲੋਕ ਜ਼ਖਮੀ ਹੋਏ ਪਏ ਨੇ। ਉਸ ਦੀ ਗਿਣਤੀ ਸਟੀਕ ਇਸ ਕਰਕੇ ਨਹੀਂ ਹੈ ਕਿਉਂਕਿ ਹਾਲੇ ਵੀ ਮਲਬਾ ਸੜਕਾਂ ਦੇ ਉੱਤੇ ਪਏ ਆ, ਹਾਲੇ ਵੀ ਇਮਾਰਤਾਂ ਜਿਹੜੀਆਂ ਉਹ ਢੱਠੀਆਂ ਹੋਈਆਂ ਦਰੁਸਤ ਨਹੀਂ ਹੋ ਸਕੀਆਂ। ਸੜਕਾਂ ਤੋਂ ਉੱਥੇ ਖੈਰ ਨਜ਼ਰ ਨਹੀਂ ਆ ਰਹੀਆਂ ਪਰ ਬਹੁਤ ਵੱਡਾ ਹਿੱਸਾ ਜਿਹੜਾ ਅੱਧੇ ਤੋਂ ਵੀ ਜ਼ਿਆਦਾ ਗਜ਼ਾ ਜਿਹੜਾ ਉਹ ਖੰਡਹਰ ਬਣਿਆ ਹੋਇਆ। ਇਸ ਕਰਕੇ ਕਿੰਨੇ ਸਹੀ ਸਹੀ ਮ੍ਰਿਤਕ ਨੇ ਅਤੇ ਕਿੰਨੇ ਹੋਰ ਜ਼ਖਮੀ ਨੇ ਇਸ ਦੀ ਗਿਣਤੀ ਤਾਂ ਵਧੇਗੀ ਆਉਣ ਵਾਲੇ ਸਮੇਂ 'ਚ ਜੇ ਸਫਾਈ ਮੁਹਿੰਮ ਸ਼ੁਰੂ ਹੁੰਦੀ ਹੈ, ਪਰ ਇਸ ਤੋਂ ਪਹਿਲਾਂ ਇਜ਼ਰਾਈਲ ਨੇ ਉੱਥੇ ਕੰਟਰੋਲ ਲੈਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਅਗਲੀ ਖਬਰ ਦੀ ਆਖਰੀ ਖਬਰ ਦੀ ਸਾਂਝ ਕੌਮਾਂਤਰੀ ਖਿੱਤੇ ਦੇ ਵਿੱਚੋਂ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਫੋਟੋ ਹੁਣ $250 ਦੇ ਅਮਰੀਕੀ ਡਾਲਰ ਦੇ ਨੋਟ ਦੇ ਉੱਤੇ ਹੋਏਗੀ। ਵੀਰਵਾਰ ਦੇ ਦਿਨ ਜਾਰੀ ਇੱਕ ਮੀਡੀਆ ਰਿਪੋਰਟ 'ਚ ਦੱਸਿਆ ਗਿਆ ਕਿ ਪ੍ਰਸ਼ਾਸਨ ਨੇ ਇੱਕ ਕਦਮ ਦੇ ਲਈ ਕਾਂਗਰਸ ਦੀ ਮਨਜ਼ੂਰੀ ਲੈਣ ਦੇ ਵਿੱਚ ਜੇਕਰ ਸਫਲ ਹੁੰਦਾ ਤਾਂ ਇਹ ਸੰਭਵ ਹੋ ਜਾਏਗਾ। ਕਾਂਗਰਸ ਅਮਰੀਕਾ ਦੀ ਪਾਰਲੀਮੈਂਟ ਨੂੰ ਕਿਹਾ ਜਾਂਦਾ। ਟਰੰਪ ਦੀ ਤਸਵੀਰ ਵਾਲੀ ਡਾਲਰ ਜਿਹੜੀ ਉਹ ਦੇਸ਼ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਉੱਤੇ ਜਾਰੀ ਕੀਤੀ ਜਾ ਰਹੀ ਹੈ, ਇਸੇ ਕਰਕੇ 250 ਦਾ ਇਹ ਨੋਟ ਹੋਏਗਾ। ਦੱਸ ਦਈਏ ਕਿ ਟਰੰਪ ਦੀ ਤਸਵੀਰ ਸੋਨੇ ਦੇ ਸਿੱਕੇ ਦੇ ਉੱਤੇ ਵੀ ਉਕੇਰਨ ਦੀ ਖਬਰ ਤੋਂ ਇਹ 2 ਮਹੀਨੇ ਬਾਅਦ ਇਹ ਖਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਿੱਕਿਆਂ ਦੇ ਉੱਤੇ ਵੀ ਟਰੰਪ ਦੀ ਤਸਵੀਰ ਛਾਪਣ ਦੀ ਗੱਲ ਜਿਹੜੀ ਉਹ ਕਹੀ ਗਈ ਸੀ। ਦੀ ਪੋਸਟ ਨਾਮ ਦੇ ਅਖਬਾਰ ਦੀ ਤਰਫ ਤੋਂ ਜਾਰੀ ਟ੍ਰੈਜਰੀ ਵਿਭਾਗ ਦੇ ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਇੱਕ ਡਿਜ਼ਾਈਨ ਦੇ ਵਿੱਚ $250 ਦੇ ਨੋਟ ਦੇ ਬਿਲਕੁਲ ਵਿਚਕਾਰ ਰਾਸ਼ਟਰਪਤੀ ਅਤੇ ਵਿੱਤ ਸਕੱਤਰ ਸਕੌਟ ਬੇਸੈਂਗ ਦੇ ਹਸਤਾਖਰ ਵੀ ਹੋਣਗੇ ਅਤੇ ਉਹਨਾਂ ਹਸਤਾਖਰਾਂ ਦੇ ਬਿਲਕੁਲ ਉੱਪਰ ਟਰੰਪ ਦੀ ਤਸਵੀਰ ਹੋਏਗੀ। ਮੇਕਅਪ ਡਿਜ਼ਾਈਨ ਤਿਆਰ ਕਰਨ ਵਾਲੇ ਕਲਾਕਾਰ ਨੇ ਦੀ ਪੋਸਟ ਨੂੰ ਇਹ ਵੀ ਦੱਸਿਆ ਕਿ ਉਸਨੇ ਇਸ ਦੇ ਬਾਰੇ ਟਰੰਪ ਦੇ ਨਾਲ ਗੱਲਬਾਤ ਵੀ ਕੀਤੀ ਹੈ, ਉਹਨਾਂ ਨੂੰ ਡਿਜ਼ਾਈਨ ਦਾ ਡਰਾਫਟ ਭੇਜ ਵੀ ਦਿੱਤਾ, ਦਿਖਾ ਵੀ ਦਿੱਤਾ। 1866 ਤੋਂ ਬਾਅਦ ਅਮਰੀਕੀ ਮੁਦਰਾ ਦੇ ਉੱਤੇ ਕਿਸੇ ਵੀ ਜਿਉਂਦੇ ਵਿਅਕਤੀ ਦੀ ਤਸਵੀਰ ਅੱਜ ਤੱਕ ਨਹੀਂ ਸੀ ਛਪੀ, ਜਦਕਿ ਇੱਕ 5 ਸੈਂਟ ਦੇ ਨੋਟ ਦੇ ਉੱਤੇ ਵਿੱਤ ਮੰਤਰਾਲੇ ਦੇ ਮਾਧਿਅਮ ਦੇ ਨਾਲ ਇੱਕ ਅਧਿਕਾਰੀ ਦੀ ਤਸਵੀਰ ਛਾਪਣ ਤੋਂ ਬਾਅਦ ਇਸ ਨੂੰ ਪਾਬੰਦੀ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਸੀ। ਪਰ ਹੁਣ ਅਮਰੀਕੀ ਰਾਸ਼ਟਰਪਤੀ ਉਸੇ ਹੀ ਅਮਰੀਕਾ ਦਾ ਕਾਨੂੰਨ ਤੋੜ ਰਹੇ ਨੇ ਕਿਉਂਕਿ ਅਮਰੀਕਾ ਦੇ ਆਜ਼ਾਦੀ ਦੇ 250 ਸਾਲ ਮਨਾਏ ਜਾ ਰਹੇ ਨੇ। ਇਸ ਕਰਕੇ ਇਸ ਨੂੰ ਜਿਹੜਾ ਡੋਨਲਡ ਟਰੰਪ ਵੱਡੇ ਪੱਧਰ ਦੇ ਉੱਤੇ ਮਨਾਉਣਾ ਚਾਹੁੰਦੇ ਨੇ। ਵਿਸ਼ਵ ਮੌਸਮ ਵਿਗਿਆਨ ਸੰਗਠਨ ਯਾਨੀ ਵਰਲਡ ਮੀਟਰੋਲੋਜੀ ਆਰਗਨਾਈਜੇਸ਼ਨ ਨੇ ਵੀਰਵਾਰ ਦੇ ਦਿਨ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਕਿਹਾ ਹੈ ਕਿ ਅਗਲੇ 5 ਸਾਲਾਂ ਦੇ ਦਰਮਿਆਨ ਦੁਨੀਆ ਭਰ ਦੇ ਵਿੱਚ ਔਸਤ ਤਾਪਮਾਨ ਦਾ ਰਿਕਾਰਡ ਵਾਧਾ ਹੋਏਗਾ। ਗਲੋਬਲ ਐਨੂਅਲ ਟੂ ਡੈਕੇਡਲ ਕਲਾਈਮੇਟ ਅਪਡੇਟ ਇਹ 2026-2035 ਨਾਮ ਦੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਆਰਕਟਿਕ ਖੇਤਰ ਦੇ ਵਿੱਚ ਟੈਂਪਰੇਚਰ ਵਧੇਗਾ ਔਰ ਔਸਤ ਦੇ ਨਾਲੋਂ ਕਿਤੇ ਜ਼ਿਆਦਾ ਵਧੇਗਾ। 2026 ਤੋਂ 2030 ਯਾਨੀ ਅਗਲੇ 4 ਸਾਲਾਂ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਵਿੱਚ ਪਾਰਾ ਜਿਹੜਾ ਜਿੰਨਾ 1850 ਤੋਂ ਲੈ ਕੇ 1900 ਦੇ ਦਰਮਿਆਨ ਵਧਿਆ ਸੀ ਉਸ ਤੋਂ ਕਿਤੇ ਜ਼ਿਆਦਾ ਵਧੇਗਾ। ਯਾਨੀ 50 ਸਾਲਾਂ ਦੇ ਦਰਮਿਆਨ ਸਨ 1850 ਤੋਂ 1900 ਦੇ ਦਰਮਿਆਨ ਇੰਨਾ ਟੈਂਪਰੇਚਰ ਨਹੀਂ ਵਧਿਆ ਜਿੰਨਾ ਹੁਣ 4 ਸਾਲਾਂ ਦੇ ਵਿੱਚ ਅਗਲੇ 4 ਸਾਲਾਂ 'ਚ ਵੱਧ ਜਾਣਾ। ਰਿਪੋਰਟ ਦੇ ਮੁਤਾਬਕ 2026 ਦੇ ਅਖੀਰ ਤੱਕ ਐਲਨੀਨੋ ਦੀ ਹਾਲਤ ਬਣਨ ਦੀ ਵੀ ਉਮੀਦ ਹੈ ਜਿਸ ਕਾਰਨ 2027 ਦੇ ਵਿੱਚ ਗਰਮੀ ਦੇ ਨਵੇਂ ਰਿਕਾਰਡ ਟੁੱਟਣ ਦੀ ਵੀ ਸੰਭਾਵਨਾ ਹੈ। ਸਭ ਤੋਂ ਚਿੰਤਾਜਨਕ ਪਹਿਲੂ ਆਰਕਟਿਕ ਖੇਤਰ ਹੈ। ਆਰਕਟਿਕ ਖੇਤਰ ਜਿੱਥੇ ਰਿਪੋਰਟ ਦੇ ਮੁਤਾਬਕ ਅਗਲੇ 5 ਸਾਲਾਂ 'ਚ ਸਰਦੀਆਂ ਦੇ ਦਰਮਿਆਨ ਆਰਕਟਿਕ ਖੇਤਰ ਦਾ ਤਾਪਮਾਨ 1991 ਤੋਂ 2020 ਦੇ ਦਰਮਿਆਨ ਜਿੰਨੀ ਔਸਤ ਸੀ ਉਸ ਤੋਂ ਵੀ ਵੱਧ ਰਹਿ ਸਕਦਾ ਹੈ। ਖੈਰ ਮੌਸਮ ਅਗਲੇ 4 ਸਾਲਾਂ 'ਚ ਜਦੋਂ ਖਰਾਬ ਹੋਏਗਾ ਉਹ ਤਾਂ ਤੁਹਾਨੂੰ ਹੌਲੀ ਹੌਲੀ ਕਰਦੇ ਹਰ ਸਾਲ ਦਿਖੀ ਜਾਏਗਾ, ਪਰ ਫਿਲਹਾਲ ਉੱਤਰੀ ਭਾਰਤ ਦੇ ਵਿੱਚ ਪੰਜਾਬ, ਹਰਿਆਣਾ, ਦਿੱਲੀ, NCR ਦੇ ਵਿੱਚ ਵੀ ਮੌਸਮ ਜਿਹੜਾ ਉਹ ਲਗਾਤਾਰ ਕਰਵਟ ਲੈ ਰਿਹਾ। ਪੰਜਾਬ ਦੇ ਵਿੱਚ ਤਾਂ ਭਖਦੀ ਹੋਈ ਧੁਖਦੀ ਹੋਈ ਗਰਮੀ ਜਿਹੜੀ ਉਹ ਪੈ ਰਹੀ ਹੈ, ਪਰ ਇਸ ਦਰਮਿਆਨ ਦਿੱਲੀ NCR ਦੇ ਵਿੱਚ ਵੀਰਵਾਰ ਸ਼ਾਮ ਵੇਲੇ ਜਿਹੜੀ ਬਾਰਿਸ਼ ਹੋਈ ਸੀ ਉਸਨੇ ਦਿੱਲੀ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜਾ ਇੱਕ ਮੌਸਮ ਬਦਲ ਕੇ ਰੱਖ ਦਿੱਤਾ ਸੀ। ਇਹ ਨਹੀਂ ਕਹਾਂਗੇ ਕਿ ਠੰਡਾ ਕਰ ਦਿੱਤਾ, ਕਿਉਂਕਿ ਇਸ ਦਰਮਿਆਨ ਜਿਹੜੀ ਅੱਜ ਦੇ ਦਿਨ ਸ਼ੁੱਕਰਵਾਰ ਸਵੇਰ ਵੇਲੇ ਤੋਂ ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਫਿਰ ਤੋਂ ਬਾਰਿਸ਼ ਦੇ ਕਿਆਸ ਲੱਗੇ ਨੇ, ਪਰ ਇਹ ਪੰਜਾਬ ਦੇ ਧੁਰ ਖੇਤਰੀ ਇਲਾਕਿਆਂ ਦੇ ਵਿੱਚ ਨਹੀਂ ਪਹੁੰਚ ਸਕੀ ਹੈ। ਅੱਜ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਉੱਤਰਾਖੰਡ, ਹਰਿਆਣਾ, ਚੰਡੀਗੜ੍ਹ ਤੱਕ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ। ਇਸ ਦਰਮਿਆਨ 70-80 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ, ਅਤੇ ਫਿਰ ਉਸ ਤੋਂ ਬਾਅਦ 30 ਮਈ ਨੂੰ ਤੇਜ਼ ਹਨੇਰੀ ਦਾ ਅਲਰਟ ਮੌਸਮ ਮਹਿਕਮੇ ਨੇ ਜਾਰੀ ਕੀਤਾ। ਇਹ ਸਾਰੀਆਂ ਅਲਰਟ ਜਿਹੜੇ ਨੇ ਜਾਣਕਾਰੀਆਂ ਤੁਹਾਨੂੰ ਪੰਜਾਬ, ਹਰਿਆਣਾ, ਦਿੱਲੀ ਦੇ ਹਵਾਲੇ ਦੇ ਨਾਲ ਦੇ ਰਹੇ ਹਾਂ। 31 ਮਈ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਹਨੇਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ, ਅਤੇ ਇਸੇ ਹੀ ਤਰੀਕੇ ਦੇ ਨਾਲ ਜਿਹੜੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਬਾਰਿਸ਼ ਦਾ ਮਾਹੌਲ ਜਿਹੜਾ ਬਣਿਆ ਹੈਗਾ। ਰਾਜਧਾਨੀ ਦੇ ਵਿੱਚ ਅੱਜ ਜਿਹੜੀ ਮੌਸਮ ਦੀ ਕਰਵਟ ਹੋਈ ਹੈ, ਕਿਉਂਕਿ 45 ਡਿਗਰੀ ਤੱਕ ਪਾਰਾ ਜਾ ਚੁੱਕਿਆ ਸੀ, ਉਹਦੇ ਵਿੱਚ ਥੋੜ੍ਹਾ ਫਰਕ ਪੈਣ ਦੀ ਉਮੀਦ ਨਜ਼ਰ ਆ ਰਹੀ ਹੈ। ਉੱਥੇ ਭਾਰਤ ਦੀ ਵੀ ਖਬਰ ਦੀ ਸਾਂਝ ਪਾਈ ਹੈ, ਅਤੇ ਗੁਜਰਾਤ ਦੇ ਗਿਰ ਦੇ ਜੰਗਲਾਂ ਦੇ ਵਿੱਚ 2 ਸ਼ੇਰਾਂ ਦੀ ਮੌਤ ਦੱਸੀ ਗਈ ਹੈ। ਬੇਬੀਸੀਆ ਨਾਮ ਦਾ ਸੰਕ੍ਰਮਣ ਇਹਨਾਂ ਸ਼ੇਰਾਂ ਨੂੰ ਹੋਇਆ। ਜੰਗਲਾਤ ਮਹਿਕਮੇ ਦੇ ਮੁਤਾਬਕ ਅਹਿਤਿਆਤ ਦੇ ਤੌਰ ਦੇ ਉੱਤੇ ਇਸ ਸੰਕ੍ਰਮਣ ਦੇ ਲੱਛਣਾਂ ਵਾਲੇ 17 ਸ਼ੇਰਾਂ ਨੂੰ ਅਲੱਗ ਅਲੱਗ ਕਰ ਦਿੱਤਾ ਗਿਆ। ਸ਼ੰਕਾ ਇਹ ਹੈ ਕਿ ਇਹਨਾਂ ਸ਼ੇਰਾਂ ਨੂੰ ਵੀ ਬੇਬੀਸੀਆ ਹੋ ਸਕਦਾ ਹੈ। ਇਹ ਦੂਜੇ ਸ਼ੇਰਾਂ ਤੋਂ ਸਾਰਿਆਂ ਨੂੰ ਕੁਆਰੰਟੀਨ ਦੇ ਵਿੱਚ ਰੱਖਿਆ ਗਿਆ। 2020 ਦੇ ਵਿੱਚ ਇਸ ਮਹਾਂਮਾਰੀ ਦੇ ਕਾਰਨ 20 ਤੋਂ ਵੱਧ ਏਸ਼ੀਆਈ ਟਾਈਗਰਸ ਦੀ ਮੌਤ ਹੋ ਗਈ ਸੀ। ਬੇਬੀਸੀਆ ਜਾਂ ਬੇਬੀਜ਼ੀਓਸ ਪੈਰਾਸਾਈਟ ਦੀ ਵਜ੍ਹਾ ਦੇ ਨਾਲ ਹੋਣ ਵਾਲੀ ਇੱਕ ਬਿਮਾਰੀ ਹੈ। ਇਸ ਦੇ ਲੱਛਣ ਮਲੇਰੀਆ ਵਰਗੇ ਹੁੰਦੇ ਨੇ, ਜਿਵੇਂ ਇਨਸਾਨ ਦੇ ਵਿੱਚ ਹੁੰਦੇ ਨੇ, ਤੇਜ਼ ਬੁਖਾਰ, ਥਕਾਨ, ਖੂਨ ਦੀ ਕਮੀ। ਹਾਲਾਂਕਿ ਗੁਜਰਾਤ ਜੰਗਲਾਤ ਮਹਿਕਮੇ ਦੇ ਮੰਤਰੀ ਅਰਜੁਨ ਮੋੜਵਾਨੀਆ ਦਾ ਕਹਿਣਾ ਹੈ, ਮਾਕੜਨਾ ਮੋੜਵਾੜੀਆ ਦਾ ਕਹਿਣਾ ਹੈ ਕਿ ਇਹ ਜੰਗਲਾਤ ਮਹਿਕਮੇ ਦੀ ਤਰਫ ਤੋਂ ਅਹਿਤਿਆਤ ਵਰਤੇ ਜਾ ਰਹੇ ਨੇ। 2018 ਦੇ ਵਿੱਚ CDV ਯਾਨੀ ਕੈਨਾਵਾਈਨ ਡਿਸਪੈਂਟਰ ਵਾਇਰਸ ਦੇ ਚੱਲਦਿਆਂ ਸ਼ੇਰਾਂ ਦੇ ਵਿੱਚ ਇਹ ਬਿਮਾਰੀ ਫੈਲ ਗਈ ਸੀ, ਜਦੋਂ 30 ਸ਼ੇਰਾਂ ਦੀ ਮੌਤ ਹੋਈ ਸੀ। ਪੰਜਾਬ ਦੀ ਖਬਰ ਦੀ ਸਾਂਝ ਪਾਈਏ। ਹੁਣ ਪੰਜਾਬ ਦੇ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਲੈ ਕੇ ਅੱਜ ਦੇ ਦਿਨ ਕਾਊਂਟਿੰਗ ਹੋਣੀ ਹੈ। ਵੱਡਾ ਦਿਨ ਹੈ ਪੰਜਾਬ ਦੀ ਸਿਆਸਤ ਦੇ ਲਈ, ਜਿਹਨੂੰ ਇੱਕ ਤਰ੍ਹਾਂ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਜਿਹੜੀਆਂ ਅਗਲੇ ਸਾਲ ਹੋਣਗੀਆਂ ਉਹਨਾਂ ਤੋਂ ਪਹਿਲਾਂ ਇਹ 8 ਨਗਰ ਨਿਗਮ, 75 ਨਗਰ ਕੌਂਸਲ ਅਤੇ 21 ਨਗਰ ਪੰਚਾਇਤਾਂ ਸਣੇ ਕੁੱਲ 104 ਲੋਕਲ ਬਾਡੀਜ਼ ਦੇ ਇਲੈਕਸ਼ਨਸ ਦੇ ਨਤੀਜੇ ਜਿਹੜੇ ਨੇ ਆ ਰਹੇ ਨੇ। ਵੈਸੇ ਤਾਂ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਕਾਫੀ ਹੱਦ ਤੱਕ ਕਈ ਥਾਵਾਂ ਦੇ ਉੱਤੇ ਨਤੀਜੇ ਜਾਰੀ ਵੀ ਹੋ ਚੁੱਕੇ ਨੇ। ਬੜੀ ਤੇਜ਼ੀ ਦੇ ਨਾਲ ਇਹ ਨਤੀਜੇ ਆ ਰਹੇ ਨੇ ਔਰ ਬੜੀ ਤੇਜ਼ੀ ਦੇ ਨਾਲ ਅਲੱਗ ਅਲੱਗ ਜਿਹੜੇ ਕਾਊਂਟਿੰਗ ਸੈਂਟਰਸ ਨੇ ਉੱਥੇ ਮਾਹੌਲ ਜਿਹੜਾ ਉਹ ਗਰਮ ਬਣਿਆ ਹੋਇਆ। ਦੱਸ ਦਈਏ ਕਿ ਇਸ ਵਾਰ ਵੋਟਾਂ ਦੇ ਵਿੱਚ ਪੰਜਾਬ ਦੇ ਅੰਦਰ 18,33,000 ਵੋਟਰਾਂ ਨੇ, ਜਿਹੜੇ ਪੁਰਸ਼ ਵੋਟਰ ਨੇ ਉਹਨਾਂ ਨੇ ਹਿੱਸਾ ਲਿਆ ਸੀ, ਅਤੇ 17,11,635 ਮਹਿਲਾ ਵੋਟਰਸ ਨੇ ਹਿੱਸਾ ਲਿਆ ਸੀ। ਸਥਾਨਕ ਸਰਕਾਰਾਂ ਦੀਆਂ ਜਾਂ ਲੋਕਲ ਬਾਡੀਜ਼ ਦੀਆਂ ਇਹ ਚੋਣਾਂ ਬੈਲਟ ਪੇਪਰਾਂ ਦੇ ਰਾਹੀਂ ਹੋਈਆਂ ਸੀ। ਕੁਝ ਇੱਕ ਥਾਵਾਂ ਦੇ ਉੱਤੇ ਗਿੱਦੜਬਾਹਾ, ਸਮਾਣਾ, ਬਟਾਲਾ, ਮੋਹਾਲੀ ਇਹਨਾਂ ਥਾਵਾਂ ਦੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਛੱਡ ਦਈਏ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਵੋਟਾਂ ਭੁਗਤੀਆਂ ਸੀ। ਕੋਈ ਜ਼ਿਆਦਾ ਵੱਡਾ ਮਾਹੌਲ ਐਸਾ ਨਹੀਂ ਸੀ ਦੇਖਣ ਨੂੰ ਮਿਲਿਆ ਹਿੰਸਾ ਦਾ, ਪਰ ਦੱਸ ਦਈਏ ਕਿ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦਾ ਕੰਮ ਉਹਨਾਂ ਦੇ ਅਧੀਨ ਆਉਂਦੇ ਇਲਾਕਿਆਂ 'ਚ ਬੁਨਿਆਦੀ ਸਹੂਲਤਾਂ ਦੇਣਾ ਹੁੰਦਾ। ਪੀਣ ਵਾਲੇ ਪਾਣੀ ਤੋਂ ਲੈ ਕੇ ਸਟਰੀਟ ਲਾਈਟਾਂ ਦਾ ਪ੍ਰਬੰਧ, ਸਥਾਨਕ ਸੜਕਾਂ ਤੋਂ ਲੈ ਕੇ ਕੂੜੇ ਦਾ ਨਿਪਟਾਰਾ, ਸੀਵਰੇਜ ਸਿਸਟਮ, ਸਫਾਈ ਦਾ ਪ੍ਰਬੰਧ, ਇਹ ਸਾਰੇ ਇਹਨਾਂ ਨਗਰ ਪਾਲਿਕਾਵਾਂ ਦੇ ਅਧੀਨ ਆਉਂਦੇ ਨੇ। ਇਮਾਰਤਾਂ ਦੇ ਨਕਸ਼ਿਆਂ ਦੀ ਜਾਂਚ ਤੋਂ ਲੈ ਕੇ ਨਕਸ਼ੇ ਪਾਸ ਕਰਵਾਉਣੇ, ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਦਾ ਪ੍ਰਬੰਧ, ਫਾਇਰ ਬ੍ਰਿਗੇਡ, ਗਰੀਬਾਂ ਦੇ ਲਈ ਰਹਿਣ ਬਸੇਰੇ, ਝੁੱਗੀ ਝੌਂਪੜੀਆਂ ਦੇ ਇਲਾਕਿਆਂ ਦਾ ਸੁਧਾਰ ਕਰਨਾ, ਅੰਤਮ ਸੰਸਕਾਰ ਵਾਲੀਆਂ ਥਾਵਾਂ ਜਿਵੇਂ ਕਬਰਸਤਾਨ, ਸ਼ਮਸ਼ਾਨ ਘਾਟਾਂ ਦਾ ਪ੍ਰਬੰਧ ਦੇਖਣਾ, ਇਲਾਕੇ ਦਾ ਸੁੰਦਰੀਕਰਨ ਜਿਵੇਂ ਪਾਰਕ ਵਗੈਰਾ ਬਣਾਉਣਾ, ਉਹਨਾਂ ਨੂੰ ਮੇਨਟੇਨ ਰੱਖਣਾ, ਇਹ ਵੀ ਇਹਨਾਂ ਦੇ ਹੀ ਅਧੀਨ ਆਉਂਦੇ ਨੇ। ਇਸ ਤੋਂ ਇਲਾਵਾ ਜਨਮ ਮੌਤ ਦੇ ਸਰਟੀਫਿਕੇਟ ਤੋਂ ਲੈ ਕੇ ਹੋਰ ਬਹੁਤ ਸਾਰੇ ਜਿਹੜੇ ਕਾਗਜ਼ ਪੱਤਰ ਨੇ ਉਹ ਵੀ ਨਗਰ ਪਾਲਿਕਾਵਾਂ ਹੀ ਪੰਜਾਬ ਦੇ ਵਿੱਚ ਦੇ

ਅਕਾਲੀ ਦਲ ਦੂਜੇ ਨੰਬਰ ਦੇ ਉੱਤੇ ਚੱਲ ਰਹੀ ਹੈ। ਇਸ ਤਰੀਕੇ ਦੇ ਨਾਲ ਇਹ ਵੋਟਾਂ ਦੀ ਜਿਹੜੀ ਗਿਣਤੀ ਹੈ ਉਹ ਜਿਵੇਂ ਜਿਵੇਂ ਹੋਏਗੀ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਤੁਹਾਡੇ ਤੱਕ ਦੱਸ ਦੇਵਾਂਗੇ। ਅੱਜ ਸਵੇਰੇ ਭਾਰਤੀ ਸਮੇਂ ਮੁਤਾਬਕ 8 ਵਜੇ ਤੋਂ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ। ਆਓ ਇੱਧਰ ਆਸਟ੍ਰੇਲੀਆ ਵਾਲੇ ਪਾਸੇ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਸਭ ਤੋਂ ਪਹਿਲਾਂ ਖਬਰ ਆਸਟ੍ਰੇਲੀਆ ਦੇ ਜਿਹੜੀ 3M ਕੰਪਨੀ ਉਸ ਦੇ ਨਾਲ, ਆਸਟ੍ਰੇਲੀਆ ਦੀ ਨਹੀਂ ਬਲਕਿ ਅਮਰੀਕੀ ਕੰਪਨੀ, ਆਸਟ੍ਰੇਲੀਆ 'ਚ ਤਾਂ ਇਹ ਕੰਮ ਕਾਰ ਦੇਖਦੇ ਨੇ। ਕੰਮ ਇਹਨਾਂ ਦਾ ਕੀ ਹੈ ਕਿ ਆਸਟ੍ਰੇਲੀਆ ਦੇ ਜਿਹੜੇ ਫੌਜੀ ਹਵਾਈ ਅੱਡੇ ਨੇ, ਕਿਹਾ ਜਾ ਰਿਹਾ ਹੈ ਕਿ 26 ਮਿਲਟਰੀ ਬੇਸ ਨੇ, ਹੈਗੇ ਤਾਂ ਜ਼ਿਆਦਾ ਨੇ, ਪਰ ਇਹਨਾਂ 26 ਮਿਲਟਰੀ ਬੇਸ ਦੇ ਉੱਤੇ ਜਿਹੜਾ ਕੰਟਰੈਕਟ ਦਿੱਤਾ ਹੋਇਆ ਸੀ ਅੱਗ ਬੁਝਾਊ ਝੱਗ ਦਾ, ਯਾਨੀ ਫਾਇਰ ਫਾਈਟਿੰਗ ਫੋਰਮ ਦਾ, ਉਹ 3M ਕੰਪਨੀ ਨੂੰ ਦਿੱਤਾ ਹੋਇਆ ਸੀ। ਹੋਰ ਵੀ ਬਹੁਤ ਸਾਰੇ ਕੰਟਰੈਕਟ ਨੇ, ਪਰ ਇਸ ਅਮਰੀਕੀ ਕੰਪਨੀ ਨੇ ਇਸ ਜਿਹੜੀ ਫੋਰਮ ਸੀ ਇਹਦੇ ਵਿੱਚ ਕੁਝ ਐਸੇ ਕੈਮੀਕਲ ਮਿਲਾਏ ਜਿਨ੍ਹਾਂ ਨੂੰ ਫੋਰਐਵਰ ਕੈਮੀਕਲ ਕਿਹਾ ਜਾਂਦਾ, ਯਾਨੀ ਕਿ ਜਿਹੜੇ ਕਿ ਹਮੇਸ਼ਾ ਹੀ ਇੱਕ ਵਾਰ ਜਦੋਂ ਨਿਕਲੇ ਜ਼ਮੀਨ ਦੇ ਉੱਤੇ ਪਏ ਤਾਂ ਉਹ ਹਮੇਸ਼ਾ ਦੇ ਲਈ ਹੀ ਧਰਤੀ ਦੇ ਉੱਤੇ ਰਹਿ ਜਾਂਦੇ ਨੇ। ਉਹ ਖਤਮ ਨਹੀਂ ਹੁੰਦੇ, ਉਹ ਨਸ਼ਟ ਨਹੀਂ ਹੁੰਦੇ, ਅਤੇ ਫਿਰ ਉਹ ਮਨੁੱਖੀ ਸਿਹਤ ਦੇ ਲਈ ਵੀ ਖਤਰਨਾਕ ਹੁੰਦੇ ਨੇ। ਵੀਰਵਾਰ ਦੇ ਦਿਨ ਆਸਟ੍ਰੇਲੀਆ ਦੀ ਅਟਾਰਨੀ ਜਨਰਲ ਮਿਚਲ ਰੋਲੈਂਡ ਅਤੇ ਅਸਿਸਟੈਂਟ ਡਿਫੈਂਸ ਮਿਨਿਸਟਰ ਪੀਟਰ ਖਲੀਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ 'ਚ ਕਿਹਾ ਸੀ ਕਿ ਉਹਨਾਂ ਨੇ 3M ਨੂੰ $2 billion ਦਾ ਜੁਰਮਾਨਾ ਲਗਾਇਆ। ਇਹ ਜਾਣ ਲਵੋ ਕਿ ਆਸਟ੍ਰੇਲੀਆ ਦੇ ਕਾਮਨਵੈਲਥ ਇਤਿਹਾਸ ਦੇ ਵਿੱਚ ਅੱਜ ਤੱਕ ਸਰਕਾਰ ਨੇ ਕਿਸੇ ਵੀ ਅਦਾਰੇ ਨੂੰ ਐਡਾ ਵੱਡਾ ਜੁਰਮਾਨਾ ਨਹੀਂ ਲਗਾਇਆ। ਆਸਟ੍ਰੇਲੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਜੁਰਮਾਨਾ, ਔਰ ਇਸ ਅਮਰੀਕੀ ਮਲਟੀਨੈਸ਼ਨਲ ਕੰਪਨੀ, ਕਿਉਂਕਿ ਆਸਟ੍ਰੇਲੀਆ 'ਚ ਹੀ ਨਹੀਂ ਇਹ ਫਾਇਰ ਫਾਈਟਿੰਗ ਫੋਰਮ ਸਪਲਾਈ ਕਰਦੇ, ਹੋਰਨਾਂ ਥਾਵਾਂ 'ਤੇ ਵੀ ਕਰਦੇ ਨੇ, ਪਰ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਅਸੀਂ ਆਪਣੇ ਭਵਿੱਖ ਨੂੰ ਇਸ ਤਰੀਕੇ ਦੇ ਨਾਲ ਗੰਧਲਾ ਨਹੀਂ ਹੋਣ ਦੇ ਸਕਦੇ। ਇਸ ਦੇ ਇਹਨੂੰ AFFF ਯਾਨੀ FFFF ਐਕਿਊਅਸ ਫੂਡ ਫਾਰਮਿੰਗ ਫੋਰਮਸ ਕਹਿ ਲਿਆ ਜਾਂਦਾ। ਆਮ ਤੌਰ ਦੇ ਉੱਤੇ ਇਹ ਬਹੁਤ ਲਾਈਟ ਵਾਟਰ ਵੇਟ ਹੁੰਦੀਆਂ ਨੇ, ਹਲਕੀਆਂ ਹੁੰਦੀਆਂ ਨੇ, ਪਰ ਇਹਨਾਂ 'ਚ PFAS ਵਰਗੇ, ਜਿਹਨੂੰ ਪੋਲੀਫਰਿਲਕੋਲ ਸਬਸਟੈਂਸ ਕਹਿ ਲਿਆ ਜਾਂਦਾ, ਉਹ ਮਿਲੇ ਹੁੰਦੇ ਨੇ। ਹਾਲਾਂਕਿ PFAS ਜਾਂ PFAS ਜਿਹੜੇ ਨੇ ਉਹ ਤੁਹਾਡੇ ਕਿਚਨ ਦੇ ਜਿਹੜੇ ਟੈਫਲਨ ਦੇ ਭਾਂਡੇ ਨੇ ਉਹਨਾਂ ਤੋਂ ਲੈ ਕੇ, ਜਿਨ੍ਹਾਂ 'ਚ ਤੁਸੀਂ ਪੋਪਕੋਰਨ ਭੁੰਨਦੇ ਹੋ ਉਹਨਾਂ ਲਿਫਾਫਿਆਂ ਤੋਂ ਲੈ ਕੇ ਮੇਕਅਪ ਰਿਮੂਵਰ ਤੱਕ ਹਰ ਇੱਕ 'ਚ PFAS ਹੁੰਦਾ। ਕਿੰਨੀ ਮਾਤਰਾ 'ਚ ਹੁੰਦਾ, ਕੈਸਾ ਹੁੰਦਾ, ਇਹ ਇੱਕ ਖਤਰਨਾਕ ਗੱਲ ਹੈ, ਕਿਉਂਕਿ ਜੇ ਹਿਊਮਨ ਬੋਡੀ ਦੇ ਸਿੱਧੇ ਸੰਪਰਕ 'ਚ ਜਾਂਦਾ ਤਾਂ ਕੈਂਸਰ ਤੋਂ ਲੈ ਕੇ ਹੋਰ ਬਹੁਤ ਸਾਰੇ ਹਾਰਮੋਨਲ ਬਰਥ ਇਸ਼ੂਜ਼, ਬੜੇ ਸਾਰੇ ਕਾਰਨ ਨੇ ਜਿਹੜੇ ਉਹਨਾਂ ਦੇ ਲਈ ਇਹ ਜ਼ਿੰਮੇਦਾਰ ਬਣ ਜਾਂਦਾ। ਆਮ ਤੌਰ 'ਤੇ PFAS ਨੂੰ ਇੱਕ ਸਿੰਥੈਟਿਕ ਕੈਮੀਕਲ ਦੀ, 1400 ਤੋਂ ਵਧੇਰੇ ਕੈਮੀਕਲਸ ਜਿਹੜੇ ਹੁੰਦੇ ਨੇ ਉਹ ਰਲ ਕੇ ਜਿਹੜੇ ਨੇ ਉਹਨਾਂ ਦੇ ਵਿੱਚ PFAS ਬਣਦਾ। ਸੋ ਇਹ ਮੰਨਿਆ ਜਾਂਦਾ ਹੈ ਕਿ ਖਤਰਨਾਕ ਹੀ ਹੁੰਦਾ, ਇਹ ਕੋਈ ਬਹੁਤਾ ਵਧੀਆ ਕੈਮੀਕਲ ਤਾਂ ਨਹੀਂ ਹੈ। ਔਰ ਡਿਫੈਂਸ ਮਹਿਕਮੇ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਇਹਨਾਂ ਨੇ ਜੇ ਇਸ ਫੋਰਮ ਨੂੰ ਸਾਫ਼ ਕਰਨਾ ਹੁਣ ਤੋਂ ਸ਼ੁਰੂ ਕੀਤਾ ਅਲੱਗ ਅਲੱਗ ਇਹਨਾਂ 28 ਸਾਈਟਸ ਦੇ ਉੱਤੇ ਤਾਂ ਲਗਭਗ $1.5 billion ਤੋਂ ਜ਼ਿਆਦਾ ਦਾ ਖਰਚਾ ਆ ਜਾਣਾ। ਹੁਣ ਇਹ ਖਰਚਾ ਤਾਂ ਚਲੋ ਉਹ ਝੱਲਣਗੇ, ਉਸਦੇ ਉੱਪਰ ਜੁਰਮਾਨਾ ਤਾਂ ਉਸ ਕੰਪਨੀ ਨੂੰ ਚਾਹੀਦਾ ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਇਹ ਹੋਇਆ। ਕਿਹਾ ਗਿਆ ਹੈ ਕਿ 3M ਨੇ ਇਸ ਦੀ ਜਾਂਚ ਨਹੀਂ ਕੀਤੀ, 3M ਨੇ ਟੈਸਟਿੰਗ ਨਤੀਜੇ ਗਲਤ ਸਾਂਝੇ ਕੀਤੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ 3M ਨੇ ਗੜਬੜਾਂ ਕਿੱਥੇ ਕਿੱਥੇ ਕੀਤੀਆਂ ਨੇ। ਪਰ ਇਸ ਤੋਂ ਅਮਰੀਕਾ ਦੇ ਵਿੱਚ ਵੀ ਸੁਗਬਗਾਹਟ ਜਿਹੜੀ ਉਹ ਵੱਧ ਸਕਦੀ ਹੈ। ਖੈਰ ਇੱਥੇ ਭਾਰਤੀ ਮੂਲ ਦੇ ਨਾਲ ਜੁੜੀਆਂ ਹੋਈਆਂ ਕੁਝ ਇੱਕ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਜੁੜੀਆਂ ਹੋਈਆਂ ਆਸਟ੍ਰੇਲੀਆ ਦੀਆਂ ਹੀ ਖਬਰਾਂ ਨੇ। ਪਹਿਲਾਂ ਤਾਂ ਖਬਰ ਆਫਿਸ ਵਰਕ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਹੁਣ ਆਸਟ੍ਰੇਲੀਆ ਦੇ ਵਿੱਚ ਆਪਣੇ ਖਰਚੇ ਘਟਾਉਣ ਦੇ ਲਈ ਕੁਝ ਨੌਕਰੀਆਂ ਨੂੰ ਆਫਸ਼ੋਰ ਕਰਨ ਜਾ ਰਹੇ ਨੇ, ਅਤੇ ਉਹ ਕਿੱਥੇ, ਫਿਲੀਪੀਨਸ ਅਤੇ ਭਾਰਤ ਦੇ ਵਿੱਚ। ਮੰਨਿਆ ਜਾ ਰਿਹਾ ਕਿ ਸੈਂਕੜੇ ਨੌਕਰੀਆਂ ਜਿਹੜੀਆਂ ਨੇ ਫਿਲੀਪੀਨਸ ਅਤੇ ਭਾਰਤ ਦੇ ਵਿੱਚ ਇਸ ਕਰਕੇ ਦਿੱਤੀਆਂ ਜਾ ਰਹੀਆਂ ਕਿਉਂਕਿ ਕੰਪਨੀ ਆਫਿਸ ਵਰਕ ਕੰਪਨੀ ਜਿਹੜੀ ਹੈ ਆਸਟ੍ਰੇਲੀਅਨ ਕੰਪਨੀ ਹੈ, ਇਹ ਆਪਣੇ ਖਰਚੇ ਘਟਾ ਸਕੇਗੀ। ਵੈਸਟਰਨ ਸਿਡਨੀ ਦੇ ਵਿੱਚ ਇਹਨਾਂ ਦਾ ਜਿਹੜਾ ਇੱਕ ਕਸਟਮਰ ਸਰਵਿਸ ਸੈਂਟਰ ਹੈ ਉਹਦੇ ਦਰਜਨਾ ਕਰਮਚਾਰੀ ਜਿਹੜੇ ਨੇ ਉਹ ਹੁਣ ਕੱਢ ਦਿੱਤੇ ਜਾਣਗੇ, ਅਤੇ ਇਹੀ ਸਰਵਿਸ ਸੈਂਟਰ ਫਿਲੀਪੀਨਸ ਮਨੀਲਾ ਦੇ ਵਿੱਚ ਭੇਜਿਆ ਜਾਏਗਾ। ਅਦਾਰੇ ABC ਦੀ ਖਬਰ ਦੇ ਮੁਤਾਬਕ ਇਹ ਵੀ ਪਤਾ ਚੱਲਿਆ ਕਿ ਜਿਹੜੀਆਂ ਸ਼ਿਫਟ ਜੋਬਸ ਨੇ ਜਿਵੇਂ ਟੈਕਨੋਲੋਜੀ ਸਪੋਰਟ, ਬਿਜ਼ਨਸ ਗੀਕਸ, 2U ਵਰਗੇ ਜਿਹੜੇ ਰੋਲ ਨੇ ਉਹ ਸਿਡਨੀ ਅਤੇ ਮੈਲਬਨ ਤੋਂ ਮੂਵ ਕਰਕੇ ਬੈਂਗਲੁਰੂ ਭੇਜੇ ਜਾਣਗੇ ਭਾਰਤ ਦੇ ਵਿੱਚ। ਔਰ ਇਸ ਖਬਰ ਦਾ ਵਿਸਤਾਰ ਜਿਹੜਾ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਵੀ ਅਸੀਂ ਸਾਂਝਾ ਕਰਾਂਗੇ। ਵੈਸ ਫਾਰਮਰ ਨਾਮ ਦੀ ਇਹ ਕੰਪਨੀ ਹੈ ਜਿਹਦੀ ਮਲਕੀਅਤ ਦੇ ਥੱਲੇ ਆਫਿਸ ਵਰਕਸ ਅਦਾਰਾ ਆਉਂਦਾ। ਵੈਸ ਫਾਰਮਰਸ ਦੇ ਕੋਲ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਜਿਹੜਾ ਆਸਟ੍ਰੇਲੀਆ ਬੇਸਡ ਜਿਹੜਾ ਸਕਿੱਲਡ ਹੈ ਜਾਂ ਸਕਿੱਲ ਬੇਸਡ ਲੇਬਰ ਹੈ ਉਹਨੂੰ ਇੱਕ ਨੁਕਸਾਨ ਪਹੁੰਚੇਗਾ। ਇੱਥੇ ਭਾਰਤੀ ਮੂਲ ਦੇ ਨਾਲ ਹੀ ਜੁੜੀ ਅਗਲੀ ਖਬਰ, ਜਿੱਥੇ ਮੈਲਬਨ ਦੇ ਇੱਕ ਸਕੂਲ ਅਧਿਆਪਕ ਜਿਹੜੇ ਕਿ ਭਾਰਤ

0: ਤੱਕ ਗਏ ਸੀ ਪਰ ਉਹਨਾਂ ਦੇ ਪਰਿਵਾਰ ਦੇ ਮੁਤਾਬਕ ਪਿਛਲੇ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਉਹਨਾਂ ਦੀ ਕੋਈ ਉੱਗ ਸੁੱਗ ਨਹੀਂ ਲੱਗ ਸਕੀ ਹੈ। ਡਾਇਮੰਡ ਵੈਲੀ ਕਾਲਜ ਦੇ ਟੀਚਰ ਸੁਨੀਲ ਸ਼ਰਮਾ ਜਿਨ੍ਹਾਂ ਦੀ ਉਮਰ 66 ਸਾਲ ਹੈ ਉਹ 22 ਮਈ ਨੂੰ ਮੈਲਬਨ ਦੇ ਵਿੱਚ ਵੈਸੇ ਰਹਿੰਦੇ ਨੇ ਉਹਨਾਂ ਦੀ ਕਿਉਂਕਿ ਉਸ ਤੋਂ ਪਹਿਲਾਂ ਉਹ ਭਾਰਤ ਗਏ ਹੋਏ ਸੀ ਅਤੇ ਉਹਨਾਂ ਨੇ ਆਖਰੀ ਵਾਰ 22 ਮਈ ਨੂੰ ਆਪਣੇ ਮੈਲਬਨ 'ਚ ਰਹਿੰਦੇ ਬੱਚਿਆਂ ਦੇ ਨਾਲ ਫੋਨ ਦੇ ਉੱਤੇ ਸੰਪਰਕ ਕੀਤਾ। ਭਾਰਤ 'ਚੋਂ ਇੱਕ ਪ੍ਰੋਪਰਟੀ ਇਨਵੈਸਟਮੈਂਟ ਦੇ ਸਿਲਸਿਲੇ 'ਚ ਗਏ ਸੀ ਪਰ ਇੱਥੇ ਬੈਠੇ ਉਹਨਾਂ ਦੇ ਜਿਹੜੇ ਧੀ ਹੈ ਸੁਰਭੀ ਉਸਨੇ ਦਾਅਵਾ ਕੀਤਾ ਹੈ ਕਿ ਉਸਦੇ ਪਿਤਾ ਸੁਨੀਲ ਸ਼ਰਮਾ ਦਾ ਆਪਣੇ ਭਰਾ ਦੇ ਨਾਲ ਯਾਨੀ ਸੁਰਭੀ ਦੇ ਚਾਚਾ ਦੇ ਨਾਲ ਕੋਈ ਬਹੁਤਾ ਵਧੀਆ ਵਿਵਹਾਰ ਨਹੀਂ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਇਹਨਾਂ ਦਾ ਪਿਛੋਕੜ ਹੈ ਅਤੇ ਜਿਵੇਂ ਹੀ ਉਹ ਅੰਮ੍ਰਿਤਸਰ ਗਏ ਉਸ ਤੋਂ ਬਾਅਦ ਤੋਂ ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਲੱਗ ਰਿਹਾ। ਹਾਲੇ ਇਹ ਵੀ ਨਹੀਂ ਪਤਾ ਚੱਲ ਸਕਿਆ ਹੈਰਾਲਸਨ ਦੀ ਖਬਰ ਦੇ ਵਿੱਚ ਕਿ ਕੀ ਵਿਕਟੋਰੀਆ ਪੁਲਿਸ ਨੇ ਆਪਣੀ ਕੋਈ ਟੀਮ ਅੰਮ੍ਰਿਤਸਰ ਭੇਜੀ ਹੈ ਜਾਂ ਭਾਰਤ ਭੇਜੀ ਹੈ ਇਸ ਮਾਮਲੇ ਦੀ ਪੜਤਾਲ ਕਰਨ ਦੇ ਲਈ। ਪਰ ਦੱਸ ਦਈਏ ਕਿ ਸੁਨੀਲ ਸ਼ਰਮਾ ਪਿਛਲੇ 15 ਸਾਲਾਂ ਤੋਂ ਡਾਇਮੰਡ ਵੈਲੀ ਕਾਲਜ ਦੇ ਵਿੱਚ ਮੈਥਸ ਦੇ ਹਿਸਾਬ ਦੇ ਅਧਿਆਪਕ ਸੀ ਅਤੇ ਹੁਣ ਉਹਨਾਂ ਦੀ ਗੁੰਮਸ਼ੁਦਗੀ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਲਈ ਤਾਂ ਚਿੰਤਾ ਦਾ ਵਿਸ਼ਾ ਬਣੀ ਹੋਇਆ ਪਰ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਅਤੇ ਟਰੇਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੌਂਸਲਰ ਅਸਿਸਟੈਂਟ ਸਰਵਿਸ ਜਿਹੜੀਆਂ ਨੇ ਉਹ ਸੁਨੀਲ ਸ਼ਰਮਾ ਦੀ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਨੇ। ਅਸੀਂ ਇਸ ਮੌਕੇ ਦੇ ਉੱਤੇ ਬੇਵਸ ਮਹਿਸੂਸ ਕਰ ਰਹੇ ਹਾਂ। ਅਗਲੀਆਂ ਦੋ ਖਬਰਾਂ ਦੋ ਇਨਸਾਨੀ ਰੂਪ ਦੇ ਵਿੱਚ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ। ਪਹਿਲਾ ਜਾਨਵਰ ਐਸ਼ਲੀ ਪੌਲ ਗ੍ਰਿਫਿਥ ਜਿਹਨੂੰ ਕਿ ਲਾਈਫ ਸੈਂਟੈਂਸ ਦਿੱਤਾ ਗਿਆ ਸੀ 2024 ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਜਿਨਸੀ ਕਾਰੇ ਕਰਨ ਦੇ ਇਲਜ਼ਾਮ ਦੇ ਵਿੱਚ 300 ਤੋਂ ਵਧੇਰੇ ਦੋਸ਼ ਇਸ ਦੇ ਉੱਤੇ ਆਇਦ ਹੋਏ ਸੀ ਜਿਸ ਦੇ ਵਿੱਚ ਇਸ ਨੇ 69 ਛੋਟੀਆਂ ਲੜਕੀਆਂ ਦੇ ਨਾਲ ਬਦਕਾਰ ਕੀਤਾ ਸੀ। ਇੱਕ ਐਸਾ ਕੰਮ ਕੀਤਾ ਸੀ ਜਿਸ ਦੇ ਬਾਰੇ ਸ਼ਰਮ ਵੀ ਮਹਿਸੂਸ ਹੁੰਦੀ ਹੈ। ਇਸ ਦੇ ਪਾਸੋਂ ਬਹੁਤ ਸਾਰੀਆਂ ਵੀਡੀਓਜ਼ ਵੀ ਬਰਾਮਦ ਹੋਈਆਂ ਸੀ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਦੇ ਨਾਲ ਜੁੜੀਆਂ ਹੋਈਆਂ ਔਰ ਇਸ ਨੂੰ ਸਜ਼ਾ ਦਿੱਤੀ ਗਈ ਸੀ 27 ਸਾਲ ਦੀ ਬਗੈਰ ਪੈਰੋਲ ਤੋਂ। 2049 ਦੇ ਵਿੱਚ ਇਸ ਨੇ ਜੇਲ੍ਹ ਤੋਂ ਰਿਲੀਜ਼ ਹੋਣਾ ਸੀ ਪਰ ਇਸ ਨੇ ਵੀਰਵਾਰ ਦੇ ਦਿਨ ਕੋਰਟ ਆਫ ਅਪੀਲ ਦੇ ਵਿੱਚ ਅਰਜ਼ੀ ਦਾਇਰ ਕੀਤੀ। ਇਸ ਦੇ ਵਕੀਲਾਂ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੀ ਸਜ਼ਾ ਦੇ ਵਿੱਚ ਕਟੌਤੀ ਦੇ ਬਾਰੇ ਅਦਾਲਤ ਸੋਚੇ। ਖੈਰ ਜੇਕਰ ਅਦਾਲਤ ਐਸਾ ਕੋਈ ਫੈਸਲਾ ਲੈਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਐਸ਼ਲੀ ਪੌਲ ਵਰਗੇ ਜਿਹੜੇ ਪੈਡੋਫਿਲਸ ਨੇ ਉਹਨਾਂ ਦੇ ਲਈ ਇੱਕ ਚੰਗਾ ਸੁਨੇਹਾ ਹੋਏਗਾ ਅਤੇ ਸਮਾਜਿਕ ਢਾਂਚੇ ਦੇ ਲਈ ਇੱਕ ਮਾੜਾ ਸੁਨੇਹਾ ਹੋਏਗਾ। ਦੂਜੇ ਪਾਸੇ ਇੱਕ ਹੋਰ ਜਾਨਵਰ ਜੋਸ਼ੂਆ ਡੇਲ ਬਰਾਊਨ ਮੈਲਬਨ ਦੇ ਇਸ ਜਾਨਵਰ ਦੇ ਬਾਰੇ ਤਾਂ ਬਹੁਤ ਸਾਰੇ ਇਸਦਾ ਨਾਮ ਸੁਣਦੇ ਹੋਏ ਕਈ ਸਾਰੇ ਮਾਪੇ ਜਿਹੜੇ ਨੇ ਉਹ ਦਹਿਸ਼ਤ 'ਚ ਆ ਜਾਂਦੇ ਨੇ। ਇਸ ਨੇ ਵੀ ਜਿਨਸੀ ਕਾਰੇ ਕੀਤੇ ਸੀ ਚਾਈਲਡ ਕੇਅਰ ਦੇ ਵਿੱਚ ਕੰਮ ਕਰਦਿਆਂ ਹੋਇਆਂ। ਜੋਸ਼ੂਆ ਡੇਲ ਬਰਾਊਨ ਦੇ ਉੱਤੇ ਇਲਜ਼ਾਮ ਜਿਹੜੇ ਸੀ ਉਹ 150 ਤੋਂ ਜ਼ਿਆਦਾ ਆਇਦ ਕੀਤੇ ਗਏ ਸੀ ਔਰ ਜਿਸ ਦੇ ਵਿੱਚ ਇਸਨੇ ਅਲੱਗ ਅਲੱਗ ਚਾਈਲਡ ਕੇਅਰ ਦੇ ਵਿੱਚ ਕੰਮ ਕੀਤਾ ਸੀ ਔਰ ਮੰਨਿਆ ਗਿਆ ਕਿ 23 ਚਾਈਲਡ ਕੇਅਰ 'ਚ ਇਸਨੇ 2019 ਤੋਂ 2025 'ਚ ਕੰਮ ਕੀਤਾ। ਪੁਆਇੰਟ ਕੁੱਕ, ਕੈਲਰ, ਸਨਬਰੀ, ਕੈਨਿੰਗਸਟਨ, ਮੈਲਟਨ, ਮਿਕਲਮ, ਲਿਓਪੋਲਡ, ਬਰੇਬਰੂਕ, ਬੰਡੂਰਾ, ਗ੍ਰੀਨਸਬਰੋ, ਹੋਪਰਸ ਕਰੋਸਿੰਗ, ਟਾਰਨੇਟ, ਵਿਲੀਅਮਸਟਾਊਨ, ਐਸੈਂਡਨ ਅਤੇ ਸੈਂਚੁਰੀ ਲੇਕਸ ਦੇ ਵਿੱਚ ਇਸਨੇ ਅਲੱਗ ਅਲੱਗ ਜਿਹੜੇ ਚਾਈਲਡ ਕੇਅਰ ਸੈਂਟਰ ਸੀ ਉੱਥੇ ਕੰਮ ਕੀਤਾ ਸੀ। ਇਹਨਾਂ ਦੇ ਵਿੱਚ ਕੰਮ ਕਰਦਿਆਂ ਇਸਨੇ ਛੋਟੇ ਬੱਚਿਆਂ ਦੇ ਨਾਲ ਜਿਸ ਕਿਸਮ ਦੇ ਦੁਸ਼ਕਰਮ ਕੀਤੇ ਸੀ ਉਸ ਤੋਂ ਬਾਅਦ ਤਾਂ ਸਿਹਤ ਮਹਿਕਮੇ ਨੂੰ ਲਗਭਗ 2000 ਬੱਚਿਆਂ ਦੇ ਨਾਲ ਜੁੜੇ ਹੋਏ ਸਿਹਤ ਚੈੱਕਅਪ ਵੀ ਕਰਨੇ ਪਏ ਸੀ। ਕਿਹਾ ਗਿਆ ਸੀ ਕਿ ਕੁਝ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਉਹਨਾਂ ਬੱਚਿਆਂ ਨੂੰ ਔਰ ਜਿਹੜੇ ਜਿਹੜੇ ਬੱਚੇ ਉਹਨਾਂ ਚਾਈਲਡ ਕੇਅਰ ਸੈਂਟਰਸ ਦੇ ਵਿੱਚ ਪੜ੍ਹੇ ਸੀ ਜਾਂ ਰਹੇ ਸੀ ਉਹਨਾਂ ਦੇ ਮਾਪੇ ਜਿਹੜੇ ਨੇ ਉਹ ਹੁਣ ਵੀ ਦਹਿਸ਼ਤ ਦੇ ਵਿੱਚ ਨੇ। ਉਸ ਵੇਲੇ ਜੋਸ਼ੂਆ ਡੇਲ ਬਰਾਊਨ ਨੂੰ 25 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ ਜਿਹੜਾ ਕਿ ਚਾਈਲਡ ਕੇਅਰ ਸੈਂਟਰ 'ਚ ਇਸ ਦੁਸ਼ਕਰਮ ਦੇ ਲਈ ਅਤੇ 15 ਸਾਲ ਦੀ ਜੇਲ੍ਹ ਦੀ ਸਜ਼ਾ ਚਾਈਲਡ ਅਬਿਊਜ਼ ਮਟੀਰੀਅਲ ਰੱਖਣ ਦੇ ਲਈ। ਪਰ ਹੁਣ ਇਸ ਦੀ ਤਰਫ ਤੋਂ ਵੀ ਅਦਾਲਤ ਦੇ ਵਿੱਚ ਅਪੀਲ ਤਾਂ ਨਹੀਂ ਕਹਿ ਸਕਦੇ ਪਰ ਇਸ ਨੇ ਅਦਾਲਤ ਦੇ ਵਿੱਚ ਇਸ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ। ਇਸ ਨੇ ਜਿਹੜਾ ਵੀਡੀਓ ਲਿੰਕ ਦੇ ਵਿੱਚ ਜੇਲ੍ਹ ਤੋਂ ਪੇਸ਼ ਹੋਇਆ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਉਹਦੇ ਅੰਦਰ ਇਹ ਮੰਨਿਆ ਕਿ ਇਹ ਗਿਲਟੀ ਨਹੀਂ ਹੈ, ਇਹ ਗਲਤੀ ਨਹੀਂ ਆਪਣੀ ਮੰਨ ਰਿਹਾ ਯਾਨੀ ਕਿ ਇਹ ਗਿਲਟੀ ਨਾ ਪਲੀਡ ਕਰਨ ਤੋਂ ਬਾਅਦ ਅਦਾਲਤੀ ਕਾਰਵਾਈ ਦੇ ਅਸਰ ਜਿਹੜੇ ਨੇ ਉਹ ਜ਼ਾਹਰ ਜੀ ਗੱਲ ਹੈ ਕਿ ਇਸ ਦੀ ਸਜ਼ਾ ਦੇ ਉੱਤੇ ਪੈਣਗੇ। ਇੱਧਰ ਆਖਰੀ ਖਬਰ ਇੱਕ ਹੋਰ ਅਪੀਲ ਜਿਸ ਦੇ ਵਿੱਚ ਟ੍ਰਿਪਲ ਮਰਡਰ ਜਾਂ ਮਸ਼ਰੂਮ ਮਰਡਰ ਦੇ ਨਾਮ ਦੇ ਨਾਲ ਮਸ਼ਹੂਰ ਹੋਈ ਮੈਲਬਨ ਦੀ ਮਹਿਲਾ ਐਰਿਨ ਪੈਟਰਸਨ ਨੂੰ ਅਗਸਤ ਮਹੀਨੇ ਦੇ ਵਿੱਚ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਜਿੱਥੇ ਉਸਦੇ ਵਕੀਲਾਂ ਦੀ ਤਰਫ ਤੋਂ 5-6 ਨੁਕਤੇ ਅਦਾਲਤ ਦੇ ਵਿੱਚ ਦਾਇਰ ਕੀਤੇ ਗਏ ਨੇ ਅਤੇ ਅਪੀਲ ਪਾਈ ਗਈ ਹੈ ਕਿ ਇਸ ਦੀ ਸਜ਼ਾ ਦੇ ਵਿੱਚ ਕਟੌਤੀ ਹੋ ਸਕੇ। 18 ਜਾਂ 19 ਅਗਸਤ ਨੂੰ ਜਾਂ ਦੋਵੇਂ ਦਿਨ ਇਸ ਦੀ ਪੇਸ਼ੀ ਹੋਣੀ ਹੈ। ਦੱਸ ਦਈਏ ਕਿ ਪਿਛਲੇ ਸਾਲ ਇਸ ਦੀ ਪੇਸ਼ੀ ਦੇ ਵਿੱਚ ਇਸ ਨੂੰ ਦੋਸ਼ੀ ਪਾਇਆ ਗਿਆ ਸੀ ਆਪਣੀ ਸੱਸ ਗੇਲ ਪੈਟਰਸਨ, ਸਹੁਰਾ ਡੌਨ ਪੈਟਰਸਨ, ਸੱਸ ਦੀ ਭੈਣ ਹੇਦਰ ਵਿਲਕਿਨਸਨ, ਇਹਨਾਂ ਸਾਰਿਆਂ ਨੂੰ ਜ਼ਹਿਰੀਲੀ ਮਸ਼ਰੂਮ ਘਰ ਬੁਲਾ ਕੇ ਡਿਨਰ ਦੇ ਵਿੱਚ ਪਰੋਸਣ ਅਤੇ ਫਿਰ ਕਤਲ ਕਰਨ ਦੇ ਦੋਸ਼ ਇਸ ਦੇ ਉੱਤੇ ਲੱਗੇ ਸੀ। ਇਸ ਦੇ ਪਤੀ ਨਿਆਨ ਜਿਹੜੀ ਸੱਸ ਦੀ ਭੈਣ ਸੀ ਹੇਦਰ ਵਿਲਕਿਨਸਨ, ਉਸਦਾ ਪਤੀ ਐਨ ਵਿਲਕਿਨਸਨ, ਉਹ ਵੀ ਇਕਲੌਤਾ ਹੀ ਇਸ ਪੂਰੇ ਮਾਮਲੇ 'ਚ ਬਚਿਆ ਸੀ ਔਰ ਇਸ ਪੂਰੇ ਮਾਮਲੇ ਦਾ ਗਵਾਹ ਵੀ ਸੀ, ਜਿਸਨੇ ਅਦਾਲਤ ਦੇ ਵਿੱਚ ਸਾਰੇ ਗੱਲ ਵੀ ਰੱਖੀ ਸੀ। ਪਰ ਹੁਣ ਇਸ ਦੇ ਵਕੀਲਾਂ ਦੀ ਤਰਫ ਤੋਂ ਬਹੁਤ ਸਾਰੇ ਨੁਕਤੇ ਅਲੱਗ ਅਲੱਗ ਤਰੀਕੇ ਦੇ ਨਾਲ ਬਣਾਏ ਗਏ ਨੇ। ਕਿਹਾ ਗਿਆ ਹੈ ਕਿ ਫੰਡਾਮੈਂਟਲੀ ਰੋਂਗ ਹੈ, ਇਸ ਦੀ ਸਜ਼ਾ ਦੀ ਸੁਣਵਾਈ ਵੇਲੇ ਅਦਾਲਤ ਨੇ ਕਿਹਾ ਸੀ ਕਿ ਕੋਈ ਬਹੁਤੇ ਸਬੂਤ ਉਹਦੇ ਹੱਕ 'ਚ ਨਹੀਂ ਨੇ, ਪਰ ਫਿਰ ਵੀ ਸਜ਼ਾ ਸੁਣਾਈ ਜਾ ਰਹੀ ਹੈ। ਐਸੇ ਬਹੁਤ ਸਾਰੇ ਨੁਕਤੇ ਉਠਾਏ ਗਏ ਨੇ ਸਜ਼ਾ ਸੁਣਾਉਣ ਵੇਲੇ ਜਿਹੜੇ ਅਦਾਲਤ ਦੀ ਤਰਫ ਤੋਂ ਕਹੇ ਗਏ ਸੀ, ਅਤੇ ਉਹਨਾਂ ਨੁਕਤਿਆਂ ਨੂੰ ਕਾਨੂੰਨੀ ਕਾਰਨ ਦੇ ਕੇ 51 ਸਾਲਾ ਪੈਟਰਸਨ ਦੀ ਜੇਲ੍ਹ ਦੀ ਸਜ਼ਾ ਦੇ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 33 ਸਾਲ ਨੌਨ ਪੈਰੋਲ ਇਸਨੇ ਜੇਲ੍ਹ ਕੱਟਣੀ ਹੈ, ਯਾਨੀ 82 ਸਾਲ ਦੀ ਹੋਏਗੀ ਜਦੋਂ ਇਹ ਜੇਲ੍ਹ 'ਚੋਂ ਬਾਹਰ ਆਏਗੀ। ਪਰ ਅਦਾਲਤ ਨੇ ਵਿੱਚ ਅਪੀਲ ਅਦਾਲਤ 'ਚ ਇਹ ਵੀ ਇੱਕ ਤਰਕ ਰੱਖਿਆ ਗਿਆ ਕਿ ਇੰਨੀ ਉਮਰ ਤੱਕ ਉਸਨੂੰ ਜੇਲ੍ਹ 'ਚ ਕਾਹਤੇ ਰੱਖਿਆ ਜਾਣਾ। ਖੈਰ, ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ। ਦਿਓ ਇਜਾਜ਼ਤ, ਧੰਨਵਾਦ।
1: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਆਪਕੀ ਖਿਦਮਤ ਮੈਂ ਆਪਣੀ ਚੰਦ ਗਜ਼ਲੇ ਪੇਸ਼ ਕਰਨੇ ਕੀ ਇਜਾਜ਼ਤ ਚਾਹਤੀ ਹੂੰ। ਇਜਾਜ਼ਤ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸਹੁਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: Hi, this is Ayushman Khurana and you're listening to Radio Hanji.

0: is now the ultimate power in the universe.
1: Radio Haji 1674.
2: जब चाहे

0: ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਤੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੋ।
4: ਸਤਿ ਸ਼੍ਰੀ ਅਕਾਲ, ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hanji Radio.
3: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
5: ਹਾਂਜੀ, 1674 ਮੈਂ ਦੋਸਤੋ ਅੱਜ ਦੇ ਦਿਨ ਆਪਾਂ ਗੱਲਬਾਤ ਇੱਕ ਅਹਿਮ ਵਿਸ਼ੇ ਦੇ ਉੱਤੇ ਕਰਨ ਜਾ ਰਹੇ ਹਾਂ, ਜਿਹੜਾ ਸਾਡੇ ਸਮਾਜ ਦੇ ਵਿੱਚ ਇਸ ਟਾਈਮ ਦੇ ਉੱਤੇ ਆਪਾਂ ਵਰਤਾਰਾ ਵੇਖ ਤਾਂ ਰਹੇ ਹਾਂ ਪਰ ਸਾਨੂੰ ਬੜਾ ਡਿਸਟਰਬ ਕਰਦਾ, ਬੜਾ ਆਪਾਂ ਬੇਚੈਨ ਰਹਿੰਦੇ ਹਾਂ ਇੱਦਾਂ ਦੀਆਂ ਕੋਈ ਖਬਰਾਂ ਆਪਾਂ ਜਦੋਂ ਸੁਣਦੇ ਹਾਂ। ਅਤੇ ਤ੍ਰਾਸਦੀ ਦੀ ਗੱਲ ਇਹ ਆ ਕਿ ਇੱਦਾਂ ਦੀਆਂ ਖਬਰਾਂ ਦਿਨੋਂ ਦਿਨ ਵੱਧ ਰਹੀਆਂ ਨੇ। ਖਬਰ ਕੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਭਾਖੜਾ ਨਹਿਰ ਦੇ ਵਿੱਚ ਇੱਕ ਪਰਿਵਾਰ ਨੇ ਛਾਲ ਮਾਰੀ। ਸੁਣਨ ਦੇ ਵਿੱਚ ਬਾਅਦ 'ਚ ਆਇਆ ਕਿ ਮਾਂ ਪਿਓ ਨੇ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਛਾਲ ਮਾਰੇ ਸੀ, ਉਸ ਤੋਂ ਬਾਅਦ ਉਹਨਾਂ ਨੂੰ ਤਾਂ ਸ਼ਾਇਦ ਕੱਢ ਲਿਆ ਗਿਆ ਪਰ ਬੱਚੇ ਨਹੀਂ ਬਚਾਏ ਜਾ ਸਕੇ। ਸੋ ਤ੍ਰਾਸਦੀ ਇਹ ਆ ਕਿ ਇੱਦਾਂ ਦੀ ਕੋਈ ਪਹਿਲੀ ਘਟਨਾ ਨਹੀਂ ਵਾਪਰੀ। ਸਾਡੇ ਸਮਾਜ ਦੇ ਵਿੱਚ ਇੱਦਾਂ ਦੇ ਵਰਤਾਰੇ ਕਿਉਂ ਹੋ ਰਹੇ ਨੇ, ਕਿਹੜੇ ਕਿਹੜੇ ਹੋਰ ਕੇਸ ਇਹਦੇ ਨਾਲ ਰਿਲੇਟਿਡ ਚਿੰਤਾ ਦਾ ਵਿਸ਼ਾ ਨੇ, ਸੋ ਇਸੇ ਸਮੱਸਿਆ ਦੇ ਉੱਤੇ ਕਿਉਂ ਇਹ ਹੋ ਰਿਹਾ ਵਾ, ਕਿੱਦਾਂ ਹੋ ਰਿਹਾ ਵਾ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਜਿਹੜਾ ਇਹਨਾਂ ਚੀਜ਼ਾਂ ਤੋਂ ਬਚਣਾ ਵਾ, ਸੋ ਇਸ ਸਭ ਕੁਛ ਦੇ ਸੰਬੰਧ ਵਿੱਚ ਇੱਕ ਚਰਚਾ ਅੱਜ ਦੇ ਦਿਨ ਪ੍ਰੋਗਰਾਮ 'ਚ ਕਰਨ ਜਾ ਰਹੇ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
6: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਜੋ ਖਾਸ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਹਾਂ, ਜਿਹੜੀ ਤੁਸੀਂ ਸ਼ੁਰੂ ਕੀਤੀ ਹੈ ਕਿ ਜਿਹੜਾ ਇਹ ਵਰਤਾਰਾ ਹੈ ਅਸਲ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਤਰੀਕੇ ਦਾ ਮਾਸ ਸੁਸਾਈਡ ਜਾਂ ਇਕੱਠੇ ਮਿਲ ਕੇ ਸੁਸਾਈਡ ਕਰਨ ਦਾ ਜਾਂ ਫੈਮਿਲੀ ਸੁਸਾਈਡ ਕਰਨ ਦਾ, ਇਹ ਇੱਕ ਨਵਾਂ ਜਿਹੜਾ ਹੈਗਾ ਰੂਪ ਧਾਰਨ ਕਰ ਗਿਆ। ਤੇ ਪਿੱਛੇ ਜਿਹੜੀ ਹੁਣ ਘਟਨਾ ਵਾਪਰੀ ਹੈ ਇਹ ਬੜੀ ਦਿਲ ਕੰਬਾਊ ਘਟਨਾ ਹੈ, ਇਹਨੇ ਬੜਾ ਝੰਜੋੜ ਕੇ ਰੱਖਿਆ। ਜਿਹੜੇ ਥੋੜੇ ਜਿਹੇ ਵੀ ਸੰਵੇਦਨਸ਼ੀਲ ਬੰਦੇ ਨੇ ਤੇ ਉਹ ਜ਼ਰੂਰ ਜਿਹੜਾ ਹੈਗਾ ਇਸ ਇਹਦਾ ਅਸਰ ਜਿਹੜਾ ਹੈਗਾ ਉਹ ਹੁੰਦਾ। ਤੇ ਪਰ ਜਿਹੜੀ ਉਹ ਗੱਲ ਇਹ ਹੈ ਕਿ ਅਸਲ ਦੇ ਵਿੱਚ ਸੁਸਾਈਡ ਤਾਂ ਖੈਰ ਕੋਈ ਪਹਿਲੀ ਗੱਲ ਤਾਂ ਨਵਾਂ ਵਰਤਾਰਾ ਨਹੀਂ, ਜਿਹੜੀ ਖੁਦਕੁਸ਼ੀ ਹੈ ਤੇ ਇਹ ਤਾਂ ਆਪਾਂ ਸੁਣਦੇ ਆਏ ਆ ਸਦੀਆਂ ਤੋਂ, ਜਿਹੜੀ ਇਹ ਗੱਲ ਚੱਲੀ ਆ ਰਹੀ ਹੈ ਖੁਦਕੁਸ਼ੀ ਵਾਲੀ ਤਾਂ। ਤੇ ਪਰ ਇਹ ਕਿ ਇਸ ਤਰ੍ਹਾਂ ਇੰਨਾ ਇਹ ਜਿਹੜਾ ਹੈਗਾ ਇਹ ਜਿਹਨੂੰ ਆਪਾਂ ਕਹਿੰਦੇ ਹਾਂ ਇੰਨਾ ਜ਼ਾਲਮਾਨਾ ਜਾਂ ਇੰਨਾ ਨਿਰੰਕੁਸ਼ ਜਿਹੜਾ ਹੈਗਾ ਰੂਪ ਉਹ ਧਾਰਨ ਕਰ ਜਾਏਗੀ ਕਿ ਜੋ ਛੋਟੇ ਬੱਚੇ ਜਿਹਨਾਂ ਨੂੰ ਅਜੇ ਪਤਾ ਹੀ ਨੀ ਕੁਛ, ਜਿਹਨਾਂ ਨੇ ਜ਼ਿੰਦਗੀ ਦੇਖੀ ਨੀ, ਉਹ ਵੀ ਜਿਹੜਾ ਹੈਗਾ ਇਹਦਾ ਸ਼ਿਕਾਰ ਹੋ ਜਾਣਗੇ। ਤੇ ਇਹ ਕਦੇ ਕਿਸੇ ਨੇ ਜਿਹੜਾ ਹੈ ਉਹ ਸੋਚਿਆ ਨੀ ਸੀ ਮੇਰਾ ਖਿਆਲ। ਤੇ ਇਹ ਜਿਹੜੀ ਹੈ ਹੁਣੇ ਜਿਹੜੀ ਰੀਸੈਂਟ ਜਿਹੜੀ ਘਟਨਾ ਵਾਪਰੀ ਹੈ ਦੋ ਤਿੰਨ ਦਿਨ ਪਹਿਲਾਂ, ਤੇ ਇਹ ਘਟਨਾ ਬਿਲਕੁਲ ਚੰਡੀਗੜ੍ਹ ਦੇ ਨੇੜੇ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਰਾਜਪੁਰਾ ਦੇ ਨੇੜਿਓਂ ਜਿਹੜੀ ਨਹਿਰ ਲੰਘਦੀ ਹੈ ਤੇ ਉਹ ਜਿਹੜੀ ਨਹਿਰ ਦੇ ਵਿੱਚ ਜਿਹੜੀ ਨਿਰਵਾਣਾ ਬ੍ਰਾਂਚ ਹੈ ਭਾਖੜਾ ਦੀ, ਉਹਦੇ ਵਿੱਚ ਜਿਹੜੀ ਇੱਕ ਪਰਿਵਾਰ ਜਿਹੜਾ ਇੱਥੋਂ ਦਾ ਚੰਡੀਗੜ੍ਹ ਦੇ ਨੇੜੇ ਦਾ ਜਿਹੜਾ ਪਰਿਵਾਰ ਹੈ ਤੇ ਉਸ ਪਰਿਵਾਰ ਦੇ ਜਿਹੜੇ ਹੈਗੇ ਪੰਜ ਜੀਆਂ ਨੇ ਜਿਹੜਾ ਸੁਸਾਈਡ ਦੀ ਉਹਦੇ ਚ ਕੋਸ਼ਿਸ਼ ਕੀਤੀ, ਤਿੰਨ ਬੱਚੇ ਸੀ ਜਿਹੜੇ ਉਹ ਡੁੱਬਣ ਨਾਲ ਮਾਰੇ ਗਏ ਤੇ ਜਿਹੜੇ ਮੀਆਂ ਬੀਵੀ ਸੀ ਦੋਨੇ ਉਹ ਜਿਹੜੇ ਹੈਗੇ ਉਹ ਉਹਦੇ ਚ ਬਚ ਗਏ। ਹੁਣ ਮਸਲਾ ਇਹ ਹੈ ਕਿ ਜਿਸ ਤਰੀਕੇ ਦੀ ਇਹ ਘਟਨਾ ਵਾਪਰੀ ਜਾਂ ਬਾਅਦ ਦੇ ਵਿੱਚ ਜਿੱਦਾਂ ਉਹਨਾਂ ਨੇ ਕਨਫੈਸ ਕੀਤਾ ਤੇ ਜਾਂ ਜਿਹੜੀ ਆ ਉਹ ਜੋ ਵੀ ਇਹ ਸਾਰਾ ਪਿਛਲਾ ਭਾਵੇਂ ਉਹ ਦੋਸ਼ ਲਾਉਂਦੇ ਜਿਹੜੇ ਦੋਨੇ ਮੀਆਂ ਬੀਬੀ ਹੈ ਕਿ ਉਹ ਸਾਨੂੰ ਸਾਡੇ ਪੇਰੈਂਟਸ ਜਿਹੜੇ ਬਹੁਤ ਤੰਗ ਕਰਦੇ ਸੀ, ਜਿਹੜੇ ਇਹਨਾਂ ਬੱਚਿਆਂ ਦੇ ਦਾਦਾ ਦਾਦੀ ਸੀ ਸਾਨੂੰ ਉਹਨਾਂ ਨੇ ਜਿਉਣਾ ਦੁੱਬਰ ਕੀਤਾ ਹੋਇਆ ਸੀ, ਫਿਰ ਅਸੀਂ ਸੋਚਿਆ ਕਿ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਆਤਮ ਹੱਤਿਆ ਕਰ ਲਏ, ਖੁਦਕੁਸ਼ੀ ਕਰ ਲਏ। ਤੇ ਉਹਨਾਂ ਨੇ ਬੱਚਿਆਂ ਨੂੰ ਪਤਾ ਨੀ ਕਿੱਦਾਂ ਮੋਟੀਵੇਟ ਜਿਹੜਾ ਹੈਗਾ ਬੱਚਿਆਂ ਨੂੰ ਇਹਦੇ ਲਈ ਇਹ ਕੀਤਾ, ਕਿਉਂਕਿ ਇਹ ਇੱਕ ਵੱਖਰੀ ਤਰ੍ਹਾਂ ਦਾ ਮਿਸ ਐਡਵੈਂਚਰ ਹੈ ਕਿ ਇਸ ਤਰ੍ਹਾਂ ਬੱਚੇ ਮੋਟੀਵੇਟ ਕਿੱਦਾਂ ਹੋ ਗਏ। ਜਿੱਦਾਂ ਇਹ ਜਿਹੜੀ ਘਟਨਾ ਜਿੱਦਾਂ ਵਾਪਰੀ ਕਿ ਜਦੋਂ ਉਹ ਨਹਿਰ ਤੇ ਗਏ, ਉਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਸੀ ਉਹ ਖੜਾ ਕੀਤਾ ਤੇ ਕੁੜੀਆਂ ਨੂੰ ਕਿਹਾ ਵੀ ਕਿ ਤੁਸੀਂ ਛਾਲਾ ਮਾਰੋ, ਅਸੀਂ ਮਾਰਦੇ। ਪਿੱਛੇ ਕੁੜੀਆਂ ਛੋਟੀਆਂ ਸੀਗੀਆਂ ਤੇ ਉਹਨਾਂ ਨੇ ਛਾਲਾ ਮਾਰਤੀਆਂ ਤੇ ਮੁੰਡਾ ਜਿਹੜਾ ਸੀਗਾ ਉਹ ਬਾਵਾ ਥੋੜਾ ਜਿਹਾ ਉਹਨਾਂ ਨੂੰ ਵੱਡਾ ਸੀ 16-17 ਸਾਲ ਦਾ, ਤੇ ਉਹ ਕਹਿੰਦਾ ਮੈਂ ਨੀ ਮਾਰਦੀ। ਉਹਨੇ ਆਪਣਾ ਮੋਟਰਸਾਈਕਲ ਦੀ ਸੀਟ ਵੀ ਪਿੱਛੋਂ ਫੜ ਲਈ ਕਿ ਮੈਂ ਨੀ ਮਾਰਨੀ। ਉਹਨੂੰ ਚੁੱਕ ਕੇ ਜਿਹੜਾ ਹੈ ਪਿਓ ਨੇ ਫੜ ਕੇ ਲਗਾ ਜ਼ਬਰਦਸਤੀ ਆਪਣਾ ਨਾਲ ਲੈ ਕੇ ਛਾਲ ਮਾਰਤੀ, ਖੁਦ ਵੀ ਦੋਨਾਂ ਨੇ ਮਾਰਤੀ। ਤੇ ਜਿਹੜੇ ਨੇੜੇ ਦੇ ਲੋਕਾਂ ਨੇ ਜਦੋਂ ਦੇਖਿਆ ਨੋਟਿਸ ਕੀਤਾ ਤੇ ਉਹਨਾਂ ਨੇ ਭੱਜ ਕੇ, ਉਹ ਦੋਨੇ ਇਹ ਕਿ ਮੀਆਂ ਬੀਵੀ ਜਿਹੜੇ ਦੋਨੇ ਬਚ ਗਏ, ਪਰ ਬਦਕਿਸਮਤੀ ਨਾਲ ਜਿਹੜੇ ਬੱਚੇ ਤਿੰਨੇ ਡੁੱਬਣ ਕਰਕੇ ਜਿਹੜੇ ਉਹ ਮਾਰੇ ਗਏ, ਉਹਨਾਂ ਦੀਆਂ ਲਾਸ਼ਾਂ ਬਾਅਦ ਚ ਕੱਢੀਆਂ। ਤੇ ਉਹ ਮਸਲਾ ਜਿਹੜਾ ਹੈ ਅਜੇ ਹੱਲ ਨਹੀਂ ਹੋਇਆ, ਕਿਉਂਕਿ ਇਲਾਕੇ ਦੇ ਵਿੱਚ ਬੜੀ ਤਰਾਹ ਪੈ ਰਹੀ ਹੈ ਇਸ ਦੇ ਨਾਲ ਲੋਕਾਂ ਦੇ, ਪਿੰਡਾਂ ਦੇ ਲੋਕਾਂ ਨੇ ਜਿਹੜਾ ਉੱਥੇ ਭਾਗੋ ਮਾਜਰਾ ਸੜਕ ਤੇ ਰੱਖ ਕੇ ਕੱਲ ਵੀ ਇਸ ਤੱਕ ਕੇ ਜਾਮ ਲਾਇਆ, ਜਿਹੜਾ ਉਹਨਾਂ ਨੇ ਧਰਨਾ ਦਿੱਤਾ ਸੜਕ ਤੇ ਰੱਖ ਕੇ ਕਿ ਇਹਦੇ ਖਿਲਾਫ ਸਖ਼ਤ ਕਾਰਵਾਈ ਕਰੇ ਪੁਲਿਸ, ਦਾਦਾ ਦਾਦੀ ਤੇ ਇਹ ਜਿਹੜੇ ਦੋਨੇ ਮੀਆਂ ਬੀਵੀ ਨੇ ਇਹ ਵੀ ਦੋਸ਼ੀ ਨੇ, ਕਿਉਂਕਿ ਇਹ ਆਪ ਤਾਂ ਖੁਦ ਬਚ ਗਏ ਤੇ ਪਰ ਜੇ ਕਿਉਂਕਿ ਸੁਸਾਈਡ ਦੀ ਅਟੈਂਪਟ ਕਰਨਾ ਵੀ ਤਾਂ ਉਹੀ ਉਹਦੇ ਤੇ ਵੀ ਜਿਹੜਾ ਹੈ ਇਰਾਦਾ ਕਤਲ ਦੇ ਜਿਹੜਾ ਕੇਸ ਦਰਜ ਹੁੰਦਾ, ਹੁਣ ਤਾਂ ਉਹ ਇਹਦੇ ਤੇ ਕਤਲ ਦੇ ਲਈ ਉਹ ਜ਼ਿੰਮੇਵਾਰ ਹੋ ਗਏ, ਤਿੰਨ ਬੱਚੇ ਜਿਹੜੇ ਉਹ ਤਿੰਨੇ ਮਾਰੇ ਗਏ। ਤੇ ਚਲੋ ਇਹ ਇੱਕ ਘਟਨਾ ਹੈ, ਇਹਦੇ ਤੇ ਹੁਣ ਅੱਗੋਂ ਅਦਾਲਤਾਂ ਕੀ ਕਰਦੀਆਂ ਨੇ, ਪੁਲਿਸ ਕੀ ਕਰਦੀ ਹੈ, ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹਿਣਗੀਆਂ। ਤੇ ਪਰ ਇਹ ਜਿਹੜਾ ਸਾਰਾ ਵਰਤਾਰਾ ਹੈ ਜਿਹੜਾ ਰਣਜੋਤ ਜੀ, ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਰਿਹਾ, ਤੇ ਇਹਦੇ ਲਈ ਕੋਈ ਇੱਕ ਗੱਲ ਜ਼ਿੰਮੇਵਾਰ ਨਹੀਂ ਹੈ। ਹੁਣ ਕਈ ਵਾਰੀ ਪੰਜਾਬ ਦੇ ਵਿੱਚੋਂ ਆਮ ਤੌਰ ਤੇ ਜਿਹੜੀਆਂ ਖਬਰਾਂ ਆਉਂਦੀਆਂ ਉਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਆਉਂਦੀਆਂ, ਆਪਾਂ ਦੇਖਦੇ ਹਾਂ ਸਾਰੇ ਕਿ ਕਿਸਾਨ ਕਰਜ਼ੇ ਦੇ ਬੋਝ ਥੱਲੇ ਕਰਜ਼ਾ ਨਾ ਮੋੜਨ ਕਰਕੇ ਨਮੋਸ਼ੀ ਕਰਕੇ ਜਿਹੜਾ ਹੈਗਾ ਉਹ ਖੁਦਕੁਸ਼ੀ ਕਰ ਗਿਆ। ਤੇ ਉੱਥੇ ਤਾਂ ਪੰਜਾਬ ਚ ਨਹੀਂ, ਹੋਰ ਸਟੇਟਾਂ ਦੇ ਵਿੱਚ ਵੀ ਜਿੱਥੇ ਕਾਟਨ ਬੈਲਟ ਹੈ, ਖਾਸ ਕਰਕੇ ਕਰਨਾਟਕਾ ਦੇ ਵਿੱਚ ਜਾਂ ਹੋਰ ਉੱਥੇ ਵੀ ਜਿਹੜੀਆਂ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਤੇ ਪਰ ਇਹ ਚਲੋ ਉੱਥੇ ਇੱਕ ਗੱਲ ਸਮਝ ਪੈਂਦੀ ਹੈ ਕਿ ਬੰਦਾ ਆਪਣੇ ਲੈਵਲ ਤੇ ਆਪਣੇ ਉਹਦੇ ਮਨ ਦੇ ਅੰਦਰ ਪਤਾ ਨੀ ਕੀ ਚੱਲ ਰਿਹਾ ਜਾਂ ਕਿਸ ਕਿਸਮ ਦੇ ਪ੍ਰੈਸ਼ਰ ਨੇ ਜਾਂ ਹੋਰ ਨੇ, ਉਹਨੇ ਇਹ ਚੁੱਪ ਕਰਕੇ ਕਿਸੇ ਨੂੰ ਬਿਨਾਂ ਦੱਸੇ, ਬੰਦਾ ਆਪਾਂ ਕਹਿੰਦੇ ਕਿ ਇੰਟਰੋਵਰਟ ਹੈ, ਉਹਨੇ ਏਦਾਂ ਦਾ ਕੋਈ ਕਦਮ ਚੁੱਕ ਲਿਆ। ਤੇ ਦੂਜੀ ਘਟਨਾ ਆਮ ਤੌਰ ਤੇ ਵਾਪਰਦੀ ਹੈ ਜਿਹੜੇ ਬਿਲਕੁਲ ਬੱਚੇ ਜਿਹੜੇ ਥੋੜੇ ਜਿਹੇ ਵੱਡੇ ਜਿਹੜੇ ਐਗਜ਼ਾਮ ਦੀ ਤਿਆਰੀ ਕਰਦੇ ਆ, ਉਹਨਾਂ ਤੇ ਐਗਜ਼ਾਮ ਦਾ ਪ੍ਰੈਸ਼ਰ ਇੰਨਾ ਅਸੀਂ ਦੇਖਦੇ ਹਾਂ ਆਮ ਤੌਰ ਤੇ ਮੈਡੀਕਲ ਸਟੂਡੈਂਟ ਜਾਂ ਜਿਹੜੇ ਨੀਟ ਦੀ ਤਿਆਰੀ ਕਰ ਰਹੇ ਨੇ ਜਾਂ ਕੋਈ ਹੋਰ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਨੇ, ਉਹਨਾਂ ਤੇ ਪ੍ਰੈਸ਼ਰ ਇੰਨਾ ਬਣ ਗਿਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਤੋਂ ਹੋਣਾ ਨੀ, ਜੇ ਹੋਣਾ ਨੀ ਤਾਂ ਸੋਸਾਇਟੀ ਚ ਕਿੱਦਾਂ ਜਾਣਗੇ ਜਾਂ ਕਿਸ ਤਰ੍ਹਾਂ ਦਾ ਫੇਸ ਲੈ ਕੇ ਜਾਣਗੇ। ਉੱਥੇ ਵੀ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਬਹੁਤ ਵਾਰੀ ਸਾਹਮਣੇ ਆਉਂਦੀਆਂ ਨੇ, ਮੀਡੀਆ ਦੇ ਵਿੱਚ ਆਉਂਦੀਆਂ ਨੇ ਜਾਂ ਹੋਰ। ਪਰ ਜਿਹੜਾ ਇਹ ਵਰਤਾਰਾ ਹੈ ਮਾਸ ਸੁਸਾਈਡ ਵਾਲਾ ਜਾਂ ਫੈਮਿਲੀ ਸੁਸਾਈਡ ਵਾਲਾ, ਇਹ ਉਸ ਤੋਂ ਵੀ ਕਿਤੇ ਵੱਧ ਖਤਰਨਾਕ ਹੈ, ਕਿਉਂਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਉਹ ਇੱਕ ਵੱਡਾ ਇੱਕ ਉਹ ਵਿਚਾਰ ਹੈ, ਉਹ ਵਿਚਾਰ ਆਉਂਦਾ ਕਿੱਥੋਂ ਹੈ ਕਿ ਇੱਕ ਫੈਮਿਲੀ ਸ਼ੇਅਰ ਕਰਦੀ ਹੈ ਕਿ ਆਪਾਂ ਏਦਾਂ ਕਰੀਏ। ਤੇ ਹਾਲਾਂਕਿ ਮਰਨ ਲਈ ਜਿਹੜਾ ਹੈਗਾ ਕਦੇ ਵੀ ਕੋਈ ਏਦਾਂ ਦੀ ਮੈਨੂੰ ਨੀ ਲੱਗਦਾ ਕੋਈ ਇਹ ਕੋਈ ਫੈਮਿਲੀ ਮੀਟਿੰਗ ਕੋਈ ਏਦਾਂ ਦੀ ਕੋਈ ਗੱਲ ਉੱਥੇ ਚੱਲ ਸਕਦੀ ਹੋਵੇ ਜਾਂ ਕਾਮਯਾਬ ਹੋ ਸਕਦੀ ਹੋਵੇ, ਪਰ ਹੋ ਰਹੀ ਹੈ। 2018 ਦੇ ਵਿੱਚ ਜਿਹੜਾ ਹੈਗਾ ਬਰਾੜੀ ਦਿੱਲੀ ਦੇ ਨੇੜੇ, ਉੱਥੇ ਹਰਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ 11 ਇੱਕ ਪਰਿਵਾਰ ਦੇ ਜਿਹੜਾ ਮੈਂਬਰਾਂ ਨੇ ਇਕੱਠਾ ਸੁਸਾਈਡ ਕੀਤਾ, ਤੇ ਜਿਹੜੀ ਬੁੱਢੀ ਮਾਤਾ ਸੀ ਉਹਨਾਂ ਦੇ ਘਰ ਚ ਉਹਦਾ ਗਲਾ ਘੋਟ ਕੇ ਮਾਰਤਾ। ਬਾਅਦ ਦੇ ਵਿੱਚ ਪਰਿਵਾਰਾਂ ਨੇ ਜਿਹੜਾ ਸੀਗਾ ਉਹ ਫਾਹਾ ਲੈ ਲਿਆ, ਸਾਰੇ ਜਿਹੜੇ ਬਾਕੀ ਦੇ 10 ਮੈਂਬਰ ਸੀਗੇ, ਉਹਦੇ ਚ ਵੀ ਛੋਟੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ, ਟੀਨ ਏਜ ਤੋਂ ਲੈ ਕੇ 57 ਸਾਲ ਦੀ ਉਮਰ ਤੱਕ ਦਾ ਜਿਹੜਾ ਉਹਨਾਂ ਦਾ ਜਿਹੜਾ ਸੀਗਾ ਇਹ ਪਰਿਵਾਰ ਦਾ ਮੁਖੀ, ਤੇ ਚਲੋ ਮਾਤਾ ਉਹਨਾਂ ਤੋਂ ਅਲੱਗ ਹੈ। ਤੇ ਉਹ ਘਟਨਾ ਵਾਪਰੀ ਤੇ ਪਿੱਛੇ ਜਿਹੜੇ ਸੀਗਾ ਬਹੁਤਾ ਸਮਾਂ ਨੀ ਹੋਇਆ, ਚੰਡੀਗੜ੍ਹ ਦੇ ਨੇੜੇ ਪੰਚਕੂਲਾ ਦੇ ਵਿੱਚ ਵੀ ਇੱਕ ਪਰਿਵਾਰ ਦੇ 7 ਜੀਆਂ ਨੇ ਜ਼ਹਿਰ ਨਿਕਲ ਕੇ ਕਾਰ ਦੇ ਵਿੱਚ ਜਿਹੜਾ ਸੀ ਉਹ ਸੁਸਾਈਡ ਇਕੱਠਾ ਕਰ ਲਿਆ। ਤੇ ਸੋ ਇਹ ਜਿਹੜੀ ਹੈ ਹੁਣ ਇਹ ਪੰਜਾਬ ਦੇ ਵਿੱਚ, ਪੰਜਾਬ ਚ ਪਹਿਲਾਂ ਵੀ ਜਿਹੜੀਆਂ ਹੈਗੀਆਂ 3-4 ਵਾਰੀ ਏਦਾਂ ਦੀਆਂ ਘਟਨਾਵਾਂ ਥਾਂ ਤੇ ਜਿਹੜੀਆਂ ਨੋਟਸ ਚ ਆਈਆਂ, ਜਿੱਥੇ ਜਿਹੜੀ ਪਰਿਵਾਰਕ ਜਿਹੜੀ ਹੈਗੀ ਸੁਸਾਈਡ ਵਾਲੀ ਗੱਲ, ਤੇ ਜਾਂ ਕਈ ਵਾਰੀ ਇਹ ਕਿ ਪਰਿਵਾਰ ਨਾਲ ਗੱਲ ਸਾਂਝੀ ਨੀ ਕੀਤੀ ਜਾਂ ਘਰ ਦੇ ਮੁਖੀ ਨੂੰ ਪਤਾ ਹੈ ਜਾਂ ਦੋਨਾਂ ਨੂੰ ਮੀਆਂ ਬੀਬੀ ਨੂੰ ਪਤਾ, ਉਹਨਾਂ ਨੇ ਕਾਰ ਸਮੇਤ ਹੀ ਜਿਹੜਾ ਹੈਗਾ ਨਹਿਰ ਦੇ ਵਿੱਚ ਕਾਰ ਸੁੱਟਤੀ ਤੇ ਏਦਾਂ ਦੀ ਜਿਹੜੀ ਗੱਲ ਘਟਨਾ ਵਾਪਰ ਗਈ, ਇਹ ਵੀ ਏਦਾਂ ਦੀਆਂ ਘਟਨਾਵਾਂ ਚੱਲਦੀਆਂ। ਪਰ ਗੱਲ ਤਾਂ ਇਹ ਹੈ ਕਿ ਆਤਮ ਹੱਤਿਆ ਜਾਂ ਖੁਦਕੁਸ਼ੀ ਦਾ ਜਿਹੜਾ ਇਹ ਇੱਕ ਵਿਚਾਰ ਹੈ ਉਹ ਏਦਾਂ ਕਿਵੇਂ ਬਣਦਾ ਕਿ ਇਕੱਠੇ ਹੋ ਕੇ ਆਪਾਂ ਜਿਹੜਾ ਹੈਗਾ ਏਦਾਂ ਦਾ ਸਟੈਪ ਚੁੱਕੀਏ, ਤੇ ਕੀ ਜਿਹੜਾ ਮਨੁੱਖ ਇਹ ਸਮਝਣ ਲੱਗ ਗਿਆ ਕਿ ਜਿਹੜਾ ਇਹਦਾ ਹੱਲ ਹੈ ਉਹ ਇਹੀ ਹੈ। ਤੇ ਹਾਲਾਂਕਿ ਜਿਵੇਂ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਹਾਂ ਜਾਂ ਸਾਡੇ ਜਿਹੜੇ ਕਾਨੂੰਨ ਨੇ ਜਾਂ ਸਾਡੇ ਜਿਹੜੇ ਸਾਨੂੰ ਸਮਾਜਿਕ ਸਿੱਖਿਆ ਪੜ੍ਹਾਉਂਦੇ ਆ ਜਾਂ ਜਿਹੜੇ ਸਾਡੇ ਸਮਾਜ ਸੁਧਾਰਕ ਹੋਏ ਨੇ ਆਗੂ, ਉਹ ਹਮੇਸ਼ਾ ਇਹ ਕਹਿੰਦੇ ਆ ਕਿ ਜ਼ਿੰਦਗੀ ਖੂਬਸੂਰਤ ਹੈ, ਜਿਹੜੀ ਸਭ ਤੋਂ ਅਨਮੋਲ ਚੀਜ਼ ਆ ਉਹ ਮਨੁੱਖਾ ਜ਼ਿੰਦਗੀ ਜੀਵਨ ਹੈਗਾ। ਤੇ ਇਹ ਏਦਾਂ ਦੀ ਜਿਹੜੀ ਗੱਲ ਸਾਨੂੰ ਉਹ ਦੱਸਦੇ ਆ। ਮੈਨੂੰ ਕਈ ਵਾਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਹੈਗਾ ਇੱਕ ਥਾਂ ਆਉਂਦਾ, ਮਨ ਪਰਦੇਸੀ ਜੇਠੀ ਹੈ ਸਭ ਦੇਸ਼ ਪਰਾਇਆ, ਕਿਸ ਪੈ ਖੋਲੂੰਗਾ ਠੜੀ ਦੁਖੀ ਪਰਾਇਆ। ਤੇ ਉਹ ਜਿਹੜੀ ਉਹ ਸਿਚੁਏਸ਼ਨ ਹੈ, ਤੇ ਬਾਣੀ ਦੇ ਵਿੱਚ ਤਾਂ ਉਹ ਸਿਚੁਏਸ਼ਨ ਨਾਲ ਨਿਪਟਣ ਦਾ ਹੋਰ ਬੜਾ ਵਧੀਆ ਇੱਕ ਰੈਮਡੀਜ਼ ਨੇ, ਤਰੀਕੇ ਨੇ, ਬੜਾ ਕੁਛ ਹੈ, ਸਿਮਰਨ ਹੈ, ਬਹੁਤ ਕੁਛ ਹੈ। ਪਰ ਉਸ ਪਾਸੇ ਤੁਰਨ ਦੀ ਬਜਾਏ ਜਿਹੜਾ ਮਨੁੱਖ ਹੈ ਇੱਕ ਸਮਾਜਿਕ ਜੀਵ ਉਹ ਇਸ ਪਾਸੇ ਜਿਹੜਾ ਹੈਗਾ ਤੁਰਦਾ। ਚਲੋ ਇੱਕ ਕੋਈ ਬੰਦਾ ਦੁਖੀ ਹੈ ਜਾਂ ਇੱਕ ਖਾਸ ਉਹਨੇ ਜ਼ਿੰਦਗੀ ਦੁਨੀਆਂ ਦੇਖ ਲਈ ਆ, ਉਹਨੂੰ ਲੱਗਦਾ ਹੈ ਕਿ ਦੁਨੀਆਂ ਨਾਸ਼ਵਾਨ ਹੈ, ਇਹ ਚ ਕੱਖ ਨਹੀਂ ਆ, ਉਹਨੂੰ ਲੱਗਦਾ ਕਿ ਉਹ ਤੋਂ ਜਾਣ ਚ ਭਲਾ। ਪਰ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਦੇਖਿਆ ਕੁਛ ਨੀ, ਤੇ ਹੁਣ ਜਿਹੜੇ ਇੱਥੇ ਵੀ ਜਿਹੜੀਆਂ ਬੜੀ ਛੋਟੀ ਉਮਰ ਦੀਆਂ 10 ਸਾਲ ਦੀ 8 ਸਾਲ ਦੀ ਲੜਕੀ ਜਿਹੜੇ ਉਹ ਨਹਿਰ ਦੇ ਵਿੱਚ ਛਾਲਾਂ ਮਾਰਤੀਆਂ ਉਹਨਾਂ ਨੇ, ਜਾਂ ਜਿਹੜਾ ਬੱਚਾ ਜਿਹੜਾ 16-17 ਸਾਲ ਦਾ ਤੇ ਜਿਹਨੂੰ ਜ਼ਬਰਦਸਤੀ ਨਾਲ ਲੈ ਕੇ ਉਹਨਾਂ ਨੇ ਨਹਿਰ ਛਾਲ ਮਾਰਤੀ, ਉਹਨਾਂ ਨੇ ਤਾਂ ਜ਼ਿੰਦਗੀ ਅਜੇ ਦੇਖਣੀ ਸੀ, ਉਹਨਾਂ ਨੇ ਬਹੁਤ ਕੁਛ ਪਤਾ ਨੀ ਕੁਛ ਵੀ। ਉਹ ਲਾਈਫ ਦੇ ਵਿੱਚ ਦੇਖੋ ਬੰਦਾ ਮਿਹਨਤ ਕਰਕੇ ਜਾਂ ਹੋਰ ਕੁਛ ਵੀ ਬਣ ਸਕਦਾ, ਕਿਸੇ ਮੁਕਾਮ ਤੇ ਜਿਹੜਾ ਹੈਗਾ ਪਹੁੰਚ ਸਕਦਾ। ਸਾਡੇ ਅੱਗੇ ਵੱਡੇ ਵੱਡੇ ਆਈਕਨ ਨੇ, ਸਾਡੇ ਵੱਡੇ ਰੋਲ ਮਾਡਲ ਨੇ, ਉਹ ਵੀ ਹੇਠੋਂ ਹੀ ਉੱਠ ਕੇ ਆਏ ਨੇ। ਤੇ ਹਾਲਾਂਕਿ ਜਿਹੜੇ ਬਹੁਤੇ ਸਾਡੇ ਆਪਾਂ ਦੇਖਦੇ ਹਾਂ ਆਗੂ ਨੇ ਜਾਂ ਹੋਰ ਹੈ, ਚਲੋ ਹੁਣ ਹਾਲਾਤ ਕੁਛ ਬਦਲੇ ਨੇ, ਤੇ ਉਹ ਆਮ ਘਰਾਂ ਦੇ ਵਿੱਚੋਂ ਆਏ ਨੇ, ਆਮ ਜਿਹੜੇ ਹੈਗੇ ਆ ਬੜੇ, ਕਈ ਤਾਂ ਬਹੁਤ ਹੀ ਡਾਊਨ ਟਾਊਨ ਦੇ ਉਹਦੇ ਵਿੱਚੋਂ ਆਏ ਹੋਏ ਨੇਗੇ। ਤੇ ਪਰ ਇਹ ਵੀ ਆਪਾਂ ਜੇ ਉਹਨਾਂ ਨੂੰ ਰੋਲ ਮਾਡਲ ਮੰਨਦੇ ਮੰਨ ਕੇ ਜਾਂ ਉਹਨਾਂ ਨੂੰ ਆਇਕਨ ਮੰਨ ਕੇ ਬੰਦਾ ਮਿਹਨਤ ਕਰਦਾ, ਬਹੁਤ ਕੁਛ ਕਰ ਸਕਦਾ, ਲੋਕ ਕਰਦੇ ਵੀ ਨੇ, ਕਾਮਯਾਬ ਵੀ ਹੁੰਦੇ ਨੇ। ਅਸੀਂ ਸਪੋਰਟਸ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਬੱਚੇ ਗਲੀਆਂ ਦੇ ਵਿੱਚ ਜਾਂ ਇੱਟਾਂ ਖੜੀਆਂ ਕਰਕੇ ਕ੍ਰਿਕਟ ਖੇਡਦੇ ਖੇਡਦੇ ਤੇ ਇੰਟਰਨੈਸ਼ਨਲ ਲੈਵਲ ਤੇ ਦੇਸ਼ਾਂ ਦੀਆਂ ਟੀਮਾਂ ਦੇ ਵਿੱਚ ਆ ਗਏ ਹੈ, ਤੇ ਏਦਾਂ ਹੀ ਹੋਰ ਖੇਡਾਂ ਦੇ ਵਿੱਚ ਹੈ। ਤੇ ਇਹ ਜਿਹੜਾ ਹੈਗਾ ਇਹ ਵਰਤਾਰਾ ਕਿਉਂ ਭਾਰੂ ਹੈ, ਇਹਦੇ ਮੈਨੂੰ ਲੱਗਦਾ ਕਿ 2-3 ਵੱਡੇ ਕਾਰਨ ਹੈ। ਇੱਕ ਤਾਂ ਜਿਹੜਾ ਸਾਡਾ ਐਂਟਰਟੇਨਮੈਂਟ ਮੀਡੀਆ ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਪਿਆ, ਤੇ ਉਹ ਇਹਦਾ ਜਿਹੜਾ ਐਂਟਰਟੇਨਮੈਂਟ ਦਾ ਜਿਹੜਾ ਇੱਕ ਖਾਸ ਇੱਕ ਲੈਵਲ ਸੀ ਜਾਂ ਇੱਕ ਜਿਹੜੀ ਸੀਮਾ ਸੀ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਲਕਸ਼ਮਣ ਰੇਖਾ ਸੀ, ਉਹਨੂੰ ਉਲੰਘ ਕੇ ਕਿਤੇ ਚੱਲਿਆ ਗਿਆ। ਹੁਣ ਉਹਦੇ ਵਿੱਚ 2-3 ਚੀਜ਼ਾਂ ਨੇ, ਜਾਂ ਹਿੰਸਾ ਜ਼ਿਆਦਾ ਹੈ, ਜਾਂ ਫਿਰ ਜਿਹੜਾ ਪੈਸੇ ਦੇ ਜ਼ੋਰ ਨਾਲ ਸਰਮਾਏ ਦੇ ਜ਼ੋਰ ਨਾਲ ਵੱਡਾ ਹੋਣ ਦਾ ਆਪਣੇ ਆਪ ਨੂੰ ਇਹ ਕਿ ਮੇਰੇ ਕੋਲੇ ਆਹ ਹੈ, ਤੇਰੇ ਕੋਲੇ ਆਹ ਨਹੀਂ, ਤੇ ਮੇਰੇ ਕੋਲੇ ਆਹ ਚੀਜ਼ ਹੈ, ਤੇ ਮੈਂ ਜਿੰਨਾ ਤੇਰੇ ਸਾਰੇ ਉਸ ਤੇ ਖਰਚਾ ਆਉਂਦਾ, ਮੇਰੇ ਤਾਂ ਜੁੱਤੀ ਇੰਨੇ ਦੇ ਆਉਂਦੇ ਇਕੱਲੇ, ਮਤਲਬ ਕਿ ਇਸ ਲੈਵਲ ਤੇ ਆਪਣੇ ਆਪ ਨੂੰ ਜਿਹੜਾ ਸੀ ਪੈਸੇ ਨੂੰ ਬਹੁਤ ਜ਼ਿਆਦਾ ਡਿਗਨੀਫਾਈ ਕਰਕੇ ਜਾਂ ਸਰਮਾਏ ਨੂੰ, ਤੇ ਆਪਣੇ ਆਪ ਨੂੰ ਵੱਡਾ ਦੱਸਣਾ, ਮੈਂ ਤਾਂ ਵੱਡਾ, ਮੇਰੇ ਕੋਲੇ ਆਹ ਹਥਿਆਰ ਹੈ, ਮੇਰੇ ਕੋਲੇ ਆਹ ਕਾਰ ਹੈ, ਤੇ ਉਹ ਕਿੱਥੇ ਹੈ। ਸੋ ਉਸ ਪਾਸੇ ਨੂੰ ਜਿਹੜਾ ਹੈ ਤੁਰਨ ਕਰਕੇ ਹਰੇਕ ਬੰਦੇ ਦੀ ਉਹ ਪਹੁੰਚ ਨਹੀਂ ਆਉਂਦਾ, ਜਾਂ ਉਹਨੂੰ ਇਹ ਲੱਗਦਾ ਕਿ ਮੇਰਾ ਤਾਂ ਕੋਈ ਇੱਥੇ ਜਿਉਣ ਦਾ ਹੱਜ ਨਹੀਂ। ਤੇ ਇਹ ਜਿਹੜਾ ਸੀ ਕਿਸੇ ਵੇਲੇ ਸਾਡੇ ਸਾਨੂੰ ਸਿੱਖਿਆ ਵੀ ਦਿੱਤੀ ਜਾਂਦੀ ਸੀ ਕਿ ਆਪਣੇ ਤੋਂ ਹੇਠਾਂ ਛੋਟੇ ਵੱਲ ਨਿਗਾਹ ਮਾਰ ਕੇ, ਆਪਣੇ ਪੈਰਾਂ ਵੱਲ ਨਿਗਾਹ ਮਾਰ ਕੇ ਚੱਲੋ, ਤੇ ਫਿਰ ਤੁਹਾਡੀ ਜ਼ਿੰਦਗੀ ਕਾਮਯਾਬ ਹੋ ਸਕਦੀ। ਜੇ ਤੁਸੀਂ ਬੜਾ ਉੱਪਰ ਦੇਖ ਕੇ ਚੱਲੋ ਤਾਂ ਇਹ ਵੀ ਤੁਹਾਡਾ ਕਿਤੇ ਨਾ ਕਿਤੇ ਤੁਹਾਡਾ ਸਿਰ ਫੁੱਟ ਸਕਦਾ ਜਾਂ ਹੋਗਾ। ਇਹੀ ਲਾਈਫ ਦੇ ਵਿੱਚ ਆ ਜਿਹੜਾ ਸਬਕ ਜਿਹੜਾ ਹੈ। ਹੁਣ ਦੇਖੋ ਲੋਕ ਬੜੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਇੱਕ ਇਹ ਇੱਛਾ ਹੁੰਦੀ ਹੈ, ਤਾਂਘ ਹੁੰਦੀ ਹੈ ਕਿ ਅਸੀਂ ਜਿਉਂਦੇ ਰਹੀਏ, ਅਸੀਂ ਜ਼ਿੰਦਗੀ ਦੇਖਦੇ ਰਹੀਏ। ਆਪਾਂ ਅਸੀਂ ਦੇਖਦੇ ਹਾਂ ਕਿ ਲੋਕ ਲੇਬਰ ਕਰ ਰਹੇ ਨੇ, ਲੇਬਰ ਰੁੱਖੀ ਸੁੱਖੀ ਖਾ ਕੇ ਵੀ ਜਿਹੜਾ ਗੁਜ਼ਾਰਾ ਕਰ ਰਹੇ ਨੇ, ਉਹਨਾਂ ਨੂੰ ਇਹ ਕਿ ਅਸੀਂ ਆਪਦੇ ਪਰਿਵਾਰ ਦਾ ਢਿੱਡ ਵੀ ਭਰਨਾ ਹੈ, ਤੇ ਪਰਿਵਾਰ ਸਾਡਾ ਕੁਛ ਨਾ ਕੁਛ ਅੱਗੇ ਬਣੇ, ਅਸੀਂ ਜ਼ਿੰਦਗੀ ਜਿਉਂਦੇ ਰਹੀਏ। ਜਿਹੜੇ ਬੈਗਰਸ ਅਸੀਂ ਦੇਖਦੇ ਹਾਂ ਸੜਕਾਂ ਤੇ, ਕਈ ਵਾਰੀ ਕੋਈ ਜਿਹੜੇ ਹੈ ਜਿਨ੍ਹਾਂ ਦੇ ਕੋਈ ਕਈ ਵਾਰੀ ਲਿਮਸ ਵੀ ਨਹੀਂ ਹੁੰਦੇ ਜਾਂ ਏਦਾਂ ਦੇ ਜਿਹੜੇ ਹੈਂਡੀਕੈਪ, ਉਹ ਵੀ ਇਹ ਹੈ ਕਿ ਚਲੋ ਉਠਾ ਫੜ ਕੇ ਉਹ ਭਾਵੇਂ ਉਹ ਮੰਗਦੇ ਹੈ, ਤੇ ਉਹਨਾਂ ਦੀ ਮਜਬੂਰੀ ਵੀ ਹੋ ਸਕਦੀ ਹੈ। ਤੇ ਪਰ ਇਹ ਵੀ ਜ਼ਿੰਦਗੀ ਪ੍ਰਤੀ ਉਹਨਾਂ ਦਾ ਕਿਤੇ ਨਾ ਕਿਤੇ ਮੋਹ ਹੈ, ਤੇ ਇਸ ਕਰਕੇ ਜਿਹੜਾ ਹੈਗਾ ਉਹ ਹੈ ਕਿ ਉਹ ਭਾਵੇਂ ਮੰਗ ਕੇ ਗੁਜ਼ਾਰਾ ਕਰਨ ਦੇ ਪਰ ਜਿਉਣਾ ਹੈ, ਜ਼ਿੰਦਗੀ ਜਿਉਣੀ ਹੈ। ਹੁਣ ਜਿਹੜਾ ਇਹ ਵਰਤਾਰਾ ਤੇ ਜ਼ਿੰਦਗੀ ਤੋਂ ਪਾਸਾ ਵੱਟਣ ਦਾ, ਜਿਹੜੀ ਕਿਸਾਨਾਂ ਦੀ ਜਿਹੜੀ ਸੁਸਾਇਡ, ਚਲੋ ਉਹ ਤਾਂ ਇੱਕ ਆਪਾਂ ਉਹਦਾ ਇੱਕ ਵੱਡਾ ਕਾਰਨ ਕਰਜ਼ਾ ਮੰਨ ਲੈਂਦੇ ਹਾਂ ਜਾਂ ਨਮੋਸ਼ੀ ਵਾਲੀ ਗੱਲ ਮੰਨ ਲੈਂਦੇ ਹਾਂ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਵਿਦਿਆਰਥੀਆਂ ਦਾ ਆਪਾਂ ਕਿਹਾ ਕਿ ਇਸ ਤਰ੍ਹਾਂ ਦਾ ਚਲੋ ਪ੍ਰੈਸ਼ਰ ਹੈਗਾ, ਹਾਲਾਂਕਿ ਉਹਨੂੰ ਵੀ ਈਜ਼ ਕਰਨ ਦੀ, ਜ਼ਿਆਦਾ ਰਿਲੀਜ਼ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜਾ ਕੰਪੀਟੀਸ਼ਨ ਨੂੰ ਅਸੀਂ ਸਭ ਤੋਂ ਵੱਡੀ ਚੀਜ਼ ਬਣਾਈ ਜਾਂਦੇ ਹਾਂ ਕਿ ਇੰਨੇ ਨੰਬਰ ਆਉਣੇ ਜ਼ਰੂਰੀ ਹੈ, ਨੰਬਰ ਘੱਟ ਕੇ ਤਾਂ ਬੱਚੇ ਨੇ ਸੁਸਾਈਡ ਕਰ ਲਿਆ, ਤੇ ਇਸ ਰੂਪ ਦੇ ਵਿੱਚ, ਜਾਂ ਫਿਰ ਕਈ ਵਾਰੀ ਤੁਹਾਡੀ ਮੈਰਿਜ ਲਾਈਫ ਸੈੱਟ ਨਹੀਂ ਹੋਈ, ਨਵ ਵਿਆਹਤਾ ਨੇ ਕਿਸੇ ਨੇ ਉਹਨਾਂ ਨੇ ਇੱਦਾਂ ਦਾ ਜਿਹੜੀ ਇਹ ਗੱਲ ਕਰ ਲਈ, ਪਰ ਜਿਹੜਾ ਇਹ ਹੈ ਕਿ ਪਰਿਵਾਰ ਮੱਤ ਕੇ ਕਿ ਆਪਾਂ ਐਂ ਕਰਨਾ, ਤੇ ਫਿਰ ਉਦੋਂ ਬਾਅਦ ਜਿਹੜਾ ਤੁਹਾਡੇ ਕੋਲ ਕੁਛ ਵੀ ਹੈਗਾ ਉਹਦਾ ਕੀ ਹੈ, ਉਹ ਉਸ ਪਾਸੇ ਜਿਹੜਾ ਉਹ ਧਿਆਨ ਜਿਹੜਾ ਉਹਨਾਂ ਦੇ ਜਿਹੜਾ ਇਹ ਨਹੀਂ ਜਾਂਦਾ, ਤੇ ਉਹਦਾ ਇਹੀ ਜਿਹੜਾ ਕਾਰਨ ਹੈ। ਤੇ ਦੂਜਾ ਇਹ ਵੀ ਕਿ ਸਾਡੀ ਸੋਸਾਇਟੀ ਦੇ ਵਿੱਚ ਜਿਹੜਾ ਹੈਗਾ ਅਸਾਵਾਂਪਣ ਜਿਹੜਾ ਵਧੀ ਜਾਂਦਾ ਦਿਨੋਂ ਦਿਨ, ਤੇ ਉਹਦਾ ਕਾਰਨ ਇਹ ਹੈ ਕਿ ਬੰਦਾ ਕਈ ਵਾਰੀ ਉੱਪਰ ਦੇਖ ਕੇ ਜਿੱਦਾਂ

0: ਕੋਈ ਸਮਾਂ ਸੀ ਜਦੋਂ ਸਾਡੇ ਧਾਰਮਿਕ ਸਥਾਨ ਵੀ ਇਸ ਮਾਮਲੇ ਚ ਜਿਹੜੇ ਸੀਗੇ ਉਹ ਬੜੇ ਹੈਲਪਫੁਲ ਹੁੰਦੇ ਸੀ, ਲੋਕ ਉਹਨੂੰ ਉੱਥੇ ਜਾ ਕੇ ਇੱਕ ਤਰ੍ਹਾਂ ਦਾ ਰਿਲੀਫ ਮਿਲਦੀ ਸੀ, ਉੱਥੇ ਭਾਵੇਂ ਕਥਾ ਹੁੰਦੀ ਸੀ ਹੋਰ ਉੱਥੇ ਗੱਲਾਂ ਵੀ ਇਹ ਚੱਲਦੀਆਂ ਸੀ। ਹੁਣ ਸਾਡੇ ਜਿਹੜਾ ਹੈਗਾ ਉਹ ਧਾਰਮਿਕ ਸਥਾਨਾਂ ਦਾ ਵੀ ਜਿਹੜਾ ਹੈਗਾ ਹੋਰ ਤਰ੍ਹਾਂ ਦਾ ਤਰੀਕਾ ਜਿਹੜਾ ਹੈਗਾ ਉਹ ਬਦਲ ਗਿਆ, ਤੇ ਉੱਥੇ ਸਮਾਜਿਕ ਇਸ਼ੂ ਤੇ ਸਮਾਜਿਕ ਮੁੱਦਿਆਂ ਤੇ ਜਿਹੜੀ ਹੈ ਉਹ ਉਵੇਂ ਕੋਈ ਗੱਲ ਜਿਹੜੀ ਉਹ ਨਹੀਂ ਰਹੀ। ਤੇ ਉੱਥੇ ਵੀ ਹੁਣ ਇਹ ਹੋ ਗਿਆ ਕਿ ਕਿਹੜਾ ਵੱਡਾ ਜਿਹੜਾ ਹੈਗਾ ਆਗੂ ਹੈ ਕੋਈ ਧਾਰਮਿਕ ਲੀਡਰ ਹੈ ਉਹਨੂੰ ਸੁਣਨ ਲਈ ਲੋਕ ਵੀਹਰਾਂ ਘੱਤ ਕੇ ਜਾ ਰਹੇ ਨੇ, ਤੇ ਜਿਹੜੀ ਆਮ ਸਾਡੀ ਸਰਵਿਸ ਜਿਹੜੀ ਹੁੰਦੀ ਹੈ ਭਾਵੇਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਉੱਥੇ ਲੋਕਾਂ ਨੂੰ ਉਵੇਂ ਦੀ ਗੱਲਬਾਤ ਉਵੇਂ ਦੇ ਵਿਚਾਰ ਉਤੋਂ ਦੀਆਂ ਕਥਾਵਾਂ ਤੇ ਉਹ ਜਿਹੜੀਆਂ ਕਿਤੇ ਉਸ ਰੂਪ ਦੇ ਵਿੱਚ ਨਹੀਂ ਰਹੀਆਂ। ਹਾਲਾਂਕਿ ਸਿਰਫ ਇਕੱਲਾ ਇਹ ਨਹੀਂ ਹੈਗਾ ਕਿ ਸਾਡੇ ਧਰਮਾਂ ਦੇ ਵਿੱਚ ਇਕੱਲੇ ਸਿੱਖ ਧਰਮ ਦੇ ਵਿੱਚ ਜਾਂ ਗੁਰਬਾਣੀ ਦੇ ਵਿੱਚ ਜਿਹੜੀ ਆ ਉਹ ਸਾਰੇ ਹੋਰਨਾਂ ਜਿਹੜੇ ਹੈਗੇ ਧਰਮ ਨੇ ਤੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਏਦਾਂ ਦੀਆਂ ਕਥਾਵਾਂ ਪਈਆਂ ਜਿੱਥੇ ਮਨੁੱਖ ਜੂਝਦਾ ਤੇ ਭਾਵੇਂ ਉੱਥੇ ਇੱਥੋਂ ਤੱਕ ਕਿ ਰਾਜੇ ਮਹਾਰਾਜਿਆਂ ਤੇ ਭੀੜਾਂ ਪੈਂਦੀਆਂ, ਇਹ ਗੱਲਾਂ ਵੀ ਜਿਹੜੀਆਂ ਸਾਡੇ ਆਉਂਦੀਆਂ ਨੇ ਸਾਡੇ ਪੁਰਾਣਿਕ ਹਿੰਦੂ ਗ੍ਰੰਥ ਨੇ ਉਹਨਾਂ ਚ ਬੜਾ ਇਹਨਾਂ ਗੱਲਾਂ ਦਾ ਜ਼ਿਕਰ ਆਉਂਦਾ। ਤੇ ਰਾਜਾ ਹਰੀਸ਼ ਚੰਦਰ ਤੇ ਕਹਾਣੀ ਤਾਂ ਫਿਲਮਾਂ ਬਣੀਆਂ ਹੋਈਆਂ ਆਮ ਤੌਰ ਤੇ ਮੰਦਰਾਂ ਦੇ ਰਾਤਾਂ ਚ ਕੱਲਦੀ ਹੈ ਕਿ ਕਿਵੇਂ ਇੱਕ ਰਾਜੇ ਦੇ ਉੱਤੇ ਵੀ ਭੀੜ ਪੈ ਸਕਦੀ ਹੈ, ਇਸ ਕਰਕੇ ਤੁਸੀਂ ਸਟਰਗਲ ਜਿਹੜੀ ਹੈ ਉਹ ਕਿੱਦਾਂ ਕਰਨੀ ਹੈ ਜਾਂ ਬੰਦੇ ਨੇ ਸਰਵਾਈਵਲ ਲਈ ਜਿਹੜਾ ਹੈਗਾ ਕਿੱਦਾਂ ਉਹ ਕਰਨਾ। ਸੋ ਉਹ ਸਾਰਾ ਕੁਛ ਹੁਣ ਖਤਮ ਹੋ ਕੇ ਇੱਕ ਜਿਹੜਾ ਨਿਊ ਐਂਟਰਟੇਨਮੈਂਟ ਸਿਸਟਮ ਦੇ ਅੰਡਰ ਆ ਗਿਆ ਸਾਰਾ ਕੁਛ। ਤੇ ਦੂਜਾ ਇਹ ਕਿ ਜਿਹੜੀ ਸਾਡੀ ਪਰਿਵਾਰਾਂ ਦੇ ਵਿੱਚ ਪੋਲਰਾਈਜੇਸ਼ਨ ਬਹੁਤ ਜ਼ਿਆਦਾ ਵੱਧ ਗਈ ਤੇ ਅਸੀਂ ਪਰਿਵਾਰ ਦੇ ਵਿੱਚ ਗੱਲ ਨਹੀਂ ਕਰਦੇ ਬੈਠ ਕੇ, ਜਿਵੇਂ ਪਹਿਲਾਂ ਹਾਸਾ ਠੱਠਾ ਕਰਦੇ ਸੀ ਪਰਿਵਾਰ, ਹੁਣ ਹਰੇਕ ਆਪਣਾ ਮੋਬਾਈਲ ਫੋਨ ਲਈ ਅਲੱਗ ਅਲੱਗ ਕਮਰੇ ਦੇ ਵਿੱਚ ਬੈਠਾ। ਤੇ ਉਹ ਇਸ ਪਾਸੇ ਨੂੰ ਜੇ ਕਿਸੇ ਕੋਲੇ ਨਹੀਂ ਹੈ ਤਾਂ ਉਹਦੀ ਇਹ ਇੱਛਾ ਤਾਂ ਹੈ ਕਿ ਮੇਰੇ ਕੋਲੇ ਇਹ ਕਦੋਂ ਆਏਗਾ, ਜੇ ਉਹਦੇ ਕੋਲੇ ਕਿਤੇ ਘੱਟ ਉਹਦੇ ਵਾਲਾ ਹੈ ਤੇ ਉਹ ਉਹਦੀ ਇੱਛਾ ਹੈ ਕਿ ਮੇਰੇ ਕੋਲੇ ਮਹਿੰਗਾ ਕਦੋਂ ਆਏਗਾ, ਇਸ ਤੋਂ ਹੋਰ ਵੱਧ ਜ਼ਿਆਦਾ ਪਿਕਸਲ ਵਾਲੇ ਕੈਮਰੇ ਵਾਲਾ ਕਦੋਂ ਆਏਗਾ, ਵੱਧ ਰੈਮ ਵਾਲਾ ਕਦੋਂ ਆਏਗਾ, ਉਹ ਉਸ ਪਾਸੇ ਨੂੰ ਤੁਰ ਪਿਆ। ਮੇਰੀ ਲਾਈਫ ਕਿੱਦਾਂ ਦੀ ਹੈ, ਮੈਂ ਜ਼ਿੰਦਗੀ ਦੇ ਵਿੱਚ ਕੀ ਕਰਨਾ, ਉਹ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਹੈ। ਇਹ ਵੀ ਜਿਹੜਾ ਹੈਗਾ ਇੱਕ ਇਹਦਾ ਮੈਨੂੰ ਲੱਗਦੀ ਹੈ ਕਿ ਵੱਡਾ ਜਿਹੜਾ ਹੈਗਾ ਕਾਰਨ ਜਿਹੜਾ ਬਣ ਗਿਆ। ਦੂਜਾ ਸਾਡਾ ਇੱਕ ਪੋਲੀਟੀਕਲ ਸਿਸਟਮ ਇਹਦੇ ਲਈ ਬੜਾ ਹੈ, ਤੇ ਕਿਉਂਕਿ ਹੁਣ ਸਾਡੀ ਉਦਾਂ ਦੀ ਜਿਹੜੀ ਹੈ ਸ਼ਮੂਲੀਅਤ ਉਹ ਰਹੀ ਨੀ। ਖਾਸ ਕਰਕੇ ਅਸੀਂ ਦੇਖਦੇ ਹਾਂ ਪਹਿਲਾਂ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਸਿਸਟਮ ਹੁੰਦਾ ਸੀ ਜਿੱਥੇ ਵਿਦਿਆਰਥੀ ਜਥੇਬੰਦੀਆਂ ਹੁੰਦੀਆਂ ਸੀ, ਉੱਥੇ ਸਮਾਜ ਪ੍ਰਤੀ ਕੰਸਰਨ ਕੋਈ ਗੱਲਾਂ ਚੱਲਦੀਆਂ ਸੀ, ਉਹ ਬਿਲਕੁਲ ਹੀ ਹੁਣ ਸਾਰਾ ਕੁਛ ਜਿਹੜਾ ਸੀ ਉਹ ਖਤਮ ਹੋ ਗਿਆ। ਠੀਕ ਹੈ ਤਨਜ਼ੀਮਾਂ ਕੁਛ ਨਾ ਕੁਛ ਹੈਗੀਆਂ ਜਿਹੜੀਆਂ ਕੰਮ ਕਰਦੀਆਂ ਨੇ ਤੇ ਪਰ ਉਸ ਰੂਪ ਦੇ ਵਿੱਚ ਨੀ ਜਿਵੇਂ ਪਹਿਲਾਂ ਸੀ, ਤੇ ਉਹਦੇ ਲਈ ਇਹ ਸਾਰੀਆਂ ਸਰਕਾਰਾਂ ਨੇ ਕੀ ਕੁਛ ਨਵਾਂ ਕਰ ਰਹੀਆਂ ਨੇ ਉਹ ਵੀ ਜਿਹੜੀਆਂ ਜ਼ਿੰਮੇਵਾਰ ਨੇ। ਵੱਧ ਤੋਂ ਵੱਧ ਇਹ ਕਿ ਲੋਕਾਂ ਨੂੰ ਇਹ ਕਿ ਉਹਨਾਂ ਨੂੰ ਮਿਹਨਤ ਕਰਨਾ ਨੀ ਸਿਖਾ ਰਹੀਆਂ, ਉਹਨਾਂ ਨੂੰ ਕੰਮ ਨਹੀਂ ਦੇ ਰਹੀਆਂ, ਉਹਨਾਂ ਨੂੰ ਫ੍ਰੀਬੀਜ ਦੇ ਉੱਪਰ ਲਾ ਦਿੱਤਾ ਵੀ ਆਹ ਤੁਹਾਨੂੰ ਮੁਫ਼ਤ ਮਿਲ ਜਾਏਗਾ, ਆਹ ਮੁਫ਼ਤ ਮਿਲ ਜਾਏਗਾ, ਏਦਾਂ ਦੀਆਂ ਜਿਹੜੀਆਂ ਗੱਲਾਂ ਤਾਂ ਕਿ ਅਸੀਂ ਸੱਤਾ ਦੇ ਜਿਹੜੇ ਉਹ ਬਣੇ ਰਹੀਏ। ਸੋ ਇਹ ਬਹੁਤ ਸਾਰੇ ਰੰਗੋਜੀ ਕਾਰਕ ਨੇਗੇ ਜਿਹੜੇ ਇਹਨਾਂ ਗੱਲਾਂ ਲਈ ਜ਼ਿੰਮੇਵਾਰ ਨੇ।
1: ਜੀ ਬਿਲਕੁਲ, ਇਸ ਸਮੇਂ ਆਪਾਂ ਵੇਖਦੇ ਹਾਂ ਕਿ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹ ਚੀਜ਼ਾਂ ਵੱਧ ਰਹੀਆਂ ਨੇ ਅਤੇ ਜਿਹੜੇ ਹਿਸਾਬ ਦੇ ਨਾਲ ਇਹ ਚੀਜ਼ਾਂ ਵੱਧ ਰਹੀਆਂ ਨੇ ਇਹਦੇ ਉੱਤੇ ਵੱਧ ਤੋਂ ਵੱਧ ਚਰਚਾ ਹੋਣੀ ਵੀ ਲਾਜ਼ਮੀ ਹੈ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਆਸਟ੍ਰੇਲੀਆ ਦੇ ਵਿੱਚ ਤੁਸੀਂ ਹੋ ਤਾਂ ਕੋਈ ਕਿਸੇ ਕਿਸਮ ਦਾ ਤੁਸੀਂ ਬੋਝ ਮਹਿਸੂਸ ਕਰਦੇ ਹੋ, ਕਿਸੇ ਕਿਸਮ ਦਾ ਤੁਸੀਂ ਮਨ ਦੇ ਵਿੱਚ ਤਣਾਅ ਮਹਿਸੂਸ ਕਰਦੇ ਹੋ, ਆਪਣੀ ਜਾਨ ਦੇਣ ਦੇ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, 13, 11, 14 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਸੂਸਾਈਡ ਕਾਲ ਬੈਕ ਸਰਵਿਸ ਜਿਹੜੀ ਆ 1300-659-4679। ਸੋ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਜਾਂ ਫਿਰ 1300-2246-3636 ਦੇ ਉੱਤੇ ਵੀ ਆਪਣੀ ਮਾਨਸਿਕ ਸਿਹਤ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੋਈ ਕਿਸੇ ਕਿਸਮ ਦੀ ਆਸ ਪਾਸ ਤੁਹਾਨੂੰ ਐਮਰਜੈਂਸੀ ਨਜ਼ਰ ਆਉਂਦੀ ਹੈ ਤਾਂ 000 ਦੇ ਉੱਤੇ ਜ਼ਰੂਰ ਕਾਲ ਤੁਸੀਂ ਕਰ ਸਕਦੇ ਹੋ। ਸੋ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਆਪਾਂ ਵੇਖਦੇ ਹਾਂ, ਹੁਣ ਜਿੱਦਾਂ ਆਪਾਂ ਨੰਬਰ ਪੜ੍ਹੇ ਆ ਇਹ ਰੇਡੀਓ ਟੀਵੀ ਦੇ ਉੱਤੇ ਵੀ ਇਹ ਸਾਰੀਆਂ ਚੀਜ਼ਾਂ ਲਾਜ਼ਮੀ ਨੇ ਕਿ ਜਦੋਂ ਵੀ ਤੁਸੀਂ ਕੋਈ ਇੱਦਾਂ ਦੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਇਹ ਨੰਬਰ ਜ਼ਰੂਰ ਤੁਸੀਂ ਮੈਨਸ਼ਨ ਕਰਨੇ ਆ ਕਿ ਜੇਕਰ ਕਿਸੇ ਨੂੰ ਲੋੜ ਆ ਤਾਂ ਉਹਦੇ ਤੱਕ ਉਹ ਪਹੁੰਚ ਸਕੇ। ਕੀ ਇਹ ਇੱਦਾਂ ਦੀ ਜਿਹੜੀਆਂ ਸੁਵਿਧਾਵਾਂ ਨੇ ਕਿ ਉੱਥੇ ਵੀ ਨੇ, ਬਹੁਤ ਸਾਰੀਆਂ ਆਪਾਂ ਵੇਖਦੇ ਹਾਂ ਕਿ ਹੁੰਦਾ ਸਾਰਾ ਕੁਛ ਉੱਥੇ ਵੀ ਆ ਪਰ ਆਮ ਲੋਕਾਂ ਤੱਕ ਉਹ ਚੀਜ਼ ਪਹੁੰਚ ਹੀ ਨਹੀਂ ਪਾਉਂਦੀ?
0: ਨਹੀਂ ਦੇਖੋ, ਇੱਥੇ ਕੁਛ ਬੱਚਿਆਂ ਲਈ ਸਟੂਡੈਂਟਸ ਲਈ ਜਿਹੜੀਆਂ ਕੁਛ ਹੈਲਪਲਾਈਨ ਇਹ ਬਣੀਆਂ ਸੀ ਕਿ ਉਹਨਾਂ ਨੂੰ ਪੜ੍ਹਾਈ ਦਾ ਕਿਤੇ ਸਟ੍ਰੈਸ ਹੈ ਜਾਂ ਹੋਰ ਹੈ, ਪਰ ਇਨ ਜਨਰਲ ਜਿਹੜਾ ਹੈ ਉਹ ਕੋਈ ਇੱਦਾਂ ਦਾ ਸਿਸਟਮ ਨਹੀਂ। ਠੀਕ ਹੈ, ਮੈਂਟਲ ਹੈਲਥ ਲਈ ਇੱਥੇ ਡਿਪਾਰਟਮੈਂਟ ਖੁੱਲ੍ਹੇ ਨੇ, ਹੁਣ ਸਭ ਤੋਂ ਵੱਧ ਦੱਸਦੇ ਨੇ ਕਿ ਓਪੀਡੀ

0: ਦੇ ਵਿੱਚ ਸਭ ਤੋਂ ਵੱਧ ਜਿਹੜਾ ਰਸ਼ ਹੁੰਦਾ ਮੈਂਟਲ ਹੈਲਥ ਵਾਲਿਆਂ ਦੇ ਜਾਂ ਜਿਹੜੇ ਸਾਈਕੈਟਰੀ ਡਿਪਾਰਟਮੈਂਟ ਹੈ ਜਾਂ ਸਾਈਕਾਲੋਜੀ ਡਿਪਾਰਟਮੈਂਟ ਹੈ ਹਸਪਤਾਲਾਂ ਦੇ, ਉੱਥੇ ਸਭ ਤੋਂ ਵੱਧ ਰਸ਼ ਹੁੰਦਾ। ਇਹ ਸਮੱਸਿਆਵਾਂ ਤਾਂ ਲੋਕਾਂ ਚ ਹੈਗੀਆਂ, ਤੇ ਚਲੋ ਜਿੰਨਾ ਕੁ ਕੋਈ ਹਸਪਤਾਲ ਜਾਂ ਹੈਲਥ ਸਿਸਟਮ ਤੁਹਾਡਾ ਉਹਦੇ ਲਈ ਕਰਦਾ, ਤੇ ਪਰ ਇਹ ਨੀ ਗਾ ਕਿ ਇਮੀਡੀਏਟ ਤੁਹਾਨੂੰ ਕੋਈ ਸਲਾਹ ਦੇਣ ਲਈ ਜਾਂ ਕੋਈ ਰਿਲੀਫ ਦੇਣ ਲਈ ਏਦਾਂ ਦੀ ਹੈਲਪ ਲਾਈਨ ਹੋਵੇ। ਠੀਕ ਆ, ਬੱਚਿਆਂ ਵਾਸਤੇ ਜਾਂ ਸਟ੍ਰੈਸ ਮੰਦ ਹੈ ਜੇ ਐਗਜ਼ਾਮ ਦੇ ਦਿਨਾਂ ਚ ਖਾਸ ਕਰਕੇ ਕੁਛ ਹੈਲਪ ਲਾਈਨ ਵਗੈਰਾ ਸਾਹਮਣੇ ਆ ਜਾਂਦੀਆਂ ਨੇ, ਤੇ ਪਰ ਇਸ ਤਰ੍ਹਾਂ ਦਾ ਜਿੱਦਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੱਸਿਆ ਉੱਥੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਕੁਛ ਨਹੀਂ ਹੈ। ਤੇ ਬਾਕੀ ਇਹ ਵੀ ਸਭ ਤੋਂ ਮਤਲਬ ਹੈ ਕਿ ਅਸੀਂ ਲੋਕਾਂ ਨੂੰ ਜਿਹੜਾ ਸੀ ਉਹ ਉਹਨਾਂ ਦੀ ਜ਼ੁਬਾਨ ਖੋਲੀ ਆ, ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਬੋਲਣ ਦੇ ਜਿਹੜੇ ਮੌਕੇ ਸੀ ਕਿਸੇ ਵੀ ਤਰੀਕੇ ਨਾਲ ਹੁੰਦੇ ਸੀ ਉਹ ਜਿਹੜੇ ਹੈ ਉਹ ਸਾਡੇ ਖਤਮ ਹੋ ਰਹੇ ਨੇ। ਉਹ ਨੀ ਕਿ ਇਹ ਕੋਈ ਡੈਲੀਬਰੇਟਲੀ ਜਾਂ ਕੋਈ ਕਾਨੂੰਨ ਲਾਗੂ ਕਰਕੇ ਖੋਲੀ ਹੈ, ਇਹ ਹੌਲੀ ਹੌਲੀ ਜਿਹੜਾ ਸਾਡਾ ਡਿਵੈਲਪਮੈਂਟ ਦਾ ਮਾਡਲ ਹੈ ਤੇ ਉਹ ਇਹਦੇ ਲਈ ਬਹੁਤ ਜ਼ਿੰਮੇਵਾਰ ਹੈ ਜਿਹੜਾ ਰਣਜੋਤ ਜੀ, ਕਿਉਂਕਿ ਅਸੀਂ ਬਾਹਰੀ ਤੌਰ ਤੇ ਬਹੁਤ ਡਿਵੈਲਪ ਕਰ ਰਹੇ ਹਾਂ। ਆਹ ਨਵੀਆਂ ਚੀਜ਼ਾਂ ਆ ਗਈਆਂ ਜੀ, ਆਹ ਨਵੇਂ ਤਰੀਕੇ ਦੀਆਂ ਮਸ਼ੀਨਾਂ ਆ ਗਈਆਂ ਜੀ, ਆਹ ਨਵੇਂ ਫਰਿੱਜ ਆ ਗਏ ਜੀ, ਹੋਰ ਆ ਗਏ ਜੀ, ਸਾਰਾ ਕੁਛ ਹੋ ਗਿਆ, ਤੇ ਪਰ ਬੰਦਾ ਅੰਦਰੋਂ ਉੱਥੇ ਹੀ ਖੜਾ ਹੈਗਾ। ਤੇ ਜਾਂ ਤਾਂ ਇੱਕ ਨਾਲ ਨਾਲ ਡਿਵੈਲਪ ਕਰੇ ਆਪਣੇ ਆਪ ਨੂੰ ਤੇ ਮੈਂਟਲੀ ਜਾਂ ਸਾਈਕਾਲੋਜੀਕਲੀ ਤੇ ਜਾਂ ਹੋਰ, ਉਹ ਉੱਥੇ ਉਹ ਨਹੀਂ ਖੜਾ, ਉਹ ਉੱਥੇ ਅਜੇ ਵੀ ਉੱਥੇ ਖੜਾ ਹੈਗਾ। ਤੇ ਇਸ ਕਰਕੇ ਫਿਰ ਜਿਹੜੀਆਂ ਬਾਹਰੀ ਮਸ਼ੀਨਾਂ ਨੇ ਜਾਂ ਬਾਹਰੀ ਡਿਵੈਲਪਮੈਂਟ ਆ ਹੋਰ ਆ, ਉਹਨੂੰ ਕੋਈ ਉਹ ਸਹਾਰਾ ਜਿਹੜੀ ਆ ਉਹ ਦੇ ਨਹੀਂ ਸਕਦੇ, ਸਗੋਂ ਕਈ ਵਾਰੀ ਉਹਦੀ ਤਾਂਘ ਦੇ ਵਿੱਚ ਜਾਂ ਉਹਨੂੰ ਹਾਸਲ ਕਰਨ ਦੇ ਚੱਕਰ ਦੇ ਵਿੱਚ ਫਿਰ ਇਸ ਚੱਕਰ ਚ ਪੈ ਜਾਂਦਾ ਹੈ, ਕਰਜ਼ੇ ਹੇਠ ਫਸ ਜਾਂਦਾ ਹੈ। ਬਾਕੀ ਇਹ ਗੱਲਾਂ ਹੁੰਦੀਆਂ ਨੇ। ਤੇ ਜਾਂ ਜਿਵੇਂ ਹੁਣ ਜਿਹੜੀ ਰੀਸੈਂਟ ਘਟਨਾ ਦਾ ਆਪਾਂ ਜ਼ਿਕਰ ਕੀਤਾ, ਉਹ ਹੁਣ ਆਪਣੇ ਪੇਰੈਂਟਸ ਨੂੰ ਜਿਹੜਾ ਉਹ ਜ਼ਿੰਮੇਵਾਰ ਜਿਹੜਾ ਦੱਸ ਰਹੇ ਆ, ਹਾਲਾਂਕਿ ਮੈਨੂੰ ਲੱਗਦਾ ਨੀ ਕਿ ਇਹਦੇ ਚ ਕੋਈ ਬਹੁਤੀ ਕੋਈ ਵੱਡੀ ਗੱਲ ਜਿਹੜੀ ਉਹ ਨਿਕਲੇ, ਕਿਉਂਕਿ ਗੱਲ ਤਾਂ ਉਹ ਜੀ ਹਜ਼ੂਰੀ ਦੀ ਜਾਂ ਹਾਂਜੀ ਦੀ ਹੁੰਦੀ ਹੈ। ਤੇ ਜਾਂ ਇਹ ਵੀ ਕਈ ਵਾਰੀ ਪੇਰੈਂਟਸ ਹੁੰਦਾ ਕਿ ਸਾਡਾ ਉਵੇਂ ਤਰ੍ਹਾਂ ਦਾ ਜਿਹੜਾ ਦਬਦਬਾ ਪਰਿਵਾਰ ਤੇ ਬਣਿਆ ਰਹੇ ਜਿਵੇਂ ਪਹਿਲਾਂ ਸਟਾਈਲ ਸੀਗਾ, ਤੇ ਉਹ ਜਿੱਦਾਂ ਦੀ ਹੁਣ ਨਵੇਂ ਬੱਚੇ ਜਾਂ ਨਵੇਂ ਉਹ ਆਜ਼ਾਦੀ ਚਾਹੁੰਦੇ ਆ ਉਦੋਂ ਦੀ ਉਹ ਚ ਕੋਈ ਪ੍ਰੋਬਲਮ ਏਦਾਂ ਦੀ ਆਈ ਹੋਵੇ। ਤੇ ਪਰ ਅਸਲ ਵਿੱਚ ਤਾਂ ਗੱਲ ਇਹ ਹੈ ਕਿ ਜਦੋਂ ਸਾਰਾ ਜਿਹੜੀ ਸਾਡੀ ਸੋਸਾਇਟੀ ਹੈ ਤੇ ਆਪਣੇ ਇੱਕ ਪਿੰਡ ਤੱਕ ਜਿਹੜੀ ਸਭ ਤੋਂ ਛੋਟੀ ਯੂਨਿਟ ਹੈ ਸੋਸਾਇਟੀ ਦੀ, ਤੇ ਉੱਥੇ ਤੱਕ ਬਾਕੀ ਗੱਲਾਂ ਉੱਥੇ ਪਹੁੰਚ ਗਈਆਂ, ਉੱਥੇ ਬਿਊਟੀ ਪਾਰਲਰ ਵਾਲੇ ਵੀ ਪਹੁੰਚ ਗਏ, ਉੱਥੇ ਮੋਬਾਈਲ ਵੀ ਪਹੁੰਚ ਗਏ, ਉੱਥੇ ਨਸ਼ਾ ਵੀ ਪਹੁੰਚ ਗਿਆ, ਕੈਮਿਸਟ ਦੀਆਂ ਗੋਲੀਆਂ ਦੀਆਂ ਦੁਕਾਨਾਂ ਵੀ ਪਹੁੰਚ ਗਈਆਂ। ਤੇ ਪਰ ਇਹ ਕਿ ਬੰਦੇ ਲਈ ਜਿਹੜੀ ਅਸਲ ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹ ਉੱਥੇ ਹੈ ਨੀ। ਉੱਥੇ ਸਪੋਰਟਸ ਦਾ ਕੋਈ ਠੀਕ ਆ, ਹੌਲੀ ਹੌਲੀ ਉਹ ਕਰਦਾ ਕਿ ਉਹ ਜਿਵੇਂ ਪਹਿਲਾਂ ਇੱਕ ਹੁਣ ਆਪਣੇ ਤੌਰ ਤੇ ਹੁੰਦਾ ਸੀ ਕਿ ਜਿਹੜਾ ਲੋਕ ਆਪਣੇ ਤੌਰ ਤੇ ਕਿਤੇ ਗੋਲਾ ਸੁੱਟਣ ਲੱਗ ਗਏ, ਕਿਤੇ ਕਬੱਡੀ ਖੇਡਣ ਲੱਗ ਗਏ, ਕਿਤੇ ਫੁੱਟਬਾਲ ਖੇਡਣ ਲੱਗ ਗਏ, ਤੇ ਉਹ ਜਿਹੜਾ ਸੀ ਉਹ ਰੁਝਾਨ ਜਿਹੜਾ ਸੀ ਉਹ ਖਤਮ ਹੋ ਰਿਹਾ। ਤੇ ਐਂਟਰਟੇਨਮੈਂਟ ਦਾ ਤਾਂ ਮਾਡਲ ਹੀ ਬਦਲ ਗਿਆ, ਜਦੋਂ ਪਹਿਲਾਂ ਦੱਸਿਆ ਕਿ ਜਿਹੜਾ ਸਾਂਝੇ ਰੂਪ ਦੇ ਵਿੱਚ ਤੁਸੀਂ ਮਨੋਰੰਜਨ ਕਰਨਾ ਹੁੰਦਾ ਸੀ, ਭਾਵੇਂ ਖੇਡਾਂ ਰਾਹੀਂ ਹੁੰਦਾ ਸੀ, ਭਾਵੇਂ ਕਿਤੇ ਗਾ ਕੇ ਅਖਾੜਿਆਂ ਰਾਹੀਂ ਹੁੰਦਾ ਸੀ, ਉਹ ਹੁਣ ਤੁਹਾਡੇ ਮੋਬਾਈਲ ਚ ਆ ਗਿਆ, ਤੁਸੀਂ ਪਤਾ ਨੀ ਕੀ ਸੁਣਦੇ ਹੋ ਬੈਠੇ ਕੀ ਨਹੀਂ ਸੁਣਦੇ। ਜਿਹੜਾ ਸਮੂਹਿਕ ਰੂਪ ਦੇ ਵਿੱਚ ਤੁਸੀਂ ਸੁਣਦੇ ਸੀ ਉਹ ਤੁਹਾਡਾ ਪ੍ਰੈਸ਼ਰ ਰਿਲੀਜ਼ ਬਹੁਤ ਕਰਦਾ ਸੀ ਇਸ ਮਾਮਲੇ ਤੇ। ਕੋਈ ਬੰਦਾ ਘਰੋਂ ਥੋੜਾ ਮੋਟਾ ਦੁਖੀ ਹੈ, ਉੱਥੇ ਜਾ ਕੇ ਉਹਨੂੰ ਲੱਗਦਾ ਸੀ ਮੈਨੂੰ ਰਾਹਤ ਮਿਲ ਰਹੀ ਹੈ, ਏਦਾਂ ਹੀ ਡੇਰਿਆਂ ਦੇ ਵਿੱਚ ਜਾਂ ਉੱਥੇ ਜਾ ਕੇ ਉਹ ਮਹਿਸੂਸ ਕਰਦਾ ਸੀ ਰਾਹਤ ਮਿਲ ਰਹੀ ਹੈ। ਤੇ ਹੁਣ ਇਹ ਸਾਰਾ ਕੁਝ ਜਿਹੜਾ ਸੀ ਉਹ ਉਲਟਾ ਹੋ ਗਿਆ। ਇਹ ਵੀ ਜਿਹੜੀਆਂ ਬਹੁਤ ਸਾਰੀਆਂ ਰਣਜੋਤ ਜੀ ਚ ਗੱਲਾਂ ਨੇ, ਕਿਸੇ ਆਪਾਂ ਇੱਕ ਗੱਲ ਵੱਲ ਨੂੰ ਨਹੀਂ ਕਰ ਸਕਦੇ ਕਿ ਆਹ ਇੱਕ ਖਾਸ ਆਹੀ ਗੱਲ ਹੈ ਤਾਂ ਪਰਿਵਾਰ ਜਾਂ ਫੈਮਿਲੀ ਇਦਾਂ ਦੇ ਸਟੈਪ ਚੁੱਕ ਰਹੇ ਨੇ।
1: ਜੀ ਬਿਲਕੁਲ, ਬੜੇ ਸਾਰੇ ਪੁਆਇੰਟ ਨੇ ਤੇ ਸਾਰੇ ਸਾਨੂੰ ਵਿਚਾਰਨੇ ਪੈਣਗੇ। ਤੁਹਾਡੀ ਗੱਲ ਸਹੀ ਹੈ ਕਿ ਆਪਾਂ ਕਹਿਣ ਨੂੰ ਤੇ ਆਪਾਂ ਤਰੱਕੀ ਕਰ ਰਹੇ ਹਾਂ, ਬੜੀਆਂ ਸਾਰੀਆਂ ਸਾਡੇ ਕੋਲ ਸੁੱਖ ਸੁਵਿਧਾਵਾਂ ਨੇ, ਪਹਿਲਾਂ ਦੇ ਨਾਲੋਂ ਸਾਨੂੰ ਜ਼ਿਆਦਾ ਅਵੇਅਰਨੈਸ ਹੈ, ਆਪਾਂ ਜ਼ਿਆਦਾ ਪੜ੍ਹੇ ਲਿਖੇ ਹਾਂ, ਹਰ ਇੱਕ ਪੱਧਰ ਦੇ ਉੱਤੇ ਆਪਾਂ ਪਹਿਲਾਂ ਦੇ ਨਾਲੋਂ ਵਧੇਰੇ ਜਾਣਦੇ ਹਾਂ, ਪਰ ਵੇਖਿਆ ਜਾਵੇ ਤੇ ਉਸ ਸਭ ਕੁਛ ਨੂੰ ਸਿਰਫ ਆਪਾਂ ਜਾਣਦੇ ਹਾਂ ਜਾਂ ਤਾਂ ਆਪਾਂ ਉਹਨੂੰ ਸਮਝਿਆ ਨਹੀਂ ਤੇ ਜਾਂ ਫਿਰ ਉਹ ਸਾਡੀ ਵਰਤੋਂ 'ਚ ਨਹੀਂ ਆ ਰਿਹਾ। ਇੱਕ ਇੱਕ ਕਰਕੇ ਕਈ ਪੱਖ ਨੇ ਜਿਹੜੇ ਦੇੜ ਨਾਲੇ ਤੇ ਵਿਚਾਰ ਨਾਲੇ ਨੇ। ਸਭ ਤੋਂ ਇੰਪੋਰਟੈਂਟ ਜੇ ਆਪਾਂ ਭਾਰਤ ਦੇ ਵਿੱਚ ਵੇਖੀਏ, ਪੰਜਾਬ ਦੇ ਵਿੱਚ ਵੇਖੀਏ, ਤੇ ਧਾਰਮਿਕ ਪੱਖ ਬੜਾ ਸਟਰੋਂਗ ਪੱਖ ਰਿਹਾ ਵਾ। ਜੇ ਆਪਾਂ ਪਹਿਲੇ ਹਵਾਲੇ ਵੇਖੀਏ ਤੇ ਸ਼ਾਇਦ ਇੱਕ ਸੋਚ ਇੱਦਾਂ ਦੀ ਜਾਂ ਹਾਲੇ ਵੀ ਬਹੁਤਾਤ ਲੋਕਾਂ ਦੀ ਸੋਚ ਇਹ ਹੈ ਕਿ ਜਿਹੜਾ ਜੀ ਆਉਂਦਾ ਵਾ ਉਹ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ, ਉਹ ਆਪਣੇ ਹਿੱਸੇ ਦੇ ਦਾਣੇ ਨਾਲ ਲੈ ਕੇ ਆਉਂਦਾ। ਪਰ ਇੱਥੇ ਇਹੋ ਜਿਹੇ ਕੇਸਾਂ ਦੇ ਵਿੱਚ ਆਪਾਂ ਫਿਰ ਇਹ ਵੇਖਦੇ ਹਾਂ ਕਿ ਰੱਬ ਤੋਂ ਵੀ ਵਿਸ਼ਵਾਸ ਡੋਲ ਗਿਆ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਸਾਡੇ ਤੋਂ ਬਾਅਦ ਪਤਾ ਨਹੀਂ ਇਹਨਾਂ ਦਾ ਕੀ ਬਣਨਾ ਵਾ, ਕਿਹੜੇ ਤਰੀਕੇ ਨਾਲ ਗੁਜ਼ਾਰਾ ਕਰਨਗੇ। ਸੋ ਉਹ ਸਾਰੀਆਂ ਚੀਜ਼ਾਂ ਸਾਨੂੰ ਇਹ ਵੀ ਦਰਸਾਉਂਦੀਆਂ ਨੇ ਕਿ ਹੁਣ ਰੱਬ 'ਚ ਵੀ ਵਿਸ਼ਵਾਸ ਨਹੀਂ ਰਹੇ।
0: ਨਹੀਂ ਬਿਲਕੁਲ ਇਹ ਤਾਂ ਹੈ ਹੀ ਹੈ ਕਿਉਂਕਿ ਦੇਖੋ ਜਿਹੜਾ ਇੱਕ ਰੱਬ ਦਾ ਇੱਕ ਬਣਿਆ ਹੋਇਆ ਸੀ ਸਾਡੇ ਸੋਸਾਇਟੀ ਦੇ ਵਿੱਚ, ਚਲੋ ਦੇਵੀ ਦੇਵਤਿਆਂ ਦਾ ਜਾਂ ਆਪਾਂ ਇੱਕ ਰੱਬ ਦਾ ਕਹਿ ਲਈਏ, ਤੇ ਉਹ ਤਾਂ ਇੱਕ ਤਰੀਕੇ ਦਾ ਤੁਹਾਡੇ ਅੰਦਰ ਉਹਨੂੰ ਇਹ ਕਹਿ ਲਓ ਇੱਕ ਸ਼ਰਧਾ ਰਾਹੀਂ ਜਾਂ ਡਰ ਰਾਹੀਂ ਇਹ ਸੀ ਨਾ ਕਿ ਹਾਂ ਇੱਕ ਪਾਵਰ ਹੈਗੀ ਆ ਜਿਹੜੀ ਤੁਹਾਨੂੰ ਚਲਾ ਰਹੀ ਹੈ ਤੇ ਤੁਸੀਂ ਉਹਦੀ ਆਗਿਆ ਦੇ ਵਿੱਚ ਜਿਹੜਾ ਹੈ ਕਿਵੇਂ ਰਹਿਣਾ। ਸਾਡੇ ਸਾਰੇ ਧਾਰਮਿਕ ਗ੍ਰੰਥ ਇਹੀ ਵਾਰ ਵਾਰ ਇਸ ਗੱਲ ਵੱਲ ਕਹਿੰਦੇ ਆ, ਤੇ ਫਿਰ ਇਹ ਹੈ ਕਿ ਸਾਡੇ ਅਗਲੇ ਜੂਨ ਚ ਤੁਸੀਂ ਆ ਜਾਣਾ ਆ ਪੈਣਾ। ਹੁਣ ਜਦੋਂ ਬਾਕੀ ਕਿਉਂਕਿ ਜਦੋਂ ਇੱਥੇ ਮੈਂ ਜਿਹੜੀ ਰੱਬ ਵਾਲੀ ਗੱਲ ਹੁਣ ਚੱਲ ਹੀ ਪਈ ਹੈ ਤੇ ਜਦੋਂ ਮਾਰਕਸਿਜ਼ਮ ਦਾ ਜ਼ਿਆਦਾ ਜ਼ੋਰ ਇੱਥੇ ਸ਼ੁਰੂ ਹੋਇਆ, ਖਾਸ ਕਰਕੇ ਪੰਜਾਬ ਜਾਂ ਬੰਗਾਲ ਦੇ ਵਿੱਚ ਕਈ ਥਾਵਾਂ ਤੇ, ਉੱਥੇ ਜੇ ਕਿਤੇ ਟਾਕਰਾ ਹੋਇਆ ਤਾਂ ਇਹ ਰੱਬ ਦੇ ਕੰਸੈਪਟ ਦੇ ਨਾਲ ਹੀ ਹੋਇਆ ਤੇ, ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਤੇ ਈਵਨ ਲੈਫਟਿਸਟਾਂ ਨੇ ਵੀ ਇਸ ਰੂਪ ਚ ਵਿਰੋਧ ਨਹੀਂ ਕੀਤਾ ਕਿਉਂਕਿ ਪਤਾ ਸੀ ਕਿ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਆਸਰਾ ਹੈ ਜਿਹੜਾ ਰੱਬ ਹੈ ਤੇ ਜਾਂ ਜਿਹੜੇ ਦੇਵੀ ਦੇਵਤੇ ਨੇ ਜਿਹਦੇ ਝੁੱਕ ਵਿਸ਼ਵਾਸ ਰੱਖਦਾ ਭਾਵੇਂ ਉਹਨਾਂ ਦੇ ਕੋਈ ਵੱਡ ਵਡੇਰੇ ਨੇ ਤੇ ਮਾਨਸਿਕ ਤੌਰ ਤੇ ਉਹਨਾਂ ਲਈ ਬਹੁਤ ਵੱਡਾ ਸਹਾਰਾ ਹੈ ਇਹ ਤੇ। ਪਰ ਜਦੋਂ ਹੁਣ ਏਦਾਂ ਦੀ ਆਪਾਂ ਘਟਨਾ ਦੇਖਦੇ ਹਾਂ ਕੋਈ ਵਾਪਰਦੀ ਹੈ ਤੇ ਇਹਦਾ ਮਤਲਬ ਕਿ ਕਿਸੇ ਤੇ ਵੀ ਜਿਹੜਾ ਹੈ ਅਸਰ ਬੱਚਿਆਂ ਤੇ ਜਾਂ ਹੋਰ ਇਸ ਗੱਲ ਦਾ ਨਹੀਂ ਪਿਆ ਜਾਂ ਬੱਚਿਆਂ ਨੇ ਅੱਗੋਂ ਇਹ ਗੱਲ ਕਹੀ ਨੀ ਕਿ ਸਾਡਾ ਕੀ ਕਸੂਰ ਹੈ ਤੇ ਜਾਂ ਅਸੀਂ ਕਿਉਂ ਕਰੀਏ ਏਦਾਂ ਦੀ ਗੱਲ, ਜਾਂ ਪਰਿਵਾਰ ਦਾ ਕਿਵੇਂ ਪ੍ਰਭਾਵ ਇਸ ਰੂਪ ਦੇ ਵਿੱਚ ਹੈ ਤੇ ਉਹ ਇਹ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ ਤੇ ਜਦੋਂ ਆਪਾਂ ਇਹ ਵੀ ਨਾਲ ਸਿੱਖਿਆ ਦਿੰਦੇ ਜਦੋਂ ਸਾਡੇ ਸੋਸ਼ਲ ਰਿਫੋਰਮ ਰਿਫੋਰਮਿਸਟ ਨੇ ਜਾਂ ਹੋਰ ਹੈ ਕਿ ਤੁਸੀਂ ਆਪਾਂ ਸਕੂਲਾਂ ਦੇ ਵਿੱਚ ਵੀ ਕਿ ਤੁਸੀਂ ਪੇਰੈਂਟਸ ਦਾ ਕਹਿਣਾ ਮੰਨਣਾ, ਪੇਰੈਂਟਸ ਦੇ ਆਖੇ ਲੱਗਣਾ, ਉਹਨਾਂ ਦੀ ਆਗਿਆ ਚ ਰਹਿਣਾ ਤੇ, ਪਰ ਇਹ ਸਾਡਾ ਕਿਤੇ ਪੁਆਇੰਟ ਆਊਟ ਨਹੀਂ ਕੀਤਾ ਜਾਂਦਾ ਕਿ ਪੇਰੈਂਟਸ ਵੀ ਗਲਤ ਹੋ ਸਕਦੇ ਆ, ਉਹਨਾਂ ਦੀ ਕਿਹੜੀ ਆਗਿਆ ਚ ਰਹਿਣਾ ਕਿਹੜੀ ਚ ਨਹੀਂ ਰਹਿਣਾ। ਜੇ ਪੇਰੈਂਟਸ ਤੁਹਾਨੂੰ ਸੁਸਾਈਡ ਲਈ ਮਜਬੂਰ ਕਰਦੇ ਆ, ਮੈਨੂੰ ਨੀ ਸਮਝ ਆਉਂਦੀ ਕਿ ਇਹ ਆਗਿਆ ਚ ਰਹਿਣਾ ਚਾਹੀਦਾ ਤੇ, ਪਰ ਉਹ ਹੁਣ ਬੱਚੇ ਸੀ ਜਿਹੜੇ ਸੀ ਉਹ ਆਗਿਆ ਚ ਹੀ ਸੀ, ਇਸੇ ਕਰਕੇ ਸਾਰੀ ਗੱਲ ਜਿਹੜੀ ਹੋ ਗਈ ਜਾਂ ਉਹਨਾਂ ਤੇ ਪ੍ਰੈਸ਼ਰ ਜਾਂ ਪ੍ਰਭਾਵ ਇਸ ਰੂਪ ਦੇ ਵਿੱਚ ਪਾਇਆ ਗਿਆ ਤੇ ਸੋ ਇਹਦੇ ਹੁਣ ਇਹਦੇ ਲਈ ਦੇਖੋ ਜਿਹੜੀ ਸਾਡੀ ਸਿਵਲ ਸੁਸਾਇਟੀ ਉਹਦੀ ਜ਼ਿੰਮੇਵਾਰੀ ਬਹੁਤ ਹੁੰਦੀ ਹੈ। ਹੁਣ ਠੀਕ ਹੈ ਉਹ ਬੱਚਿਆਂ ਨੂੰ ਲੈ ਕੇ ਉਹ ਧਰਨਾ ਵੀ ਦੇ ਰਹੇ ਨੇ, ਲਾਸ਼ਾਂ ਉਹਨਾਂ ਦੀ ਹਜੇ ਸੰਸਕਾਰ ਨਹੀਂ ਹੋਇਆ ਰੱਖੀਆਂ ਹੋਈਆਂ ਨੇ ਤੇ ਉਹ ਸਾਰਾ ਕੁਛ ਹੈ, ਪਰ ਇਹ ਸਾਰਾ ਕੁਛ ਪਹਿਲਾਂ ਹੋਣਾ ਚਾਹੀਦਾ ਤੇ ਜਾਂ ਹੁਣ ਵੀ ਕੋਈ ਸਬਕ ਸਿੱਖ ਲੈਣ ਜਾਂ ਏਦਾਂ ਦੇ ਪਿੰਡਾਂ ਦੇ ਵਿੱਚ ਜਾਂ ਕੋਈ ਏਦਾਂ ਦੇ ਗਰੁੱਪ ਹੋਣ ਜਿਹੜੇ ਖਾਸ ਕਰਕੇ ਇਹਨਾਂ ਗੱਲਾਂ ਤੇ ਜਿਹੜੀਆਂ ਹੈਗੀਆਂ ਸੋਸਾਇਟੀ ਦੀਆਂ ਜਿਹੜੀਆਂ ਇਹ ਪ੍ਰੋਬਲਮਸ ਨੇ ਜਿਹੜੀਆਂ ਸਾਈਕੋਲੋਜੀਕਲ ਪ੍ਰੋਬਲਮਸ ਨੇ ਉਹਨਾਂ ਤੇ ਜਿਹੜਾ ਹੈ ਗੱਲਬਾਤ ਕਰਨ ਬੈਠ ਕੇ, ਕਿਤੇ ਬੀਬੀਆਂ ਦੇ ਗਰੁੱਪ ਹੋਣ ਵਿਮੈਨਸ ਦੇ ਤੇ ਉਹ, ਪਰ ਅਜੇ ਏਦਾਂ ਦਾ ਕੋਈ ਗੱਲ ਸਾਹਮਣੇ ਆਈ ਨਹੀਂ।
1: ਜੀ ਬਿਲਕੁਲ, ਆਪਾਂ ਵੇਖਦੇ ਹਾਂ ਇੱਦਾਂ ਦੇ ਮਸਲਿਆਂ ਦੇ ਉੱਤੇ ਕਈ ਗਰੁੱਪ ਆਪਣੇ ਆਪਣੇ ਪੱਧਰ ਦੇ ਉੱਤੇ ਐਕਟਿਵ ਹੁੰਦੇ ਵੀ ਨੇ, ਪਰ ਇਹ ਆ ਕਿ ਉਹ ਉਸ ਹਿਸਾਬ ਦੇ ਨਾਲ ਉਹਨਾਂ ਦੀ ਮੰਨਤਾ ਨਹੀਂ ਜਿੰਨੀ ਆਪਣੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਡੇਰਾਵਾਦ ਦੀ ਜਾਂ ਬਾਬਾ ਕਲਚਰ ਦੀ ਆ, ਉੱਥੇ ਉਹ ਲੋਕ ਜ਼ਿਆਦਾ ਜ਼ਿਆਦਾ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਰਾਹਤ ਮਿਲਦੀ ਆ, ਜ਼ਿਆਦਾ ਉਹਨਾਂ ਦੀ ਕਾਉਂਸਲਿੰਗ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ ਅਤੇ ਉਹ ਚਲੋ ਜੇ ਹੋ ਰਹੀ ਆ ਵਾਜਬ ਕੋਈ ਕਰ ਰਿਹਾ ਵਾ ਤਾਂ ਉਹਦੇ 'ਚ ਕੋਈ ਗਲਤ ਵੀ ਨਹੀਂ। ਪਰ ਇੱਕ ਹੋਰ ਸ਼ਾਇਦ ਮਾਡਰਨ ਸਮੇਂ ਦਾ ਜਾਂ ਫਿਰ ਆਪਾਂ ਇੱਦਾਂ ਕਹਿ ਲਈਏ ਕਿ ਫੋਨ ਵਾਲੇ ਯੁੱਗ ਦਾ, ਏ ਆਈ ਦੇ ਯੁੱਗ ਦਾ ਇੱਕ ਨਵਾਂ ਜਿਹੜਾ ਪਸਾਰਾ ਆਪਾਂ ਵੇਖ ਰਹੇ ਹਾਂ ਕਿ ਇਸ ਚੀਜ਼ ਨੂੰ ਮੈਨੇਜ ਕਰਨ ਦੇ ਲਈ, ਸਟ੍ਰੈਸ ਨੂੰ ਮੈਨੇਜ ਕਰਨ ਦੇ ਲਈ ਅਲੱਗ ਅਲੱਗ ਤਰੀਕੇ ਦੇ ਹੁਣ ਢੰਗ ਤਰੀਕੇ ਦੱਸੇ ਜਾਂਦੇ ਨੇ। ਕੋਈ ਕਿਸੇ ਤਰੀਕੇ ਦੇ ਨਾਲ ਸਟ੍ਰੈਸ ਮੈਨੇਜ ਕਰਨ ਨੂੰ ਕਹਿ ਰਿਹਾ, ਕੋਈ ਕਿਸੇ ਨਾ ਕੋਈ ਕਿਸੇ ਦੀ ਬਹੁਤੀ ਵਾਰੀ ਵੇਖੀਦਾ ਕਿ ਪੜ੍ਹਾਈ ਹੁੰਦੀ ਹੈ ਅਤੇ ਨਾ ਹੀ ਉਹਦਾ ਉਸ ਸੰਬੰਧ ਵਿੱਚ ਕੋਈ ਤਜਰਬਾ ਹੁੰਦਾ ਅਤੇ ਸ਼ਕਲੋਂ ਵੇਖਣ ਨੂੰ ਇੱਦਾਂ ਵੀ ਲੱਗਦਾ ਵੀ ਜਿੱਦਾਂ ਉਹ ਖੁਦ ਬੰਦਾ ਡਿਪਰੈਸ਼ਨ 'ਚ ਹੁੰਦਾ ਜਿਹੜਾ ਦੂਸਰਿਆਂ ਨੂੰ ਉਪਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਸ਼ਾਇਦ ਚਾਈਨਾ ਨੇ ਸੁਣਨ ਦੇ ਵਿੱਚ ਆਇਆ ਕਿ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਥੋੜ੍ਹਾ ਨਹੀਂ ਸਖਤੀ ਦੇ ਨਾਲ ਕਾਬੂ ਕੀਤਾ ਕਿ ਜੇਕਰ ਤੁਹਾਡੇ ਕੋਲ ਪੜ੍ਹਾਈ ਨਹੀਂ ਆ ਤਾਂ ਤੁਹਾਨੂੰ ਸਜ਼ਾ ਹੋਊਗੀ ਜੇ ਤੁਸੀਂ ਬਹਿ ਕੇ ਇੱਦਾਂ ਦੇ ਉਪਦੇਸ਼ ਦਿੱਤੇ। ਆਪਣੇ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਬਹੁਤ ਇੱਦਾਂ ਦੇ ਜਿਹੜੇ ਨੌ ਸਿੱਖੀਏ ਉਹ ਚੱਲ ਰਹੇ ਨੇ, ਉਹਨਾਂ ਦੇ ਉੱਤੇ ਕੋਈ ਹਾਲੇ ਤੱਕ ਸੋਚ ਵਿਚਾਰ ਨਹੀਂ ਹੈ, ਕੋਈ ਪਤਾ ਨਹੀਂ ਕਿਹਦੀ ਸੁਣ ਕੇ ਕਿੱਦਾਂ ਦਾ ਬੰਦੇ 'ਤੇ ਅਸਰ ਹੋ ਜਾਣਾ।
0: ਨਹੀਂ ਇੱਥੇ ਤਾਂ ਬਿਲਕੁਲ ਹੀ ਹੈ ਨਹੀਂ, ਜਿੰਨੇ ਵੀ ਹੁਣ ਸਾਡੇ ਦੇਖੋ ਹੁਣ ਤੱਕ ਤਾਂਤਰਿਕਾਂ ਨੇ ਬਹੁਤ ਨੁਕਸਾਨ ਕੀਤਾ, ਸੁਸਾਈਡ ਵਾਲੇ ਪਾਸੇ ਵੀ ਤਾਂਤਰਿਕਾਂ ਦਾ ਵੀ ਰੋਲ ਹੈ ਤੇ ਉਹ ਕੋਈ ਜਿਹੜੇ ਤਾਂਤਰਿਕ ਉਹੀ ਲੋਕ ਨੇ ਜਿਹੜੇ ਸਿਰਫ ਪੋਸ਼ਾਕਾਂ ਸੋਹਣੀਆਂ ਪਾ ਲੈਂਦੇ ਆ ਜਾਂ ਕੋਈ ਏਦਾਂ ਦਾ ਰਚ ਲੈਂਦੇ ਡਰਾਮਾ ਏਦਾਂ ਦੇ ਐਪਰਲਸ ਕੋਸਟਿਊਮ ਏਦਾਂ ਦੀਆਂ ਕਿ ਲੋਕਾਂ ਤੇ ਅਸਰ ਪਵੇ, ਤੇ ਅਦਰਵਾਈਜ਼ ਤਾਂ ਉਹ ਬਿਲਕੁਲ ਥੋਥੇ ਹੁੰਦੇ ਆ ਪੜ੍ਹਾਈ ਵਾਲੇ ਪੱਖੋਂ। ਤੇ ਉਹਨਾਂ ਦੀ ਮਾਨਤਾ ਵੀ ਰਹੀ ਹੈ। ਇੱਥੇ ਇੱਕ ਰੋਪੜ ਦੇ ਨਾਲ ਇੱਕ ਡੇਰਾ ਬਣਿਆ ਸੀਗਾ ਤੇ ਉਹ ਬੰਦਾ ਬੇਲਦਾਰ ਸੀਗਾ ਜੰਗਲਾਤ ਮਹਿਕਮੇ ਦੇ ਵਿੱਚ, ਪਿਆਰਾ ਸਿੰਘ ਪਨੇਰਾ ਵਾਲਾ, ਉਹ ਹੁਣ ਮਰ ਗਿਆ। ਤੇ ਉਹਨੇ ਇੱਕ ਪੂਰਾ ਪੈਰਲਲ ਬਹੁਤ ਵੱਡਾ ਆਪਣਾ ਜਗਾੜ ਖੜਾ ਕਰ ਲਿਆ। ਤੇ ਬੂਟਾ ਸਿੰਘ ਵਰਗੇ ਜਿਹੜੇ ਮੰਤਰੀ ਰਹੇ ਆ ਕੇਂਦਰ ਦੇ ਵਿੱਚ, ਉਹ ਵੀ ਉਹਦੇ ਡੇਰੇ ਤੇ ਆਉਂਦੇ ਰਹੇ ਨੇ। ਤੇ ਇਸ ਤਰ੍ਹਾਂ ਦਾ ਫਿਰ ਉਹਨਾਂ ਨੂੰ, ਕਿਉਂਕਿ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਉਹ ਵੋਟਾਂ ਵਾਸਤੇ ਜਾਂਦੇ ਆ, ਕਿਉਂਕਿ ਉੱਥੇ ਲੋਕ ਆਉਂਦੇ ਆ। ਜਦੋਂ ਉਹ ਜਾਂਦੇ ਆ ਪੋਲੀਟੀਕਲ ਲੋਕ ਜਿਹੜੇ ਉੱਥੇ ਜਾਂਦੇ ਆ, ਤਾਂ ਫਿਰ ਉਹਨਾਂ ਦੀ ਹੋਰ ਬੱਲੇ ਬੱਲੇ ਹੋ ਜਾਂਦੀ ਹੈ ਕਿ ਦੇਖੋ ਉੱਥੇ ਤਾਂ ਮੰਤਰੀ ਆਇਆ ਜੀ, ਉੱਥੇ ਆ ਜਾ ਰਿਹਾ ਜੀ, ਇਸ ਕਰਕੇ ਉੱਥੇ ਕੋਈ ਸਖ਼ਤ ਤਾਕਤ ਉਹਦੀ ਸ਼ਕਤੀ ਹੈ, ਉਸ ਪਾਸੇ ਨੂੰ ਜਿਹੜਾ ਹੈਗਾ ਉਹ ਤੁਰਦਾ ਹੈ। ਬਾਕੀ ਕੋਈ ਇੱਥੇ ਕਾਨੂੰਨ ਉਸ ਰੂਪ ਦੇ ਵਿੱਚ, ਤਾਂ ਜਿਹੜੇ ਇੱਥੇ ਕਾਨੂੰਨ ਨੇ ਉਹ ਵੀ ਲਾਗੂ ਨਹੀਂ ਕੀਤੇ ਜਾਂਦੇ, ਜਿਵੇਂ ਜਿਹੜਾ ਇਹ ਮੈਜਿਕ ਰੈਮਡੀਜ਼ ਵਾਲਾ ਜਿਹੜਾ ਇਹ ਕਾਨੂੰਨ ਸਾਡੇ ਦੇਸ਼ ਚ ਬਣਿਆ ਹੋਇਆ, ਪਰ ਉਹਦੇ ਬਾਵਜੂਦ ਜਿਹੜੇ ਤਾਂਤਰਿਕ ਲੋਕਾਂ ਨੂੰ ਬੁੱਧੀ ਬੁੱਧੂ ਬਣਾਏ ਜਾਂਦੇ ਆ, ਤੇ ਉਹਦੇ ਬਾਵਜੂਦ ਉੱਥੇ ਲੋਕ ਡੇਰਿਆਂ ਤੇ ਤੁਰੇ ਹੋਏ ਨੇ ਜਾਂ ਹੋਰ ਆ, ਪਰ ਉਹਨਾਂ ਦਾ ਹੱਲ ਫੇਰ ਨੀ ਕੋਈ ਹੈਗਾ।
1: ਬਿਲਕੁਲ, ਆਪਾਂ ਵੇਖੀ ਤੇ ਕੁੱਲ ਮਿਲਾ ਕੇ ਇਹਦਾ ਤੱਤ ਕੱਢਣਾ ਔਖਾ ਵਾ। ਕੋਈ ਕਹਿੰਦਾ ਵਾ ਵੀ ਆਰਥਿਕ ਹਾਲਾਤਾਂ ਦੇ ਕਰਕੇ ਕੋਈ ਇੱਦਾਂ ਦਾ ਸਟੈਪ ਲੈ ਜਾਂਦਾ, ਕੋਈ ਧਾਰਮਿਕ ਆਪਾਂ ਚਲੋ ਡਿਸਕਸ ਕਰ ਰਹੇ ਹਾਂ, ਕੋਈ ਮਾਡਰਨ ਜੋ ਹੁਣ ਤਕਨੀਕ ਆ ਉਹਨੂੰ ਜ਼ਿੰਮੇਵਾਰ ਠਹਿਰਾ ਦਿੰਦਾ। ਪਰ ਜੇ ਉਸੇ ਚੀਜ਼ ਦਾ ਜੇ ਆਪਾਂ ਦੂਸਰਾ ਪਾਸਾ ਵੇਖੀਏ ਤੇ ਸਾਨੂੰ ਇੱਦਾਂ ਲੱਗਦਾ ਕਿ ਨਹੀਂ, ਕੁੱਲ ਮਿਲਾ ਕੇ ਕੋਈ ਇੱਕ ਰੀਜ਼ਨ ਨਹੀਂ ਆ ਇਹ ਸਭ ਕੁਛ ਦੇ ਪਿੱਛੇ। ਜੇ ਸਿਰਫ ਆਰਥਿਕ ਪੱਖ ਹੀ ਹੁੰਦਾ ਤੇ ਫਿਰ ਸ਼ਾਇਦ ਇਹ ਵਿਕਸਿਤ ਦੇਸ਼ਾਂ ਦੇ ਵਿੱਚ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਆਪਾਂ ਬੈਠੇ ਹਾਂ, ਇੱਥੇ ਇਹ ਸਮੱਸਿਆ ਨਾ ਹੁੰਦੀ। ਜਦਕਿ ਇਸ ਟਾਈਮ ਦੀਆਂ ਜੇ ਰਿਪੋਰਟਾਂ ਆਪਾਂ ਵੇਖੀਏ ਜਾਂ ਫਿਰ ਆਉਣ ਵਾਲੇ ਸਮੇਂ ਦੀਆਂ ਕਿਆਸ ਰਾਈਆਂ ਵੇਖੀਏ ਤੇ ਕਹਿੰਦੇ ਨੇ ਕਿ ਇਸ ਸਮੇਂ ਵੀ ਸਭ ਤੋਂ ਵੱਧ ਸਮੱਸਿਆ ਜਿਹੜੀ ਇਹੋ ਹੀ ਮਾਨਸਿਕ ਸਿਹਤ ਦੇ ਉੱਤੇ ਹੀ ਖਰਚਾ ਹੋ ਰਿਹਾ ਵਾ, ਇਹਦੇ ਇਹਨੂੰ ਲੈ ਕੇ ਹੀ ਪਰੇਸ਼ਾਨ ਨੇ ਸਾਰੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਕਿ ਇਹ ਸਭ ਤੋਂ ਵੱਡੀ ਬਿਮਾਰੀ ਹਲੇ ਬਣ ਕੇ ਉਭਰੂਗੀ, ਹਲੇ ਇਹਦੇ ਹੋਰ ਮਾੜੇ ਜਿਹੜੇ ਸੰਕੇਤ ਅੱਗੇ ਚੱਲ ਕੇ ਵੇਖੇ ਜਾ ਸਕਦੇ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਵੇਖੀਏ ਕਿ ਕੋਈ ਜਿਹੜਾ ਸਾਡਾ ਆਰਥਿਕ ਪੱਖ ਆ ਤੇ ਧਾਰਮਿਕ ਵੀ ਆਪਾਂ ਜੇ ਵੇਖੀਏ ਤੇ ਇੱਥੋਂ ਦੇ ਲੋਕਾਂ ਦੇ ਵਿੱਚ ਜੇ ਹੈਗਾ ਤੇ ਬਹੁਤ ਸਟਰੋਂਗ ਹੈ, ਜੇ ਨਹੀਂ ਆ ਤੇ ਉਹ ਵੀ ਕੋਈ ਏਡੀ ਪਰਵਾਹ ਨਹੀਂ ਮਾਰਦਾ। ਨੋ ਰਿਲੀਜ਼ਨ ਵਾਲੇ ਜਿਹੜਾ ਵੋਟ ਦਿਨੋਂ ਦਿਨ ਵੱਧ ਰਹੀ ਹੈ। ਸੋ ਇਹ ਬੜਾ ਔਖਾ ਵਾ ਇਸ ਫਨੋਮਨੇ ਨੂੰ ਸਮਝਣਾ। ਹਰ ਇੱਕ ਇਨਸਾਨ ਦੀ ਵਾਇਰਿੰਗ ਡਿਫਰੈਂਟ, ਅੰਦਰ ਹਰ ਇੱਕ ਦੇ ਡਿਫਰੈਂਟ ਕੀ ਥੋਟ ਚੱਲ ਰਹੇ ਨੇ ਪਤਾ ਹੀ ਕੁਛ ਨਹੀਂ।
0: ਨਹੀਂ, ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਈ, ਕੱਲਾ ਆਰਥਿਕਤਾ ਜਿਵੇਂ ਆਪਾਂ ਪਹਿਲਾਂ ਕਹਿ ਚੁੱਕੇ ਕਿ ਠੀਕ ਹੈ ਕਿਸਾਨੀ ਦੇ ਵਿੱਚ ਇਹ ਗੱਲ ਸਾਹਮਣੇ ਆਈ, ਪਰ ਦੂਜੇ ਪਾਸੇ ਜਿਹੜੇ ਲੇਬਰਰ ਨੇ ਜਿਹੜੇ ਥੋੜੀ ਥੋੜੀ ਦਿਹਾੜੀ ਕਰਨ ਵਾਲੇ, ਇੱਥੋਂ ਤੱਕ ਜਿਹੜੇ ਬੈਗਰਸ ਨੇ ਉਹ ਵੀ ਤਾਂ ਗੁਜ਼ਾਰਾ ਕਰਦੇ ਆ। ਜੇ ਇਕੱਲੀ ਆਰਥਿਕਤਾ ਹੁੰਦੀ ਤਾਂ ਫਿਰ ਉਹਨਾਂ ਦੇ ਵੀ ਸਰਵਾਈਵਲ ਲਈ ਮੁਸ਼ਕਿਲ ਹੋ ਜਾਂਦਾ ਜਾਂ ਉਹਨਾਂ ਨੂੰ ਵੀ ਮਜਬੂਰ ਹੋਣਾ ਪੈਂਦਾ। ਪਰ ਇਹ ਕਿ ਉਹ ਤਾਂ ਗੱਲ ਤਾਂ ਵੱਡੀ ਮਾਨਸਿਕ ਸਿਹਤ ਵਾਲੀ ਹੋਈ ਹੈ, ਤੇ ਬੜੇ ਬੜੇ ਜਿਹੜੇ ਪੈਸੇ ਵਾਲੇ ਜਿਹੜੇ ਲੋਕ ਹੈ ਉੱਥੇ ਵੀ ਇਹ ਸਮੱਸਿਆ ਜਿਹੜੀ ਉਹ ਹੈਗੀ ਹੈ। ਤੇ ਗੱਲ ਤਾਂ ਇਹ ਹੈ ਕਿ ਸੋਸਾਇਟੀ ਦੇ ਵਿੱਚ ਜਿਹੜੀ ਤੁਹਾਡੀ ਐਗਜ਼ਿਸਟੈਂਸ ਆ ਮਨੁੱਖ ਦੀ, ਮਨੁੱਖ ਉਹਨੂੰ ਕਿਵੇਂ ਲੈਂਦਾ, ਸੋਸਾਇਟੀ ਕਿਵੇਂ ਲੈਂਦੀ ਹੈ, ਇਹ ਜਿਹੜਾ ਇੱਕ ਰਿਲੇਸ਼ਨ ਹੈ ਤੁਹਾਡਾ ਸਮਾਜ ਦੇ ਨਾਲ, ਇੱਥੇ ਜਿਹੜਾ ਹੈਗਾ ਬਹੁਤ ਗੜਬੜ ਹੋ ਗਈ ਹੈ ਸਾਡੇ ਡਿਵੈਲਪਮੈਂਟ ਦੇ। ਜਿਹੜਾ ਮੈਂ ਦੱਸਿਆ ਮਾਡਲ ਇੱਦਾਂ ਦੇ ਆ ਗਿਆ, ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹਦੇ ਕੋਲੇ ਅੱਜ 4 ਪੈਸੇ, ਉਹ ਕਹਿੰਦਾ ਮੇਰੇ ਕੋਲ 10 ਹੋਣ, ਜਿਹਦੇ ਕੋਲ 10 ਉਹਦੇ ਕੋਲ 50 ਹੋਣ, ਇਹ ਇਸ ਪਾਸੇ ਦੌੜ ਜਿਹੜੇ ਲੱਗੇ। ਤੇ ਫਿਰ ਆਪਾਂ ਜਿਹੜਾ ਹੈਗਾ ਸਾਡਾ, ਜਿੱਦਾਂ ਮੈਂ ਦੱਸਿਆ ਐਂਟਰਟੇਨਮੈਂਟ ਮੀਡੀਆ ਜਿਹੜਾ ਪਹਿਲਾਂ ਵੀ, ਤੇ ਉਹਨੂੰ ਡਿਗਨੀਫਾਈ ਬਹੁਤ ਜ਼ਿਆਦਾ ਕਰਦਾ, ਬਹੁਤ ਜ਼ਿਆਦਾ, ਕਿ ਜਿਵੇਂ ਸਾਰਾ ਕੁਛ ਇਹੀ ਹੁੰਦਾ, ਬਾਕੀ ਤਾਂ ਜ਼ਿੰਦਗੀ ਕੁਛ ਇਹੀ ਨਹੀਂ, ਬਾਕੀ ਤਾਂ ਕੀੜੇ ਮਕੌੜੇ ਤੁਰੇ ਫਿਰਦੇ ਆ। ਸੋ ਇਹ ਬਹੁਤ ਸਾਰੇ ਜਿਹੜੇ ਕਾਰਨ ਨੇ ਤੁਹਾਨੂੰ ਮਾਨਸਿਕ ਤੌਰ ਤੇ ਜਿਹੜੇ ਪਰੇਸ਼ਾਨ ਕਰਦੇ ਆ। ਤੇ ਇਹ ਤਾਂ ਜਿੱਦਾਂ ਮੈਂ ਦੱਸਿਆ ਕਿ ਇਹ ਖੁਦਕੁਸ਼ੀ ਜਾਂ ਆਤਮ ਹੱਤਿਆ ਦਾ ਕੋਈ ਨਵਾਂ ਵਰਤਾਰਾ ਤਾਂ ਇਹ ਹੈ ਨਹੀਂ, ਤੇ ਇਹ ਲੰਬੇ ਜਿਹੜਾ ਹੈਗਾ ਇਹ ਤਾਂ ਜਦੋਂ ਆਪਾਂ ਰਮਾਇਣ ਮਹਾਭਾਰਤ ਵਰਗੇ ਜਿਹੜੇ ਸਾਡੇ ਐਪਿਕਸ ਨੇ, ਜਿਹੜੇ ਉਹ ਗ੍ਰੰਥ ਆ ਉਹ ਪੜ੍ਹਦੇ ਹਾਂ, ਉਹ ਵੀ ਦੇਖਦੇ ਹਾਂ ਕਿ ਦਸ਼ਰਥ ਵੀ ਨਹੀਂ ਸੀ ਜਿਉਂ ਸਕਿਆ ਆਪਣੇ ਪੁੱਤਰਾਂ ਨੂੰ ਜਿਹੜਾ ਬਨਵਾਸ ਤੋਰ ਕੇ, ਤੇ ਉਹ ਨਹੀਂ ਸੀ ਉਹ ਸਦਮਾ ਚੱਲ ਸਕਿਆ। ਸੋ ਇਹ ਤਾਂ ਜਿਹੜੀ ਗੱਲ ਇੱਦਾਂ ਹੈ, ਪਰ ਇਹ ਕਿ ਇਹਦਾ ਇੰਨਾ ਵੱਧ ਜਾਣਾ ਇਸ ਰੂਪ ਦੇ ਵਿੱਚ, ਤੇ ਸੋਸਾਇਟੀ ਲਈ ਜਿਹੜਾ ਹੈ ਇੱਕ ਬਲੌਟ ਬਣ ਜਾਣਾ, ਜਿਵੇਂ ਬੱਚਿਆਂ ਵਾਲੀ ਘਟਨਾ ਨੇ ਬਹੁਤ ਹਿਲਾ ਕੇ ਰੱਖਿਆ ਇਲਾਕੇ ਦੇ ਵਿੱਚ ਨਾ, ਤੇ 2 ਦਿਨ ਰੋਟੀ ਨੀ ਪੱਕੀ ਪਿੰਡ ਦੇ ਵਿੱਚ। ਤੇ ਸੋ ਇਹ ਜਿਹੜਾ ਹੈਗਾ ਇਹਨੂੰ ਜ਼ਰੂਰ ਮੈਨੂੰ ਲੱਗਦਾ ਕਿ ਸੋਚਣ ਦੀ ਲੋੜ ਹੈ ਇਸ ਪਾਸੇ ਗੰਭੀਰਤਾ ਨਾਲ।
1: ਬਿਲਕੁਲ, ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਫਿਰ ਹਰ ਕੋਈ ਵਾਕਈ ਸੋਚਣ ਦੇ ਲਈ ਜ਼ਰੂਰ ਮਜਬੂਰ ਹੋ ਜਾਂਦਾ ਤੇ ਸੋਚਣਾ ਚਾਹੀਦਾ ਵੀ ਆ ਕਿਉਂਕਿ ਸਹੀ ਸਮੇਂ ਦੇ ਉੱਤੇ ਜੇਕਰ ਸਹੀ ਨਾ ਸੋਚਿਆ ਗਿਆ ਉਹਦਾ ਇਲਾਜ ਨਾ ਹੋਇਆ ਤੇ ਫਿਰ ਇਹ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਜੂਗੀ। ਬਾਕੀ ਇਹ ਕਿ ਹਾਲੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਸ ਫਾਰਮੂਲਾ ਇਸ ਚੀਜ਼ ਦਾ ਨਹੀਂ। ਫਾਰਮੂਲਾ ਤਾਂ ਸਿਰਫ ਇਹੋ ਲੱਗਦਾ ਕਿ ਬੰਦਾ ਆਪਣੇ ਆਪ ਨੂੰ ਵੱਧ ਤੋਂ ਵੱਧ ਰਿਲੈਕਸ ਰੱਖੇ। ਹੁਣ ਰਿਲੈਕਸ ਕਿੱਦਾਂ ਰੱਖੇ ਇਹ ਚੀਜ਼ ਇੱਕ ਹੋਰ ਵੱਡੀ ਸਮੱਸਿਆ। ਜਾਂਦੇ ਜਾਂਦੇ ਜੇ ਆਪਾਂ ਤੁਹਾਡੇ ਉਮਰ ਦੇ ਤਜਰਬੇ ਤੋਂ ਆਪਾਂ ਜੇ ਪੁੱਛੀਏ ਤਾਂ ਪਹਿਲੀਆਂ ਦੇ ਵਿੱਚ ਇਹ ਚੀਜ਼ਾਂ ਚਲੋ ਜਿੱਦਾਂ ਤੁਸੀਂ ਦੱਸਿਆ ਸਮਾਜ ਦੇ ਵਿੱਚ ਐਗਜ਼ਿਸਟ ਕਰਦੀਆਂ ਸੀ, ਕੀ ਉਹਦਾ ਮੂੰਹ ਮਹਾਂਦਰਾ ਬਦਲ ਗਿਆ ਵਾ ਜਾਂ ਲੋਕਾਂ ਦੇ ਵਿੱਚ ਪਹਿਲਾਂ ਦੇ ਨਾਲੋਂ ਮਾਨਸਿਕ ਬਿਮਾਰੀਆਂ ਜਿਹੜੀਆਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਵੱਧ ਗਈਆਂ ਨੇ, ਕੀ ਫਰਕ ਆਪਾਂ ਵੇਖਿਆ?
0: ਇਹਦੇ ਚ ਬਹੁਤ ਵੱਡਾ ਫਰਕ ਤਾਂ ਹੈ ਕਿ ਘਟਨਾਵਾਂ ਬਹੁਤ ਵੱਧ ਗਈਆਂ। ਪਹਿਲਾਂ ਤਾਂ ਜੇ ਕਿਤੇ ਏਦਾਂ ਦੀ ਘਟਨਾ ਵਾਪਰਦੀ ਤਾਂ 10 ਪਿੰਡਾਂ ਚ ਪਤਾ ਲੱਗਦਾ ਸੀ ਤੇ ਚਰਚਾ ਹੁੰਦੀ ਸੀ ਕਿ ਆਹ ਫਲਾਣੇ ਪਿੰਡ ਦੇ ਵਿੱਚ ਬੰਦੇ ਨੇ ਫਾਹਾ ਲੈ ਲਿਆ, ਉਹ ਕਿਸ ਕਰਕੇ ਲੈ ਲਿਆ, ਉਹ ਬਾਅਦ ਦੀਆਂ ਜਿਹੜੀਆਂ ਗੱਲਾਂ ਨੇ ਜਿਹੜੇ ਸੁਸਾਈਡ ਵਾਲੀ ਗੱਲ ਸੀ। ਤੇ ਉਹ ਜਿੱਦਾਂ ਸੂਰਜ ਕਿਹਾ ਕਿ ਜਦੋਂ ਘਟਨਾਵਾਂ ਬਹੁਤ ਵੱਧ ਵਾਪਰਨ ਲੱਗ ਜਾਣ ਜਾਂ ਇੱਕ ਵਾਰ ਵਾਰ ਜਿਹੜੀਆਂ ਉਹ ਰਿਪੀਟ ਹੁੰਦੀਆਂ ਰਹਿਣ ਗੱਲਾਂ, ਫਿਰ ਉਹ ਬੰਦੇ ਨੂੰ ਸਧਾਰਨ ਜਿਹੜੀਆਂ ਉਹ ਲੱਗਣ ਲੱਗ ਜਾਂਦੀਆਂ ਨੇ ਤੇ ਵੀ ਇਹ ਜਿਹੜੀ ਆ ਕੋਈ ਖਾਸ ਜਿਹੜੀ ਆ ਉਹ ਗੱਲ ਇਹ ਨਹੀਂ ਹੈ ਏਦਾਂ ਦੀ ਗੱਲ। ਪਰ ਭਾਵੇਂ ਇਹ ਲੱਗਦਾ ਹੈ ਕਿ ਖਾਸ ਨਹੀਂ ਹੈ, ਪਰ ਇਹ ਗੱਲਾਂ ਤਾਂ ਬਹੁਤ ਜਿਹੜੀਆਂ ਉਹ ਖਾਸ ਨੇ। ਦੂਜਾ ਇਹ ਕਿ ਅਸੀਂ ਤਾਂ ਹੁਣ ਜਿਹੜੀ ਸੋਸਾਇਟੀ ਦੀ ਜਿਹੜੀ ਬਾਹਰੀ ਡਿਵੈਲਪਮੈਂਟ ਹੈ ਬਹੁਤ ਦੇਖ ਲਈ, ਜਿਹੜੇ ਬਿਲਕੁਲ ਪਿੰਡਾਂ ਦੇ ਵਿੱਚੋਂ ਉਸ ਲੈਵਲ ਦੇ ਜਦੋਂ ਬਲਦਾਂ ਨਾਲ ਖੇਤੀ ਹੁੰਦੀ ਸੀ, ਤੁਹਾਡਾ ਜਿਹੜਾ ਆਵਾਜਾਈ ਦਾ ਸਾਧਨ ਵੀ ਗੱਡਾ ਹੁੰਦਾ ਸੀ, ਉੱਥੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਹਵਾਈ ਜਹਾਜ਼ਾਂ ਤੱਕ ਦਾ ਜਿਹੜਾ ਸਫ਼ਰ ਹੈ, ਜਦੋਂ ਤੁਸੀਂ ਉਹ ਦੇਖਦੇ ਹੋ ਇੱਕ ਇਹ ਇਸ ਤਰ੍ਹਾਂ ਦੀ ਇੱਕ ਡਿਵੈਲਪਮੈਂਟ ਦੇ ਜਿਹੜਾ ਹੈਗਾ ਦੌਰ ਦੇ ਵਿੱਚ ਜਾਂ ਉਸ ਸਪੈਨ ਦੇ ਵਿੱਚ ਜਿਹੜਾ ਸੀ, ਸਗੋਂ ਇਹ ਚੀਜ਼ਾਂ ਘਟਣੀਆਂ ਚਾਹੀਦੀਆਂ ਸੀ ਤੇ ਪਰ ਉਹ ਬਹੁਤ ਜ਼ਿਆਦਾ ਜਿਹੜੀਆਂ ਉਹ ਜਿਹੜੀਆਂ ਨੇ ਉਹ ਵੱਧ ਗਈਆਂ ਨੇ। ਤੇ ਮੈਨੂੰ ਲੱਗਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਸਮੂਹਿਕ ਰੂਪ ਦੇ ਵਿੱਚ ਉਵੇਂ ਕਿਤੇ ਨਿੰਦਿਆ ਵੀ ਨਹੀਂ ਜਾ ਰਿਹਾ, ਜਿਹੜਾ ਜਿਹਦੀ ਬਹੁਤ ਜ਼ਿਆਦਾ ਮੁਜ਼ੰਮਤ ਹੋਣੀ ਚਾਹੀਦੀ, ਬਹੁਤ ਜ਼ਿਆਦਾ ਨਿੰਦਾ ਜਿਹੜੀ ਉਹ ਹੋਣੀ ਚਾਹੀਦੀ ਹੈ ਧਾਰਮਿਕ ਸਟੇਜਾਂ ਤੇ ਵੀ, ਸਮਾਜਿਕ ਗੱਲਾਂ ਤੇ ਵੀ, ਕਿ ਏਦੋਂ ਘਟੀਆ ਕੰਮ ਨਹੀਂ ਕੋਈ ਹੋ ਸਕਦਾ। ਜੇ ਵਾਰ ਵਾਰ ਮਨੁੱਖ ਦੇ ਅੰਦਰ ਇਹ ਗੱਲ ਵੀ ਘਰ ਕਰ ਜੇ ਕਿ ਇਹ ਬਹੁਤ ਘਟੀਆ ਸਟੈਪ ਹੈ, ਫਿਰ ਵੀ ਸ਼ਾਇਦ ਉਹਨੂੰ ਇਹ ਲੱਗੇ ਕਿ ਮੇਰੇ ਜਾਣ ਤੋਂ ਬਾਅਦ ਫਿਰ ਮੇਰੀ ਥੂ ਥੂ ਹੋਏਗੀ, ਕਿਉਂਕਿ ਜਦੋਂ ਰਣਜੋਤ ਜੀ ਬੰਦਾ ਇਸ ਕਰਕੇ ਜਦੋਂ ਪਰਿਵਾਰ ਨੂੰ ਨਾਲ ਲੈ ਕੇ ਜਾਂਦਾ ਇਸੇ ਕਰਕੇ ਜਾਂਦਾ ਨਾ ਮੇਰੇ ਜਾਣ ਤੋਂ ਬਾਅਦ ਇਹਨਾਂ ਦਾ ਕੀ ਬਣੇਗਾ ਜਾਂ ਕੀ ਹੋਏਗਾ। ਪਰ ਜਦੋਂ ਇਹ ਗੱਲ ਜ਼ਿਆਦਾ ਘਰ ਜੇ ਸਾਇਕੋਲੋਜੀ ਕਰੇ ਤੁਹਾਡੇ ਤੇ ਕਿ ਮੇਰੇ ਜਾਣ ਤੋਂ ਬਾਅਦ ਲੋਕਾਂ ਮਤਲਬ ਕੋਈ ਮੇਰੀ ਬਹੁਤ ਹੋਏਗੀ, ਫਿਰ ਵੀ ਸ਼ਾਇਦ ਕੋਈ ਇਸ ਪਾਸੋਂ ਜਿਹੜਾ ਹੈਗਾ ਥੋੜਾ ਜਿਹਾ ਮੋੜਾ ਪਵੇ।
1: ਬਿਲਕੁਲ, ਸੋ ਲੋੜ ਹੈ ਇਸ ਟਾਈਮ ਦੇ ਉੱਤੇ ਸਮਾਜ ਨੂੰ ਇੱਕ ਸਹੀ ਸੇਧ ਦੀ। ਸੋ ਸਹੀ ਸੇਧ ਜਿੱਥੋਂ ਤੁਹਾਨੂੰ ਮਿਲਦੀ ਹੈ, ਜਿੱਥੇ ਤੁਹਾਨੂੰ ਮਨ ਨੂੰ ਟਿਕਾਅ ਮਿਲਦਾ ਵਾ, ਉਹ ਸਾਰੀਆਂ ਚੀਜ਼ਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਰੱਖੋ, ਕਸਰਤ ਆਪਣੀ ਜ਼ਿੰਦਗੀ 'ਚ ਸ਼ਾਮਿਲ ਰੱਖੋ, ਚੰਗਾ ਖਾਣਾ, ਚੰਗੇ ਲੋਕਾਂ ਦੇ ਨਾਲ ਬਹਿਣਾ ਖਲੋਣਾ, ਸੋ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਗਾਇਬ ਨਾ ਹੋਣ ਦਿਓ। ਸ਼ਾਇਦ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਮੈਨੇਜ ਆਪਣੇ ਆਪ ਨੂੰ ਕਰਨ ਦੇ ਵਿੱਚ ਸਹਾਈ ਰਹਿੰਦੀਆਂ ਸੀ। ਹੁਣ ਆਪਾਂ ਲੋਕਾਂ ਦਾ ਇੱਕ ਦੂਸਰੇ ਦਾ ਸਾਥ ਛੱਡ ਕੇ ਸ਼ਾਇਦ ਫੋਨ ਦਾ, ਟੈਕਨੋਲੋਜੀ ਦਾ ਸਾਥ ਆਪਾਂ ਵੱਧ ਭਾਲਦੇ ਹਾਂ, ਸ਼ਾਇਦ ਇਹ ਇੱਕ ਵੱਡੀ ਸਮੱਸਿਆ ਵੀ ਆਪਾਂ ਕਾਗਜ਼ੀ ਫੁੱਲਾਂ ਦੇ ਵਿੱਚੋਂ ਮਹਿਕ ਭਾਲਦੇ ਹਾਂ ਜੋ ਕਿ ਨਹੀਂ ਮਿਲਣੀ।
0: ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਪਦਾਰਥਕ ਜਿਹੜੇ ਸੁੱਖ ਨੇ ਉਹ ਸਾਨੂੰ ਲੁਭਾਉਂਦੇ ਨੇ, ਪਰ ਮਾਨਸਿਕ ਤੌਰ ਤੇ ਸਾਨੂੰ ਕੋਈ ਜਿਹੜਾ ਹੈ ਉਹ ਸਕੂਨ ਨਹੀਂ ਦੇ ਸਕਦੇ
1: ਜੀ। ਸੋ ਇਹੀ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਿ ਇੱਕ ਦੂਸਰੇ ਦੇ ਨਾਲ ਦਿਲ ਤੋਂ ਹੀ ਖੋਲ੍ਹਦੇ ਰਹੋ। ਬਾਕੀ ਕਿਸੇ ਨੂੰ ਕੋਈ ਸਮੱਸਿਆ ਵਾ, ਕਿਸੇ ਵੀ ਕਿਸਮ ਦੀ ਸਮੱਸਿਆ ਵਾ, ਤਾਂ ਉਹਦਾ ਤੁਸੀਂ ਨੰਬਰ ਉਹਨੂੰ ਦੇ ਸਕਦੇ ਹੋ 1311-14 ਜੇ ਆਸਟ੍ਰੇਲੀਆ ਦੇ ਵਿੱਚ ਆ, ਅਤੇ ਇਸ ਤੋਂ ਬਾਅਦ ਤੁਸੀਂ 1300-669 ਅਤੇ 467 ਇਹ ਨੰਬਰ ਵੀ ਦੇ ਸਕਦੇ ਹੋ। ਬਾਕੀ ਔਨਲਾਈਨ ਗੂਗਲ ਦੇ ਉੱਤੇ ਜਾ ਕੇ ਵੀ ਇਹ ਨੰਬਰ ਭਰੇ ਜਾ ਸਕਦੇ ਨੇ। ਕਈ ਤਰ੍ਹਾਂ ਦੀਆਂ ਸੁਵਿਧਾਵਾਂ, ਕਈ ਤਰ੍ਹਾਂ ਦੀ ਮਦਦ ਅਵੇਲੇਬਲ ਹੈ। ਸੋ ਕੋਈ ਕਿਸੇ ਵੇਲੇ ਵੀ ਕਿਸੇ ਨੂੰ ਜ਼ਰੂਰਤ ਹੈ ਅਤੇ ਉਹਦਾ ਤੁਸੀਂ ਆਸਰਾ ਬਣੋ। ਸੋ ਇੰਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ। ਸਭ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ ਤੁਹਾਡਾ ਵੀ।
1: ਸੋ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਡੇ ਲਈ ਲਾਹੇਵੰਦ ਰਹੇਗੀ। ਅਤੇ ਜੇਕਰ ਕੋਈ ਕਿਸੇ ਕਿਸਮ ਦੀ ਸਮੱਸਿਆ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣੀ ਭਾਸ਼ਾ ਦੇ ਵਿੱਚ ਮਦਦ ਲੈ ਸਕਦੇ ਹੋ। ਦਿਓ ਜੀ ਅੱਜ ਤੱਕ ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1600
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਰੇਡੀਓ ਹਾਂਜੀ 1674 ਮੈਂ ਦੋਸਤੋ, ਅੱਜ ਆਪਾਂ ਗੱਲਬਾਤ ਕਰਾਂਗੇ ਮਹਾਨ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ। 1896 ਦੇ ਵਿੱਚ ਜੰਮੇ ਸੀ, 24 ਮਈ ਦਾ ਮਹੀਨਾ। ਸੋ ਅੱਜ ਦੇ ਦਿਨ ਜਨਮ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਭਾਰਤ ਨੂੰ ਵੱਡੇ ਸੁਤੰਤਰਤਾ ਸੈਨਾਨੀ ਪੰਜਾਬ ਦੀ ਧਰਤੀ ਨੇ ਦਿੱਤੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਂ, ਇੱਕ ਮਹਾਨ ਇਨਕਲਾਬੀ, ਇੱਕ ਮਹਾਨ ਨਾਇਕ, ਜਿਹਦਾ ਨਾਂ ਲੈ ਕੇ ਸਾਡਾ ਸੀਨਾ ਫਖਰ ਦੇ ਨਾਲ ਚੌੜਾ ਹੋ ਜਾਂਦਾ। ਸੋ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੀ ਦੇਸ਼ ਭਗਤੀ ਨੂੰ ਅੱਜ ਯਾਦ ਕਰਾਂਗੇ, ਉਹਨਾਂ ਦੇ ਜੀਵਨ ਬਾਰੇ ਜਾਣਾਂਗੇ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
7: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
6: ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਜਿੱਦਾਂ ਗੱਲ ਕਰ ਹੀ ਰਿਹਾ ਕਰਤਾਰ ਸਿੰਘ ਸਰਾਭਾ, ਇੱਕ ਵੱਡਾ ਮਹਾਨ ਨਾਇਕ, ਅਤੇ ਜਿਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਸ਼ਾਇਦ ਜੋ ਬੰਦਾ ਸਭ ਦਾ ਸਤਿਕਾਰ ਸੀ ਉਹ ਕਿਤਾਬਾਂ ਦੇ ਵਿੱਚ, ਉਹ ਸਰਕਾਰੀ ਰਿਕਾਰਡਾਂ ਦੇ ਵਿੱਚ, ਉਹ ਕਦੀ ਆਪਾਂ ਉਸ ਢੰਗ ਦੇ ਨਾਲ ਸ਼ਾਇਦ ਨਹੀਂ ਦੇ ਪਾਏ ਇਸ ਅੱਜ ਦੇ ਦਿਨ। ਕੀ ਸਾਂਝ ਪਾ ਸਕਦੇ ਹਾਂ ਆਪਾਂ ਸਰੋਤਿਆਂ ਨੂੰ?
7: ਦੇਖੋ, ਜਿਹੜੀ ਸਭ ਤੋਂ ਪਹਿਲੀ ਗੱਲ ਹੈ ਉਹ ਇਹ ਹੈ ਕਿ ਕਰਤਾਰ ਸਿੰਘ ਸਰਾਭਾ ਉਸ ਵੇਲੇ ਹੋਏ ਜਦੋਂ ਅਜੇ ਕਿਤੇ ਮੂਵਮੈਂਟ ਸਾਡੇ ਦੇਸ਼ ਦੇ ਵਿੱਚ ਉਸ ਰੂਪ ਦੇ ਵਿੱਚ ਹੈ ਹੀ ਨਹੀਂ ਸੀ, ਜਿਹੜੀ ਆਜ਼ਾਦੀ ਦੀ ਲਹਿਰ। ਤੇ ਭਾਵੇਂ 1857 ਦੇ ਗਦਰ ਨੂੰ ਇੱਕ ਮੰਨਿਆ ਜਾਂਦਾ, ਪਰ ਉਹ ਕਿਉਂਕਿ ਅਚਾਨਕ ਘਟਨਾ ਸੀ, ਉਹ ਇੱਕ ਛਿਨਭੰਗਰੀ ਘਟਨਾ ਸੀ, ਤੇ ਉਦੋਂ ਹੀ ਜਿਹੜਾ ਹੈ, ਕਿਉਂਕਿ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਕਿਤੇ ਕੰਟੀਨਿਊ ਨਹੀਂ ਹੋ ਸਕੀ ਗੱਲ, ਉਹ ਦਬਾ ਲਈ ਗਈ ਸੀ ਜਿਹੜੀ ਉਸ ਵੇਲੇ ਦਾ ਜਿਹੜੀ ਬਗਾਵਤ ਸੀਗੀ 1857 ਦੀ। ਤੇ ਉਸ ਤੋਂ ਬਾਅਦ ਕਿਤੇ ਔਰਗੇਨਾਈਜ਼ਡ ਤਰੀਕੇ ਦੇ ਨਾਲ ਜਿਹੜੀ ਕੋਈ ਮੂਵਮੈਂਟ ਉਸ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੈ ਨਹੀਂ ਸੀ। ਠੀਕ ਹੈ, ਕਿਤੇ ਨਾ ਕਿਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਜਾਂ ਲਿਖਤੀ ਰੂਪ ਦੇ ਵਿੱਚ ਅਖਬਾਰਾਂ ਜਿਹੜੇ ਉਸ ਵੇਲੇ ਦੇ ਕੋਈ ਛਪਦੇ ਸੀ, ਜਿਹੜੇ ਉਹਨਾਂ ਦੇ ਵਿੱਚ ਜਿਹੜੇ ਅਖਬਾਰ ਜਿਹੜੇ ਦੇਸ਼ ਭਗਤਾਂ ਵੱਲੋਂ ਛਪ ਜਾਂਦੇ ਸੀ, ਇੱਥੋਂ ਤੱਕ ਕਿ ਮਹਾਤਮਾ ਗਾਂਧੀ ਦੀ ਵੀ ਉਸ ਵੇਲੇ ਕੋਈ ਇਸ ਤਰ੍ਹਾਂ ਜਿਹੜੀ ਮੂਵਮੈਂਟ ਹੈ ਨਹੀਂ ਸੀ। ਤੇ ਜੋ ਬਾਅਦ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਲਹਿਰ ਬਣੀ। ਤੇ ਹੁਣ ਮਸਲਾ ਇੱਥੇ ਇਹ ਹੈ ਕਿ ਜਿਹੜਾ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਵੇਲੇ ਦੇ ਸਮਿਆਂ ਦੇ ਵਿੱਚ ਜਿਹੜੀ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੇ ਵਿੱਚ ਜਾ ਕੇ ਹੋਈ, ਤੇ ਬਾਅਦ ਦੇ ਵਿੱਚ ਅੱਜ ਕੱਲ੍ਹ ਜਿਹੜੇ ਸਾਡੇ ਲੋਕ ਨੇ ਬਾਹਰ ਜਾਂਦੇ ਆ ਆਪਣੇ ਵਤਨ ਤੋਂ, ਤੇ ਇਹਦੇ ਉਲਟ ਸੀ, ਜਿਹੜੇ ਗਦਰੀ ਸੀ ਉਹ ਉੱਥੇ ਸੈੱਟ ਸੀ, ਉਹਨਾਂ ਦੇ ਸਾਰੇ ਕੰਮ ਕਾਰ ਵੀ ਚੱਲ ਰਹੇ ਸੀ, ਭਾਵੇਂ ਲੇਬਰ ਹੀ ਕਰਦੇ ਸੀ ਜ਼ਿਆਦਾ, ਪਰ ਉਹ ਆਜ਼ਾਦੀ ਦੀ ਲੜਾਈ ਵਾਸਤੇ ਉੱਥੋਂ ਵਾਪਸ ਭਾਰਤ ਆਏ। ਇਹ ਵੀ ਇੱਕ ਜਿਹੜੀ ਵੱਡੀ ਵਿਲੱਖਣਤਾ ਇਸ ਦੇ ਵਿੱਚ ਸੀ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਵੀ ਜਿਹੜਾ ਸ਼ਾਮਿਲ ਸੀ। ਤੇ ਇੱਕ ਹੋਰ ਜਿਹੜੀ ਵੱਡੀ ਗੱਲ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਸੀ ਉਹ ਉਸ ਸਮੇਂ ਆਜ਼ਾਦੀ ਘੁਲਾਟੀ ਜਿਹੜੇ ਫਾਂਸੀ ਦੇ ਤਖ਼ਤ ਤੇ ਚੜੇ 19 ਦੀ ਉਮਰ 'ਚ, ਸਿਰਫ ਕੁਛ ਵੀ ਨਹੀਂ ਹੈ। ਤੇ 24 ਨੂੰ ਜਿੱਦਾਂ ਤੁਸੀਂ ਦੱਸਿਆ 1896 ਨੂੰ ਉਹਨਾਂ ਦਾ ਜਨਮ ਹੁੰਦਾ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਵਿੱਚ, ਸਰਾਭਾ ਕਾਫੀ ਵੱਡਾ ਪਿੰਡ ਹੈ। ਤੇ ਜਿਹੜਾ ਹੈ ਅੱਗੇ ਜਾ ਕੇ ਫਿਰ 1915 ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਜਿਹੜੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਇੱਥੇ ਸ਼ਹੀਦੀ ਪ੍ਰਾਪਤ ਕਰਦੇ। ਹੁਣ ਸਰਾਭਾ ਦਾ ਜਨਮ ਜਿਹੜਾ ਸੀ ਉਹ ਸਰਾਭਾ ਪਿੰਡ ਜਿੱਦਾਂ ਮੈਂ ਦੱਸਿਆ ਹੋਇਆ, ਤੇ ਜੱਟ ਸਿੱਖ ਪਰਿਵਾਰ ਚ ਜਨਮੇ ਸੀ। ਤੇ ਉਹਨਾਂ ਦੇ ਪਿਤਾ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ, ਤੇ ਉਹ ਇਹ ਵੀ ਨੀ ਸੀ ਕਿ ਕੋਈ ਬੜਾ ਵੈਲ ਆਫ ਫੈਮਿਲੀ ਸੀ, ਉਹਨਾਂ ਕੋਲੇ ਜ਼ਮੀਨ ਜਾਇਦਾਦ ਜਿਹੜਾ ਹੋਰ ਸਾਰਾ ਕੁਛ ਸੀ ਉਸ ਵੇਲੇ। ਤੇ ਹਾਲਾਂਕਿ ਉਸ ਵੇਲੇ ਹੁੰਦਾ ਕਿ ਚਲੋ ਹਰ ਇੱਕ ਦਾ ਜਿਹੜਾ ਥੋੜਾ ਰਜਦਾ ਪੁੱਜਦਾ ਕਿ ਸਾਡੇ ਬੱਚੇ ਅੱਗੇ ਸੈੱਟ ਹੋਣ ਕਿਸੇ ਪਾਸੇ ਜਾਣ, ਪਰ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਇੱਕ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਹੈਗਾ ਕਿਰਦਾਰ ਸਾਡੇ ਸਾਹਮਣੇ ਹੁੰਦਾ। ਉਹਨਾਂ ਦੀ ਇੱਕ ਭੈਣ ਸੀ ਧੰਨ ਕੌਰ, ਦੋ ਹੀ ਬੱਚੇ ਸੀਗੇ ਇਸ ਪਰਿਵਾਰ ਦੇ। ਤੇ ਜਦੋਂ ਉਹਨਾਂ ਨੇ ਮੁੱਢਲੀ ਸਿੱਖਿਆ ਤਾਂ ਆਪਣੇ ਪਿੰਡ ਤੋਂ ਲਈ, ਤੇ ਜਿਹੜੀ ਆਪਣੀ ਮੈਟ੍ਰਿਕ ਹੈ ਉਸ ਵੇਲੇ, ਤੇ ਮੈਟ੍ਰਿਕ ਜਿਹੜੀ ਸੀਗੀ ਤੇ ਉਹ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਕੀਤੀ। ਤੇ ਉਦੋਂ ਉਹਨਾਂ ਦੇ ਪੇਰੈਂਟਸ ਦੇ ਅੰਦਰ ਇੱਕ ਥੋੜਾ ਸੀ ਸਾਡਾ ਬੱਚਾ ਬਾਹਰ ਜਾ ਕੇ ਪੜ੍ਹੇ, ਤੇ ਇਸ ਗੱਲ ਨੂੰ ਜਿਹੜਾ ਹੈ ਅੱਗੇ ਰੱਖ ਕੇ ਉਹਨਾਂ ਨੇ ਸਰਾਭਾ ਨੂੰ ਉੱਚ ਸਿੱਖਿਆ ਵਾਸਤੇ ਅਗਲੇ ਦੀ ਪੜ੍ਹਾਈ ਵਾਸਤੇ ਮੈਟ੍ਰਿਕੁਲੇਸ਼ਨ ਤੋਂ ਬਾਅਦ, ਕਿਉਂਕਿ ਉਦੋਂ ਹੁਣ ਵਾਲਾ ਸਿਲਸਿਲਾ ਇਹ ਪਲੱਸ ਟੂ ਇਹ ਜਿਹੜਾ ਹੈਗਾ ਇੱਦਾਂ ਦਾ ਨਹੀਂ ਸੀ। ਉਦੋਂ ਮੈਟ੍ਰਿਕੁਲੇਸ਼ਨ ਵੀ ਆਪਣੇ ਆਪ ਚ ਬਹੁਤ ਵੱਡੀ ਡਿਗਰੀ ਮੰਨੀ ਜਾਂਦੀ ਸੀ, ਤੇ ਉਸ ਤੋਂ ਬਾਅਦ ਜਿਹੜੀ ਸੀ ਫਿਰ ਹਾਇਰ ਐਜੂਕੇਸ਼ਨ, ਹਾਇਰ ਐਜੂਕੇਸ਼ਨ ਵਾਸਤੇ ਤੇ ਉਹ ਫਿਰ ਜਾਂਦੇ ਆ ਬਰਕਲੇ, ਤੇ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਐਡਮਿਸ਼ਨ ਹੁੰਦੀ ਆ। ਤੇ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਦਾ ਜਿਹੜਾ ਮੇਲ ਜੋਲ ਹੈ ਉਹ ਦੇਸ਼ ਭਗਤਾਂ ਦੇ ਨਾਲ ਹੁੰਦਾ। ਤੇ ਕਮਾਲ ਦੀ ਗੱਲ ਇਹ ਹੈ ਕਿ ਇੱਕ ਵਿਦਿਆਰਥੀ ਜਿਹੜਾ ਆਪਣਾ ਇੱਕ ਚੰਗਾ ਕਰੀਅਰ ਬਣਾਉਣ ਵਾਸਤੇ ਉੱਥੇ ਆਇਆ, ਉਹ ਸਮਝਦਾ ਕਿ ਇੱਥੇ ਮੈਂ ਪੜ੍ਹ ਕੇ ਚੰਗੀ ਜਿਹੜੀ ਸਿੱਖਿਆ ਵਿੱਦਿਆ ਹਾਸਲ ਕਰਕੇ ਅੱਗੇ ਕੁਛ ਕਰਨਾ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ। ਤੇ ਉੱਥੇ ਐਡਮਿਸ਼ਨ ਵੀ ਉਹਨਾਂ ਨੇ ਸਾਇੰਸ ਸਟ੍ਰੀਮ ਦੇ ਵਿੱਚ ਲਈ ਯੂਨੀਵਰਸਿਟੀ ਦੇ ਵਿੱਚ ਵੀ, ਤੇ ਪਰ ਜਦੋਂ ਉੱਥੇ ਉਹਨਾਂ ਦਾ ਤਾਲਮੇਲ ਜਿਹੜੀ ਉੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਗਰੁੱਪ ਸੀ ਜਿਹੜਾ ਕਲੱਬ ਸੀ ਨਲੰਦਾ ਕਲੱਬ, ਜਦੋਂ ਉਹਦੇ ਨਾਲ ਤਾਲਮੇਲ ਹੋਇਆ ਉੱਥੇ, ਉਹ ਵੀ ਕਿਉਂਕਿ ਇੰਡੀਆ ਤੋਂ ਹੋਰ ਵੀ ਉੱਥੇ ਜਿਹੜੇ ਰਾਜ ਦੇ ਪੁਜ ਦੇ ਘਰਾਂ ਦੇ ਮੁੰਡੇ ਸੀ ਉਹ ਉੱਥੇ ਪੜ੍ਹਦੇ ਸੀਗੇ, ਤੇ ਉਹ ਨਲੰਦਾ ਕਲੱਬ ਦੇ ਵਿੱਚ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਆਪਣਾ ਇਤਿਹਾਸ, ਹੋਰ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਕਿਉਂਕਿ ਉੱਥੇ ਜਿਹੜੇ ਦੇਸ਼ ਭਗਤਾਂ ਨਾਲ ਵੀ ਉਹਨਾਂ ਦੀ ਰਸਾਈ ਸੀ ਕਿਤੇ ਨਾ ਕਿਤੇ। ਤੇ ਫਿਰ ਉਹ ਬਹੁਤ ਛੇਤੀ ਜਿਹੜਾ ਹੈ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੀ ਜਿਹੜੀ ਆ ਉਹ ਸੰਪਰਕ ਦੇ ਵਿੱਚ ਉਹ ਆ ਗਏ, ਕਿਉਂਕਿ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਜਾਂਦੇ ਆ ਉੱਥੇ ਬਰਕਲੇ ਯੂਨੀਵਰਸਿਟੀ ਦੇ ਵਿੱਚ, ਤੇ ਫਿਰ 1913 ਦੇ ਵਿੱਚ ਹੀ ਜਿਹੜਾ ਸੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਆਏ। ਤੇ ਉਸ ਵੇਲੇ ਕਿਉਂਕਿ 1913 ਚ ਹੀ ਜਿਹੜੀ ਆ ਗਦਰ ਪਾਰਟੀ, ਹਾਲਾਂਕਿ ਗੱਲਾਂ ਬਾਤਾਂ ਦੇਸ਼ ਭਗਤਾਂ ਦੀਆਂ ਚੱਲਦੀਆਂ ਸੀ, ਮੀਟਿੰਗਾਂ ਹੁੰਦੀਆਂ ਸੀ, ਜ਼ਿਆਦਾ ਜਿਹੜੇ ਦੇਸ਼ ਭਗਤ ਸੀ ਉੱਥੇ ਜਿਹੜੀਆਂ ਲੰਬਰ ਮਿੱਲਾਂ ਨੇ ਜਿਹੜੇ ਆ ਰਹੇ ਆ ਜਿੱਥੇ, ਕਿਉਂਕਿ ਲੱਕੜੀ ਦਾ ਕੰਮ ਉਦੋਂ ਬਹੁਤ ਜ਼ਿਆਦਾ ਚੱਲ ਰਿਹਾ ਸੀ ਉਹਨਾਂ ਦੇਸ਼ਾਂ ਦੇ ਵਿੱਚ, ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਦੇਸ਼ ਉਹ ਆਜ਼ਾਦ ਹੋਏ ਸੀ, ਤੇ ਉੱਥੇ ਜਿਹੜੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ, ਹੋਰ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਜਿਹੜੀ ਆ ਉਹ ਚੱਲ ਰਹੀ ਸੀ। ਤੇ ਉੱਥੇ ਜਦੋਂ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਇਹ ਪਾਰਟੀ ਬਣਾਈ ਗਦਰ ਪਾਰਟੀ, ਤੇ ਗਦਰ ਪਾਰਟੀ ਜਿਹੜੀ ਉਹਨਾਂ ਨੇ ਸਾਨ ਫਰਾਂਸਿਸਕੋ ਦੇ ਵਿੱਚ ਉਹਨਾਂ ਦਾ ਯੁਗਾਂਤਰ ਆਸ਼ਰਮ ਉੱਥੇ ਜਿਹੜਾ ਸੀ ਹੈੱਡ ਆਫਿਸ ਬਣਾਇਆ, ਤੇ ਦੋ ਵਿਅਕਤੀ ਜਿਹੜੇ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ, ਹਾਲਾਂਕਿ ਲਾਲਾ ਹਰਦਿਆਲ ਬਾਅਦ ਦੇ ਵਿੱਚ ਬੈਕਆਊਟ ਕਰ ਗਏ ਸੀ, ਕਾਫੀ ਸਮੇਂ ਬਾਅਦ ਉਹ ਇਸ ਮੂਵਮੈਂਟ ਨਾਲੋਂ ਅਲੱਗ ਹੋ ਗਏ ਸੀ, ਤੇ ਪਰ ਇਹ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹਨਾਂ ਨੇ ਫਿਰ ਨਾਲ ਹੀ ਗਦਰ ਨਾਂ ਦਾ ਜਿਹੜਾ ਅਖਬਾਰ ਕੱਢਣਾ ਸ਼ੁਰੂ ਕੀਤਾ, ਤੇ ਉਹਦੇ ਵਿੱਚ ਫਿਰ ਕਰਤਾਰ ਸਿੰਘ ਸਰਾਭਾ ਦੀ ਕਾਫੀ ਸ਼ਮੂਲੀਅਤ ਰਹੀ, ਤੇ ਉਹ ਲਿਖਣ ਦੇ ਵਿੱਚ ਇੱਕ ਤਾਂ ਕਿਉਂਕਿ ਉਹਨਾਂ ਨੂੰ ਪੰਜਾਬੀ ਅੰਗਰੇਜ਼ੀ ਦੋਨੇ ਭਾਸ਼ਾਵਾਂ ਬੜੀਆਂ ਵਧੀਆ ਆਉਂਦੀਆਂ ਸੀ, ਫਿਰ ਬਾਅਦ ਦੇ ਵਿੱਚ ਹਿੰਦੀ ਹੋਰ ਭਾਸ਼ਾਵਾਂ ਵੀ ਉਹਨਾਂ ਨੇ ਜਿਹੜੀ ਉਰਦੂ ਵਗੈਰਾ ਇਹ ਵੀ ਨਾਲ ਨਾਲ ਸਿੱਖ ਲਈਆਂ, ਕਿਉਂਕਿ ਜਿਹੜਾ ਗਦਰ ਜਿਹੜਾ ਅਖਬਾਰ ਸੀਗਾ ਉਹ ਉਸੇ ਵੇਲੇ ਜਿਹੜਾ 7 ਭਾਸ਼ਾਵਾਂ ਦੇ ਵਿੱਚ ਜਿਹੜਾ ਸੀਗਾ ਉਹ ਪ੍ਰਕਾਸ਼ਿਤ ਹੁੰਦਾ ਸੀ, ਹੱਥ ਲਿਖਤ ਪਹਿਲਾਂ ਹੱਥ ਨਾਲ ਲਿਖ ਕੇ ਫਿਰ ਉਹਦੀਆਂ ਲਿਥੋ ਪ੍ਰਿੰਟ ਉਸ ਵੇਲੇ ਹੁੰਦੀ ਸੀ ਜਿਹਨੂੰ ਇਹਦੀ ਜਿਹੜੀ ਪੱਥਰ ਛਾਪੇ ਦੀ ਜਿਹੜੀ ਉਹ ਕਹਿੰਦੇ ਸੀ ਉਹਨੂੰ ਛਪਾਈ, ਤੇ ਇੱਕ ਪ੍ਰਿੰਟ ਜਿਹੜਾ ਹੱਥ ਨਾਲ ਲਿਖ ਕੇ ਫਿਰ ਉਹਦੇ ਅੱਗੇ ਦੂਸਰੇ ਪ੍ਰਿੰਟ ਤਿਆਰ ਕੀਤੇ ਜਾਂਦੇ ਸੀ, ਤੇ ਉਸ ਵੇਲੇ ਵੀ ਉਹਦੀ ਛਪਣ ਗਿਣਤੀ ਬਹੁਤ ਸੀ, ਜਿਹੜਾ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਪਸ਼ਤੋ ਦੇ ਵਿੱਚ ਤੇ ਬੰਗਾਲੀ ਦੇ ਵਿੱਚ ਗੁਜਰਾਤੀ ਦੇ ਵਿੱਚ ਵੀ ਜਿਹੜਾ ਸੀ ਉਹ ਅਖਬਾਰ ਛਪਦਾ ਸੀ ਇਹਨਾਂ ਭਾਸ਼ਾਵਾਂ ਦੇ ਵਿੱਚ, ਕਿਉਂਕਿ ਇਹਨਾਂ ਸਾਰੇ ਇਹਨਾਂ ਭਾਸ਼ਾਵਾਂ ਦੇ ਨਾਲ ਸੰਬੰਧਿਤ ਜਾਂ ਇਹਨਾਂ ਖਿੱਤਿਆਂ ਦੇ ਨਾਲ ਸੰਬੰਧਿਤ ਉੱਥੇ ਦੇਸ਼ ਭਗਤ ਸੀ ਜਿਹੜੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ। ਅਸਲ ਦੇ ਵਿੱਚ ਉੱਥੇ ਹੀ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਸਾਰੀ ਇਹ ਸਿੱਖਿਆ ਜਿਹੜੀ ਮਿਲੀ ਤੇ ਹੌਲੀ ਹੌਲੀ ਉਹਨਾਂ ਨੇ ਜਿਹੜਾ ਇੱਕ ਕ੍ਰਾਂਤੀਕਾਰੀ ਜਿਹੜੇ ਕਦਮ ਸੀ ਜਾਂ ਇਸ ਪਾਸੇ ਨੂੰ ਵੀ ਜਿਹੜਾ ਸੀ ਉਹ ਵੀ ਉਸ ਤਰ੍ਹਾਂ ਦੀ ਸਿਖਲਾਈ ਤੇ ਉਹ ਉਸ ਪਾਸੇ ਨੂੰ ਫਿਰ ਨਾਲ ਨਾਲ ਉਹਨਾਂ ਨੇ ਲਾਈ ਸਿਖਲਾਈ ਕਿਉਂਕਿ ਇੱਕ ਤਾਂ ਉਹਨਾਂ ਦੀ ਉਮਰ ਸਭ ਤੋਂ ਛੋਟੀ ਸੀ ਬਿਲਕੁਲ ਯੰਗ ਬਲੱਡ ਸੀ ਤੇ ਪਰ ਇੱਕ ਉਹਨਾਂ ਦੇ ਅੰਦਰ ਜਿਹੜੀ ਇਹ ਦੋ ਤਰ੍ਹਾਂ ਦੀ ਕੁਛ ਕਰਨ ਦੀ ਤੇ ਦੇਸ਼ ਭਗਤੀ ਦੀ ਜਿਹੜੀ ਭਾਵਨਾ ਉਹ ਬਹੁਤ ਪ੍ਰਬਲ ਸੀਗੀ ਉਸ ਵੇਲੇ ਜਿਸ ਕਰਕੇ ਉਹ ਹਰੇਕ ਗੱਲ ਦੇ ਵਿੱਚ ਅਗਲੇਰੀਆਂ ਸਫਾਂ ਦੇ ਵਿੱਚ ਹੋ ਕੇ ਉਹ ਵਿਚਰਦੇ ਸੀ ਤੇ ਹੌਲੀ ਹੌਲੀ ਕਿਉਂਕਿ ਇੱਕ ਗਰੁੱਪ ਪੂਰਾ ਉੱਥੇ ਬਣ ਗਿਆ ਤੇ ਇੱਧਰ ਸੰਪਰਕ ਹੋ ਗਿਆ ਭਾਰਤ ਦੇ ਵਿੱਚ ਉਸ ਵੇਲੇ ਭਾਰਤ ਵੀ ਕਾਫੀ ਵੱਡਾ ਸੀ ਇਹਦੇ ਵਿੱਚ ਅੱਜ ਦਾ ਜਿਹੜਾ ਹੈਗਾ ਪਾਕਿਸਤਾਨ ਤੇ ਅੱਜ ਦਾ ਬੰਗਲਾਦੇਸ਼ ਉਹ ਵੀ ਉਹਦੇ ਵਿੱਚ ਸ਼ਾਮਿਲ ਸੀਗੇ ਤੇ ਫਿਰ ਉੱਥੋਂ ਜਿਹੜੀਆਂ ਸੀ ਇਹ ਗੱਲਾਂ ਫਿਰ ਜਦੋਂ ਇਹ ਗੱਲ ਫਾਈਨਲੀ ਇਹ ਹੋਈ ਕਿ ਇੱਥੋਂ ਜਿਹੜੇ ਲੋਕ ਜਾ ਕੇ ਉੱਥੇ ਗਦਰ ਜਿਹੜਾ ਕਰਨਗੇ ਕਿਉਂਕਿ ਉੱਥੇ ਅਜੇ ਲੋਕ ਇੰਨੇ ਜਾਗਰੂਕ ਉਸ ਰੂਪ ਚ ਨਹੀਂ ਹੋਏ ਉਹਨਾਂ ਨੂੰ ਜਾ ਕੇ ਜਾਗਰੂਕ ਕਰਨਾ ਤੇ ਜਾਗਰੂਕ ਕਰਕੇ ਫੇਰ ਜਿਹੜਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਜੋੜਨਾ ਤੇ ਉਹਨਾਂ ਨੇ ਜਿਹੜੀ ਪਲਾਨਿੰਗ ਉੱਥੇ ਕੀਤੀ ਕਿ ਜਿਹੜੇ ਇੱਥੋਂ ਜਿਹੜੇ ਸਾਰੇ ਲੋਕ ਜਾਣਗੇ ਉੱਥੇ ਜਾ ਕੇ ਉਹ ਗੁਪਤ ਮੀਟਿੰਗਾਂ ਕਰਨਗੇ ਤੇ ਖਾਸ ਕਰਕੇ ਫੌਜੀ ਛਾਉਣੀਆਂ ਦੇ ਵਿੱਚ ਸਭ ਤੋਂ ਪਹਿਲਾਂ ਬਗਾਵਤ ਕਰਾਈ ਜਾਊਗੀ ਤਾਂ ਕਿ ਜਿਹੜੇ ਹਥਿਆਰ ਹੈ ਉਹ ਮਿਲ ਸਕਣ ਤੇ ਉਹਨਾਂ ਨੇ ਇਹ ਵੀ ਇੱਕ ਇਹ ਬਣਾਇਆ ਕਿ ਕਿੱਥੇ ਕਿੱਥੇ ਜਿਹੜੀ ਸ਼ੁਰੂ ਦੇ ਵਿੱਚ ਕਰਨੀ ਕਿਉਂਕਿ ਇਹ ਫਿਰ ਵਾਪਸ ਉੱਥੋਂ ਆ ਗਏ ਸੀਗੇ ਜਿਹੜਾ ਸੀ ਕੈਲੀਫੋਰਨੀਆ ਤੋਂ ਜਾਂ ਆਪਾਂ ਕਹਿ ਲਓ ਕਿ ਅਮਰੀਕਾ ਦੇ ਵਿੱਚ ਹੋਰਨਾਂ ਥਾਵਾਂ ਦੇ ਵਿੱਚ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਜਿਹੜਾ ਕੈਨੇਡਾ ਦੇ ਵਿੱਚ ਵੀ ਕਾਫੀ ਸੀ ਜਿਹੜੇ ਦੇਸ਼ ਭਗਤ ਸੀਗੇ ਤੇ ਇਸ ਪਾਰਟੀ ਦੇ ਨਾਲ ਜੁੜੇ ਫਿਰ ਉੱਥੋਂ ਵੀ ਜਿਹੜੇ ਕੁਛ ਜਿਹੜੇ ਲੋਕ ਉਹ ਵਾਪਸ ਆਏ ਤੇ ਜਿਹੜੇ ਸੀ ਸਰਾਭਾ ਵੀ ਫਿਰ ਜਿਹੜਾ ਕੋਲੰਬੋ ਦੇ ਰਾਹੀਂ ਜੇ ਸ਼ਿਪ ਦੇ ਵਿੱਚ ਉਹ ਆਏ ਵਾਪਸ ਫਿਰ ਕਲਕੱਤਾ ਹੁੰਦੇ ਹੋਏ ਤੇ ਫਿਰ ਜਿਹੜੇ ਇੱਥੇ ਰਾਸ ਬਿਹਾਰੀ ਬੋਸ ਵਰਗੇ ਜਿਹੜੇ ਦੇਸ਼ ਭਗਤ ਕੰਮ ਕਰ ਰਹੇ ਸੀ ਖਾਸ ਕਰਕੇ ਕ੍ਰਾਂਤੀਕਾਰੀ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਇੱਥੇ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ ਛਾਉਣੀਆਂ ਤੱਕ ਰਸਾਈ ਕੀਤੀ ਤੇ ਉਹਨਾਂ ਦਾ ਇਹ ਸੀ ਕਿ ਜਿਹੜੀ ਹੈ ਇਹ ਜਿਹੜੀ ਬਗਾਵਤ ਸਭ ਤੋਂ ਪਹਿਲਾਂ ਛਾਉਣੀਆਂ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਏਗੀ ਕਿਉਂਕਿ ਇੱਕ ਰਣਜੋਤ ਜੀ ਇਹ ਸੀ ਕਿ ਉਸ ਵੇਲੇ ਜਿਹੜੀ ਹੈ ਪਹਿਲੀ ਵਰਲਡ ਵਾਰ ਜਿਹੜਾ ਵਿਸ਼ਵ ਯੁੱਧ ਸੀ ਉਹ ਸ਼ੁਰੂ ਹੋ ਗਿਆ ਸੀ ਤੇ ਹਾਂ ਤੇ ਉਦੋਂ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਕੀ ਹੋਇਆ ਕਿ ਜਿਹੜਾ ਸੀਗਾ ਜਿਹੜਾ ਬਰਤਾਨੀਆ ਸੀ ਜਾਂ ਇੰਗਲੈਂਡ ਸੀ ਅੱਜ ਦਾ ਜਿਹੜਾ UK ਹੈ ਉਹ ਵੀ ਇੱਕ ਧਿਰ ਸੀਗੇ ਉਸ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਤੇ ਜਦੋਂ ਇਹ ਪਤਾ ਲੱਗਿਆ ਕਿ ਹੁਣ ਜਿਹੜਾ ਹੈਗਾ ਇਹ ਇਸ ਪਾਸਿਓਂ ਜਿਹੜਾ ਹੈ ਇਹ ਕਮਜ਼ੋਰ ਹੋ ਰਹੀ ਹੈ ਇਹਨਾਂ ਦੀ ਤਾਕਤ ਕਿਉਂਕਿ ਸਾਰੀ ਉਹ ਲੜਾਈ ਚ ਝੁੱਕੀ ਜਾ ਰਹੀ ਹੈ ਤੇ ਵੀ ਹੁਣ ਇਹ ਮੌਕਾ ਹੈ ਜਿਹੜਾ ਇਸ ਤਰੀਕੇ ਦਾ ਜਿਹੜਾ ਕਰਨ ਦਾ ਬਗਾਵਤ ਕਰਨ ਦਾ ਤੇ ਫਿਰ ਜਿਹੜਾ ਹੈ ਉੱਥੋਂ ਇਹਨਾਂ ਨੇ ਬਕਾਇਦਾ ਇੱਕ ਤਰੀਕ ਮਿਥੀ ਕਿ ਬਗਾਵਤ ਜਿਹੜੀ ਆ ਉਹ ਕਦੋਂ ਕਰਨੀ ਹੈ ਤੇ ਉਹਦਾ ਉਹਦੇ ਵਾਸਤੇ ਗਦਰ ਪਾਰਟੀ ਦਾ ਜਿਹੜਾ ਅਖਬਾਰ ਸੀ ਉਹਨੇ ਆਪਣਾ ਬਕਾਇਦਾ ਐਲਾਨ ਕੀਤਾ ਕਿ ਜਿਹੜਾ ਹੈਗਾ ਕਦੋਂ ਇਹ ਜਿਹੜਾ ਅਸੀਂ ਉੱਥੇ ਜਿਹੜੀ ਆ ਬਗਾਵਤ ਕਰਾਂਗੇ ਪਰ ਇਹ ਸਾਰੀ ਗੱਲ ਜਿਹੜੀ ਆ ਉਹ ਗੁਪਤ ਲਿਖੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਗਾਵਤ ਕਿੱਥੇ ਕਰਨੀ ਹੈ ਜਾਂ ਕਿਵੇਂ ਕਰਨੀ ਹੈ ਉਹ ਜਿਹੜਾ ਸੀ ਸਾਰਾ ਇਹ ਗੱਲ ਇਹ ਜਿਹੜੀ ਗੁਪਤ ਰੱਖੀ ਗਈ ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਵਿੱਚ ਕੋਈ ਮੁਖਬਰ ਕਿਉਂਕਿ ਹਰੇਕ ਥਾਂ ਤੇ ਬਰਤਾਨਵੀ ਸਰਕਾਰ ਕਿਉਂਕਿ ਹਕੂਮਤਾਂ ਇਹ ਕਰਦੀਆਂ ਨੇ ਹਮੇਸ਼ਾ ਸਟੇਟ ਦਾ ਇਹ ਖਾਸਾ ਹੁੰਦਾ ਕਿ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਵਿੱਚ ਕਿਤੇ ਨਾ ਕਿਤੇ ਮੁਖਬਰੀ ਵਾਸਤੇ ਫਿੱਟ ਕਰ ਦਿਓ ਤੇ ਇਸੇ ਤਰ੍ਹਾਂ ਉੱਥੇ ਵੀ ਜਿਹੜੇ ਹੈ ਉਹ ਬੰਦੇ ਉਹ ਉਹਨਾਂ ਦੇ ਫਿੱਟ ਸੀ ਜਿਹਨਾਂ ਨੇ ਇਹ ਕਰਕੇ ਤੇ ਇਹ ਫਿਰ ਉਹਨਾਂ ਦੀ ਜਿਹੜੀ ਮੁਖਬਰੀ ਜਿਹੜੀ ਆ ਉਹ ਕਰ ਦਿੱਤੀ ਤੇ ਇਸ ਕਰਕੇ ਉਹ ਜਿਹੜਾ ਕਿਉਂਕਿ ਇਹਨਾਂ ਨੇ ਪਹਿਲਾਂ ਸੋਚਿਆ ਸੀ ਕਿ ਜਿਹੜੀ ਇਹ ਬਗਾਵਤ ਕਰਾਉਣੀ ਹੈ ਜਿਹੜਾ ਗਦਰ ਕਰਨਾ ਉਹਦਾ ਨਾਂ ਹੀ ਗਦਰ ਸੀ ਇਸ ਕਰਕੇ ਪਾਰਟੀ ਦਾ ਨਾਂ ਵੀ ਗਦਰ ਪਾਰਟੀ ਸੀ ਕਿ ਉਹ ਜਿਹੜੀ ਹੈ 1900 ਜਿਹੜੀ ਹੈ ਉਹ 15 ਦੇ ਵਿੱਚ 21 ਫਰਵਰੀ ਨੂੰ ਜਿਹੜੀ ਆ ਉਹ ਕੀਤੀ ਜਾਏਗੀ ਤੇ ਪਹਿਲਾਂ ਉਹਨਾਂ ਨੇ 12 ਫਰਵਰੀ ਨੂੰ ਮੀਟਿੰਗ ਕੀਤੀ ਤੇ ਉਹਦੇ ਵਾਸਤੇ ਉਹਨਾਂ ਨੇ ਦੋ ਛਾਉਣੀਆਂ ਜਿਹੜੀਆਂ ਸੀ ਇਹ ਰੱਖੀਆਂ ਕਿ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮੀਆਂ ਮੀਰ ਤੇ ਫਿਰੋਜ਼ਪੁਰ ਦੀ ਜਿਹੜੀ ਛਾਉਣੀ ਆ ਉੱਥੇ ਬਗਾਵਤ ਕੀਤੀ ਜਾਊਗੀ ਤੇ ਫਿਰ ਉਸ ਤੋਂ ਬਾਅਦ ਅੰਬਾਲਾ ਦਿੱਲੀ ਜਿਹੜੀਆਂ ਦੂਜੀਆਂ ਵੱਡੀਆਂ ਛਾਉਣੀਆਂ ਉਸ ਤੱਕ ਇਹ ਗੱਲ ਚਲੀ ਜਾਏਗੀ ਪਰ ਮੁਖਬਰੀ ਕਰਨ ਦੇ ਨਾਲ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪਹਿਲੇ ਹੀ ਜਿਹੜੇ ਸਾਡੇ ਇੱਥੋਂ ਦੇਸੀ ਜਿਹੜੇ ਫੌਜੀ ਸੀ ਜਿਹੜੇ ਪੰਜਾਬੀ ਸੀ ਜਾਂ ਭਾਰਤੀ ਫੌਜੀ ਸੀ ਜਿਹਨਾਂ ਤੋਂ ਡਰ ਸੀ ਕਿ ਇਹ ਬਗਾਵਤ ਕਰਨਗੇ, ਉਹਨਾਂ ਤੋਂ ਹਥਿਆਰ ਲੈ ਲਏ, ਸਾਰੇ ਹਥਿਆਰ ਜਮ੍ਹਾਂ ਕਰਾ ਲਏ। ਉਹ ਫਿਰ ਇੱਕ ਤਰੀਕੇ ਦੀ ਉਹ ਬਗਾਵਤ ਸੀ ਜਿਹੜੀ ਉਹ ਉੱਥੇ ਉਵੇਂ ਨਹੀਂ ਹੋ ਸਕੀ ਜਿਵੇਂ ਕਰਨਾ ਚਾਹੁੰਦੇ ਸੀ। ਤੇ ਉਹਦੇ ਉਲਟ ਇਹ ਹੋਇਆ ਕਿ ਮੁਖਬਰਾਂ ਨੇ ਫਿਰ ਇਹਨਾਂ ਨੇ ਜਦੋਂ ਸਾਰਾ ਜਿਹੜਾ ਉਹ ਮਿਊਟਨੀ ਵਾਲਾ ਸੀ ਜਾਂ ਬਗਾਵਤ ਵਾਲਾ ਕੰਮ ਸੀ ਜਾਂ ਗਦਰ ਵਾਲਾ ਕੰਮ ਸੀ, ਤੇ ਉਹ ਨਹੀਂ, ਫਿਰ ਇਹਨਾਂ ਨੇ ਇਹਨਾਂ ਨੂੰ ਹੁਕਮ ਦਿੱਤਾ ਪਾਰਟੀ ਨੇ ਕਿ ਤੁਸੀਂ ਇੱਥੋਂ ਨਿਕਲ ਜਾਓ ਹੁਣ ਪੰਜਾਬ ਦੇ ਵਿੱਚੋਂ। ਤੇ ਅੱਡ ਅੱਡ ਹੋਇਆ ਸਰਾਭੇ ਦੇ ਨਾਲ, ਉਹਨਾਂ ਦੇ ਜਿਹੜੇ ਹੋਰ ਦੇਸ਼ ਭਗਤ ਸੀਗੇ ਇਹਨਾਂ ਨਾਲ, ਹਰਨਾਮ ਸਿੰਘ ਟੁੰਡੀ ਲਾਟ ਵਗੈਰਾ ਉਹ ਸੀ, ਤੇ ਕਿ ਤੁਸੀਂ ਅਫਗਾਨਿਸਤਾਨ ਬਾਇਆ ਕਾਬਲ ਹੋ ਕੇ ਤੁਸੀਂ ਇੱਥੋਂ ਨਿਕਲ ਜਾਓ। ਤੇ ਇਸੇ ਤਰ੍ਹਾਂ ਕੁਛ ਨੂੰ ਕਿਹਾ ਕਿ ਤੁਸੀਂ ਚੀਨ ਚਲੇ ਜਾਓ। ਤੇ ਪਰ ਉਹਦੇ ਬਾਵਜੂਦ ਵੀ ਫਿਰ ਜਿਹੜਾ ਹੈਗਾ ਉਹ ਇਹਨਾਂ ਦੀ ਵੀ ਜਿਹੜੀ ਹੈ ਸੀ ਆਈ ਡੀ ਕਹਿ ਲਓ ਜਾਂ ਮੁਖਬਰੀ ਕਹਿ ਲਓ ਕਰ ਦਿੱਤੀ ਗਈ, ਜਿਸ ਕਰਕੇ ਇਹਨਾਂ ਨੂੰ

ਭਗਤ ਸਿੰਘ ਹੋਰਾਂ ਨਾਲ ਸੰਬੰਧਿਤ ਸੀਗਾ ਤੇ ਉਹਦੇ ਵਿੱਚ ਫਿਰ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਤੇ ਇਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਸੁਣਾਈ ਗਈ ਤੇ ਇਹ ਵੀ ਕਿਹਾ ਜਾਂਦਾ ਵੈਸੇ ਕਿਤੇ ਰਿਕਾਰਡਡ ਤਾਂ ਇਹ ਗੱਲ ਹੈ ਨੀ ਕਿ ਵੀ ਜਿਹੜਾ ਜੱਜ ਸੀ ਉਸ ਵੇਲੇ ਉਹਨਾਂ ਨੇ ਕਿਹਾ ਕਿ ਤੂੰ ਜੇ ਲਿਖ ਕੇ ਦੇ ਦੇ ਵੀ ਤੂੰ ਇੱਕ ਤਾਂ ਇਹ ਵੀ ਤੂੰ ਨਾਬਾਲਗ ਹੈ ਛੋਟੀ ਉਮਰ ਹੈ ਤੇਰੀ ਬਹੁਤ ਤੇ ਤੇਰੀ ਜਿਹੜੀ ਸਜ਼ਾ ਉਹ ਮਾਫ਼ ਹੋ ਸਕਦੀ ਹੈ ਜਾਂ ਘੱਟ ਹੋ ਸਕਦੀ ਹੈ ਪਰ ਜਿਹੜਾ ਸੀਗਾ ਉਹ ਬਿਲਕੁਲ ਸਰਾਭਾ ਇਸ ਗੱਲ ਤੇ ਨਹੀਂ ਜਿਹੜੇ ਹੈ ਮੰਨੇ ਕਿਸੇ ਵੀ ਤਰੀਕੇ ਦੇ ਨਾਲ ਤੇ ਅਖੀਰ ਫਿਰ ਜੋ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ 16 ਨਵੰਬਰ ਜਿਹੜਾ ਹੈ 1915 ਲਾਹੌਰ ਦੀ ਜਿਹੜੀ ਸਿੰਧੂ ਜੇਲ ਸੀ ਫਿਰ ਉਹਨਾਂ ਨੂੰ ਬਾਕੀ ਦੂਜੇ ਨਾਲ ਹੋਰ ਦੇਸ਼ ਭਗਤਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਤੇ ਪਰ ਜਿਹੜੀ ਇਸ ਤੋਂ ਬਾਅਦ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦੇ ਹੋਣ ਕਰਕੇ ਤੇ ਫਿਰ ਇਹ ਕਿਉਂਕਿ ਉਹ ਜਿਹੜਾ ਹਿੰਦੁਸਤਾਨ ਗਦਰ ਸੀ ਜਿਹੜਾ ਅਖਬਾਰ ਉਹਦੇ ਉਹਦੇ ਜਿਹੜੇ ਸੀ ਪੰਜਾਬੀ ਦਾ ਆਡੀਸ਼ਨ ਦੇਖ ਕਰਕੇ ਉਹਨੂੰ ਲਿਖਣ ਦੀ ਬਹੁਤ ਮਹਾਰਤ ਹੋ ਗਈ ਸੀ ਤੇ ਕਹਿੰਦੇ ਉਹਨਾਂ ਦੀ ਲਿਖਾਈ ਵੀ ਜਿਹੜੀ ਸੀ ਬੜੀ ਖੁਸ਼ ਖਾਸ ਸੀ ਤੇ ਇੱਕ ਉਹਨਾਂ ਦੀ ਤੂਕ ਹੈ ਜਿਹੜੀ ਉਹ ਬੜੀ ਪਾਪੂਲਰ ਹੁਣ ਤੱਕ ਚੱਲਦੀ ਹੈ ਸਾਡੇ ਕਈ ਵਾਰੀ ਹੁਣ ਵੀ ਜਦੋਂ ਕੋਈ ਦੇਸ਼ ਭਗਤੀ ਦਾ ਜਾਂ ਸ਼ਹੀਦਾਂ ਦਾ ਕੋਈ ਗੀਤ ਗਾਉਂਦੇ ਆ ਜਾਂ ਵਾਰ ਗਾਉਂਦੇ ਉਹਦੇ ਅੱਗੇ ਇਹਨੂੰ ਇੱਕ ਸ਼ੇਰ ਦੇ ਰੂਪ ਦੇ ਵਿੱਚ ਬਦਲਿਆ ਜਿਹੜਾ ਇਹ ਗੁਣਗੁਣਾਉਂਦਾ ਕਰਤਾਰ ਸਿੰਘ ਸਰਾਭਾ ਹੁੰਦਾ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਪਈਆਂ ਢੇਰ ਸੁਖਾਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਤੇ ਇਹ ਫਿਰ ਇੱਕ ਤਰ੍ਹਾਂ ਦਾ ਇੱਕ ਸਲੋਗਨ ਹੀ ਬਣ ਗਿਆ ਦੇਸ਼ ਭਗਤਾਂ ਲਈ ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਇਹ ਕਿ ਭਗਤ ਸਿੰਘ ਦੇ ਜੇ ਕੋਈ ਆਈਕਨ ਸੀ ਉਹਨਾਂ ਦੇ ਲਈ ਅੱਗੇ ਕੋਈ ਆਈਡੀਅਲ ਸੀ ਦੇਸ਼ ਭਗਤ ਤਾਂ ਉਹ ਕਰਤਾਰ ਸਿੰਘ ਸਰਾਭਾ ਸੀ ਤੇ ਕਿਉਂਕਿ ਭਗਤ ਸਿੰਘ ਹਮੇਸ਼ਾ ਆਪਣੇ ਨਾਲ ਕਹਿੰਦੇ ਆਪਣੇ ਕੋਲ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੇ ਨਾਲ ਰੱਖਦੇ ਹੁੰਦੇ ਸੀ ਕਹਿੰਦੇ ਕਿ ਜਦੋਂ ਉਹਨਾਂ ਦੀ ਜਾਮਾ ਤਲਾਸ਼ੀ ਭਗਤ ਸਿੰਘ ਦੀ ਹੋਈ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਉਦੋਂ ਵੀ ਉਹਦੀ ਜੇਬ ਦੇ ਵਿੱਚ ਕਰਤਾਰ ਸਿੰਘ ਸਰਾਭੇ ਦੀ ਫੋਟੋ ਜਿਹੜੀ ਸੀ ਤੇ ਸੋ ਇਹ ਮੈਂ ਸਮਝਦਾ ਕਿ ਆਪਾਂ ਉਹਨਾਂ ਦਾ ਜਨਮ ਦਿਹਾੜਾ ਆਉਣਾ ਪਰਸੋਂ ਇਸ ਮੌਕੇ ਆਪਾਂ ਯਾਦ ਕਰ ਰਹੇ ਹਾਂ ਤੇ ਇੱਕ ਉਹਨਾਂ ਦੀ ਇੱਕ ਜਿਹੜੀ ਹੋਰ ਦੇਖਿਆ ਹੋਣਾ ਜਾਂ ਕਦੇ ਗਦਰ ਪਾਰਟੀ ਦੇ ਜਿਹੜਾ ਆਪਾਂ ਝੰਡੇ ਅਕਸਰ ਜਿਹੜਾ ਹੈ ਜਦੋਂ ਮੇਲਾ ਗਦਰੀ ਬਾਬਿਆਂ ਦਾ ਹੁੰਦਾ ਤੇ ਉਦੋਂ ਹਰਾਇਆ ਜਾਂਦਾ ਤੇ ਉਹਦੇ ਚ ਵੀ ਜਿਹੜੇ ਹੈਗੇ ਉਹ 3 ਰੰਗ ਸੀ ਤੁਸੀਂ ਨੋਟ ਕੀਤੀ ਹੋਣੀ ਇਹ ਗੱਲ ਤੇ ਉਹ ਜਿਹੜੇ ਉਹ ਗਦਰ ਪਾਰਟੀ ਦੇ ਜਿਹੜੇ ਝੰਡੇ ਦੇ ਵਿੱਚ 3 ਜਿਹੜੇ ਰੰਗ ਸੀ ਉਹਦੇ ਵਿੱਚ ਵੀ ਕਹਿੰਦੇ ਆ ਕਿ ਸਰਾਭਾ ਦਾ ਕਾਫੀ ਵੱਡਾ ਰੋਲ ਸੀ ਕਿ ਕਿਸ ਕੀਤੇ ਜਾਣ ਤੇ ਉਦੋਂ ਜਿਹੜਾ ਇੱਕ ਤਰੀਕੇ ਦਾ ਸੀ ਕਿ ਜਿਹੜੇ ਉਹ 3 ਜਿਹੜੇ ਰੰਗ ਸੀ ਜਿਹਦੇ ਚ ਇੱਕ ਲਾਲ ਸੀ ਇੱਕ ਹਰਾ ਸੀ ਤੇ ਇੱਕ ਪੀਲਾ ਸੀ ਬਸੰਤੀ ਰੰਗ ਸੀਗਾ ਉਸ ਝੰਡੇ ਵਿੱਚ ਦੇ ਵਿੱਚ 2 ਤਲਵਾਰਾਂ ਹੁਣ ਵੀ ਜਦੋਂ ਤੁਸੀਂ ਸਰਚ ਕਰੋਗੇ ਕਦੇ ਤੁਹਾਨੂੰ ਫਲੈਗ ਆਫ ਗਦਰ ਪਾਰਟੀ ਜਾਂ ਇਨਸਿਗਨੀ ਆਫ ਗਦਰ ਪਾਰਟੀ ਲੇਖ ਉਹ ਤੁਹਾਨੂੰ ਲੱਭ ਜਾਏਗਾ ਉਹ ਝੰਡੇ ਦਾ ਜਿਹੜਾ ਰੰਗ ਹੈ ਤੇ ਉਹ ਕਹਿੰਦੇ ਪਹਿਲਾਂ ਇਹਦੇ 2 ਹੀ ਰੰਗ ਸੀ ਤੇ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਕਿਹਾ ਜਦੋਂ ਉਹਨੂੰ ਕਹਿ ਕੇ ਵੀ ਇਹ ਜਿਹੜੀ ਲੜਾਈ ਹੈ 3 ਕੌਮਾਂ ਦੀ ਲੜਾਈ ਹੈ ਇਕੱਠੀ ਇਹਦੇ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਲੜ ਰਹੇ ਕਿਉਂਕਿ ਗਦਰ ਪਾਰਟੀ ਦੇ ਵਿੱਚ ਸਾਰੇ ਧਰਮਾਂ ਨਾਲ ਸੰਬੰਧਿਤ ਇਹਨਾਂ 3 ਨਾਲ ਸੰਬੰਧਿਤ ਸੀ ਉਹ ਕਹਿੰਦੇ ਫਿਰ ਜਿਹੜੇ ਜਿਹੜੇ ਚਿੰਨ੍ਹ ਨੇ ਉਹ 3 ਧਰਮਾਂ ਦੇ ਜਿਹੜੇ ਰੰਗ ਨੇ ਉਹ ਇਹਦੇ ਚ ਹੋਣੇ ਚਾਹੀਦੇ ਨੇ ਹਾਲਾਂਕਿ ਉਦਾਂ ਕਿਤੇ ਗੱਲ ਬਹੁਤ ਘੱਟ ਕੋਟ ਹੁੰਦੀ ਹੈ ਕਿਉਂਕਿ ਫਿਰ ਉਹ ਗੱਲ ਦੂਜੇ ਪਾਸੇ ਥੋੜਾ ਜਿਹਾ ਜਿਹਨਾਂ ਨੂੰ ਆਪਾਂ ਕਹਿੰਦੇ ਨਾ ਇੱਕ ਕਮਿਊਨਲ ਸ਼ੇਪ ਵਾਲੇ ਪਾਸੇ ਨੂੰ ਗੱਲ ਤੁਰਨ ਦਾ ਇਹ ਰਹਿੰਦਾ ਕਿ ਇਹ ਗੱਲ ਏਦਾਂ ਪਰ ਨਹੀਂ ਉਹ ਕਹਿੰਦੇ ਕਿ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਗੱਲ ਉਠਾਈ ਕਿ ਨਹੀਂ ਇਹਦੇ ਇਹਦੇ ਜਿਹੜੇ 3 ਰੰਗ ਹੋਣੇ ਚਾਹੀਦੇ ਨੇ ਤੇ ਬਸੰਤੀ ਰੰਗ ਵੀ ਹੋਣਾ ਚਾਹੀਦਾ ਕਿਉਂਕਿ ਜਿਹੜਾ ਅਕਸਰ ਭਗਤ ਸਿੰਘ ਨਾਲ ਜੁੜ ਜਾਂਦੀ ਹੈ ਬਾਅਦ ਚ ਗੱਲ ਮੇਰਾ ਰੰਗ ਦੇ ਬਸੰਤੀ ਚੋਲਾ ਵਾਲੀ ਤੇ ਉਹ ਅਸਲ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿੱਖ ਇਥੋਸ ਦੇ ਵਿੱਚ ਜਾਂ ਸਿੱਖ ਕਲਚਰ ਦੇ ਵਿੱਚ ਕਹਿ ਲਓ ਜਾਂ ਸਿੱਖੀ ਦੇ ਵਿੱਚ ਜਿਹੜਾ ਬਸੰਤੀ ਰੰਗ ਸੀ ਉਦੋਂ ਪਹਿਲਾਂ ਜਿਹੜਾ ਸੀ ਇਹ ਮਰਜ ਹੋ ਚੁੱਕਿਆ ਸੀ ਜਿਹੜੇ ਖਾਸ ਕਰਕੇ ਸਾਡੇ ਨਿਸ਼ਾਨ ਸਾਹਿਬ ਠੀਕ ਉਹ ਤੋਂ ਬਾਅਦ ਚ ਬਦਲਦਾ ਕੇਸਰੀ ਹੋ ਗਿਆ ਤੇ ਪਰ ਪਹਿਲਾਂ ਜਿੱਥੇ ਕਿਤੇ ਆਉਂਦਾ ਈਵਨ ਇਸ ਤੱਕ ਜਿਹੜੀ ਰਹਿਤ ਮਰਿਆਦਾ ਵੀ ਉਹਦੇ ਵਿੱਚ ਵੀ ਇਹ 2 ਹੀ ਰੰਗਾਂ ਦਾ ਜਿਹੜਾ ਜ਼ਿਕਰ ਕੀਤਾ ਫਲੈਗ ਵਾਸਤੇ ਨਿਸ਼ਾਨ ਵਾਸਤੇ ਬਸੰਤੀ ਤੇ ਸੁਰਮਈ ਜਿਹੜਾ ਥੋੜਾ ਜਿਹਾ ਹੁੰਦਾ ਇਹਦੇ ਨੀਲੇ ਤੇ ਜਿਹੜਾ ਵਿਚਕਾਰ ਜੇ ਹੁੰਦਾ ਜਿਹਨੂੰ ਆਪਾਂ ਗ੍ਰੇ ਸ਼ੇਡ ਕਹਿ ਦਿੰਦੇ ਹਾਂ ਹਨਾ ਤੇ ਹੁਣ ਉੱਥੇ ਕਹਿੰਦੇ ਕਿ ਉਹਨਾਂ ਨੇ ਇਸ ਗੱਲ ਦਾ ਸਟੈਂਡ ਹੈ ਤੇ ਉਹਦੀ ਗੱਲ ਇਹ ਮੰਨੀ ਗਈ ਕਿ ਹਾਂ ਠੀਕ ਹੈ ਇਹ 3 ਜਿਹੜੇ ਰੰਗ ਹੈ 3 ਹੀ ਹੋਣੇ ਚਾਹੀਦੇ ਝੰਡੇ ਦੇ ਵਿੱਚ ਫਿਰ 3 ਹੀ ਜਿਹੜੇ ਸੀ ਉਹ ਰੰਗ ਉਹ ਪਾਏ ਗਏ

0: ਇਹ ਇੱਕ ਉਹਨਾਂ ਇੱਕ ਵੱਖਰੀ ਉਹਨਾਂ ਦੀ ਸ਼ਖਸੀਅਤ ਦੀ ਇਹ ਜਿਹੜੀ ਉਹ ਗੱਲ ਸੀ। ਤੇ ਉਸ ਤੋਂ ਬਾਅਦ ਜਿਹੜੀ ਸ਼ੁਰੂ ਚ ਗੱਲ ਕੀਤੀ ਕਿ ਬਾਅਦ ਦੇ ਵਿੱਚ ਹਕੂਮਤਾਂ ਸਰਕਾਰਾਂ ਉਹ ਕਿੰਨਾ ਕੁ ਕਿਸ ਤਰੀਕੇ ਨਾਲ ਰੈਕਗਨਾਈਜ਼ ਕਰਦੀਆਂ ਨੇ, ਉਹਦੇ ਕਈ ਕਾਰਨ ਹੁੰਦੇ ਆ। ਇੱਕ ਤਾਂ ਇਹ ਸੀ ਕਿ ਉਹਨਾਂ ਦੇ ਪਿਤਾ ਜੀ ਤਾਂ ਬਚਪਨ ਚ ਹੀ ਛੋਟਾ ਹੀ ਸੀ ਉਦੋਂ ਜਦੋਂ ਡੈਥ ਹੋ ਗਈ ਸੀ, ਤੇ ਉਹਦਾ ਚਾਚਾ ਤੇ ਜਾਂ ਦਾਦਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ। ਤੇ ਫਿਰ ਇਹ ਵੀ ਉਹਨਾਂ ਦੇ ਜਿਹੜੇ ਸਿਬਲਿੰਗ ਸੀ ਪਰਿਵਾਰ ਦੇ ਵਿੱਚ, ਉਹ ਭੈਣ ਸੀ ਇਕੱਲੀ, ਤੇ ਉਹ ਇੱਕ ਧੰਨ ਕੌਰ ਠੀਕ ਆ, ਉਹ ਕਾਫੀ ਲੰਬੇ ਸਮੇਂ ਤੱਕ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਭਾਣਜੇ ਭਾਣਜੀਆਂ ਤੇ ਉਹ ਰਹੇ, ਤੇ ਪਰ ਉਵੇਂ ਪਰਿਵਾਰ ਦੇ ਵਿੱਚ ਕੋਈ ਅੱਗੋਂ ਫਿਰ ਪੋਲੀਟੀਕਲ ਜਿਹੜੀ ਉਹ ਲੈਣ ਵਾਲਾ ਕੋਈ ਜਿਵੇਂ ਬੰਦਾ ਨੀ, ਜਿਵੇਂ ਭਗਤ ਸਿੰਘ ਦਾ ਪਰਿਵਾਰ ਸੀ ਜਾਂ ਹੋਰ ਆ, ਉਹ ਕਿਉਂਕਿ ਸ਼ੁਰੂ ਤੋਂ ਹੀ ਪੋਲੀਟੀਕਲ ਸੀ, ਉਹਦੇ ਦਾਦੇ ਤੋਂ ਲੈ ਕੇ ਇੱਦਾਂ ਦਾ ਉਹਨਾਂ ਦੇ ਚੱਲ ਰਿਹਾ ਸੀ। ਕਿਸ਼ਨ ਸਿੰਘ ਆਪ ਬੜੇ ਕਾਂਗਰਸ ਦੇ ਵੱਡੇ ਉਸ ਵੇਲੇ ਦੇ ਲੀਡਰ ਸੀ, ਬਲਾਕ ਲੈਵਲ ਦੇ, ਜ਼ਿਲ੍ਹਾ ਲੈਵਲ ਦੇ, ਫਿਰ ਸਟੇਟ ਲੈਵਲ ਦੇ ਬਣੇ। ਤੇ ਪਰ ਇਹ ਵੀ ਸਰਾਬੇ ਦੇ ਉਹ ਪਰਿਵਾਰ ਦੇ ਵਿੱਚ ਉਦਾਂ ਦੀ ਇੱਕ ਪੋਲੀਟੀਕਲ ਉਹ ਨਾ ਹੋਣ ਕਰਕੇ ਵੀ ਜਿਹੜਾ ਸੀ ਇਹ ਫਿਰ ਬਾਅਦ ਦੇ ਵਿੱਚ ਗੱਲਾਂ ਵਿਸਰਦੀਆਂ ਰਹੀਆਂ। ਉਹ ਵੱਖਰੀ ਗੱਲ ਹੈ ਕਿ ਪਾਸਟ ਰੈਫਰੈਂਸ ਦੇ ਵਿੱਚ ਦੇਸ਼ ਭਗਤਾਂ ਦੇ ਵਿੱਚ ਨਾ ਆ ਗਿਆ, ਇਹ ਤਾਂ ਫਿਰ ਬਹੁਤ ਬਾਅਦ ਦੇ ਵਿੱਚ ਆ ਕੇ ਜਦੋਂ ਇਹ ਦੇਖਿਆ, ਜਦੋਂ ਇੱਥੇ ਸਰਕਾਰਾਂ ਬਣੀਆਂ ਭਾਵੇਂ ਅਕਾਲੀਆਂ ਦੀ ਬਣੀ ਕਾਂਗਰਸ ਦੀ, ਫਿਰ ਉਹਨਾਂ ਦੀ ਯਾਦਗਾਰ ਬਣਾਈ ਗਈ ਉਹਨਾਂ ਦੇ ਨਾਂ ਤੇ, ਇਹ ਸਾਰਾ ਕੁਛ ਇਹ ਹੋਇਆ। ਫਿਰ ਲੁਧਿਆਣੇ ਦੇ ਵਿੱਚ ਵੀ ਉਹਨਾਂ ਦੇ ਨਾਂ ਤੇ ਇਹ ਜਿਹੜੀ ਉਹ ਗੱਲ ਇਹ ਚੱਲੀ। ਤੇ ਹੁਣੇ ਹਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਜਿਹੜਾ ਹਲਵਾਰੇ ਦਾ ਜਿਹੜਾ ਹਵਾਈ ਅੱਡਾ ਉਹਦਾ ਨਾਂ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇ, ਕਿਉਂਕਿ ਹਾਰਡਲੀ ਸਰਾਭਾ ਜਿਹੜਾ ਪਿੰਡ ਆ ਉਹਦੇ ਨੇੜੇ ਹੀ ਆ, ਹਲਵਾਰੇ ਦੇ ਕੋਈ ਬਹੁਤਾ ਦੂਰ ਨਹੀਂ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ, ਪਹਿਲੀ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਸਭ ਤੋਂ ਉਹਨਾਂ ਦੀ ਉਮਰ ਜਿਹੜੀ ਆ ਉਹ ਸਭ ਤੋਂ ਘੱਟ ਸੀਗੀ ਉਸ ਵੇਲੇ ਜਦੋਂ ਉਹ ਸ਼ਹੀਦ ਹੋਏ। ਤੇ ਬਾਅਦ ਦੇ ਵਿੱਚ ਠੀਕ ਆ, ਹੁਣ ਆਪਾਂ ਉਹਨਾਂ ਦੀ ਬਰਸੀ ਦਾ ਸਮਾਗਮ ਹੁੰਦਾ ਜਾਂ ਉਹਨਾਂ ਦਾ ਜਨਮ ਦਿਹਾੜਾ ਹੁੰਦਾ, ਬਰਸੀ ਦੇ ਸਮਾਗਮ ਤੇ ਜ਼ਿਆਦਾ ਉਹਨਾਂ ਦਾ ਪਿੰਡ ਵੱਡਾ ਘੱਟ ਹੁੰਦਾ ਹੈਗਾ ਤੇ ਯਾਦ ਕੀਤਾ ਜਾਂਦਾ, ਪਰ ਉਵੇਂ ਨੀ ਜਿਵੇਂ ਹੋਰ ਦੇਸ਼ ਦੇ ਵਿੱਚ ਹੋਰ ਦੇਸ਼ ਭਗਤਾਂ ਦੀ ਜਾਂ ਉਸ ਲੈਵਲ ਤੇ ਜਿਹੜੀ ਗੱਲ ਚੱਲਦੀ ਹੈ। ਜਿਵੇਂ ਹੁਣ ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਬਿਰਸਾ ਮੁੰਡਾ ਦੀ ਬੜੀ ਗੱਲ ਚੱਲਦੀ ਹੈ, ਖਾਸ ਕਰਕੇ ਬੀਜੇਪੀ ਮੋਦੀ ਸਾਹਿਬ ਹੋਰ, ਤੇ ਮੈਨੂੰ ਇਹ ਲੱਗਦਾ ਕਿ ਇਹ ਤਾਂ ਉਸ ਤੋਂ ਵੀ ਜਿਹੜਾ ਸੀ, ਹਾਲਾਂਕਿ ਚਲੋ ਆਪਾਂ ਕੰਪੈਰੀਜ਼ਨ ਦੇਸ਼ ਭਗਤਾਂ ਚ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਰਿਆਂ ਦੀ ਭਾਵਨਾ ਇੱਕੋ ਹੀ ਹੁੰਦੀ ਸੀ, ਦੇਸ਼ ਦੇ ਜਿਹੜੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੇ। ਤੇ ਪਰ ਫਿਰ ਵੀ ਹੈ ਕਿ ਉਦਾਂ ਦਾ ਜਿਹੜਾ ਸੀ ਉਹ ਉਸ ਰੂਪ ਦੇ ਵਿੱਚ ਪਹਿਲਾਂ ਤੇ ਉਦਾਂ ਦੀ ਜਿਹੜੀ ਉਹ ਗੱਲ ਉਹ ਨਹੀਂ ਮਿਲੀ। ਹੁਣ ਜਦੋਂ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਉਦੋਂ ਜਿਹੜੀ ਗਦਰ ਦੇ ਜਿਹੜੇ ਉਸ ਦੇਸ਼ ਭਗਤ ਰਹਾਲ ਬਣਿਆ ਜਲੰਧਰ ਚ ਜਾਂ ਉਸ ਧਾਰਾ ਨਾਲ ਸੰਬੰਧਿਤ ਨੇ, ਕਿਉਂਕਿ ਲੈਫਟ ਵਾਲਿਆਂ ਨੇ ਫਿਰ ਜ਼ਿਆਦਾ ਦੇਸ਼ ਭਗਤਾਂ ਦੀ ਗੱਲਬਾਤ ਕੀਤੀ ਬਾਅਦ ਦੇ ਵਿੱਚ, ਜਿਹੜੇ ਮਾਰਕਸਵਾਦੀ ਸੀ ਜਾਂ ਖੱਬੇ ਪੱਖੀ ਪਾਰਟੀਆਂ ਦੇ ਲੋਕ ਸੀ, ਤੇ ਉਹੀ ਹੁਣ ਸੰਭਾਲਦੇ ਆ ਤੇ ਹਰ ਸਾਲ ਉਹਨੂੰ ਫਿਰ ਯਾਦ ਕਰਦੇ ਆ। ਹਾਂਜੀ,
1: ਸੋ ਕੀ ਵਜ੍ਹਾ ਕੀ ਰਹੀ ਕਿ ਇਹ ਉਸ ਹਿਸਾਬ ਦੇ ਨਾਲ ਕਦੀ, ਆਪਾਂ ਗੱਲ ਸ਼ੁਰੂ ਵੀ ਇੱਥੋਂ ਹੀ ਕੀਤੀ ਸੀਗੀ, ਉਸ ਹਿਸਾਬ ਦੇ ਨਾਲ ਕਦੀ ਰੈਕੋਗਨੀਸ਼ਨ ਮਿਲੀ ਨਹੀਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਚਲੋ ਆਪਾਂ ਕੰਪੈਰੀਜ਼ਨ ਤੇ ਨਹੀਂ ਆਪਾਂ ਕਰ ਸਕਦੇ ਆਪਾਂ ਦੇਸ਼ ਭਗਤਾਂ ਦੇ ਦਰਮਿਆਨ ਕਿਹਦਾ ਯੋਗਦਾਨ ਵੱਧ ਕਿਹਦਾ ਘੱਟ, ਪਰ ਫਿਰ ਵੀ ਕਿਉਂ ਇਹ ਵਖਰੇਵੇਂ ਕਿਉਂ ਆਏ ਜਾਂ ਕੀ ਨੋਟਿਡ ਜਾਂ ਫਿਰ ਡਾਇਗਨੋਸਡ ਕੁਛ ਵਜ਼ਵਾਤ ਨੇ ਜਿਹਦੇ ਕਰਕੇ ਆਪਾਂ ਇਹ ਵੇਖਦੇ ਹਾਂ ਵੀ ਕਈ ਨਾਂ ਜਿਹੜੇ ਨੇ ਉਹ ਬਹੁਤ ਵੱਡੇ ਹੋ ਗਏ, ਕਈ ਨਾਂ ਜਿਹੜੇ ਉਹ ਬਿਲਕੁਲ ਹੀ ਨਹੀਂ ਲਏ ਜਾਂਦੇ ਜਾਂ ਬਹੁਤ ਥੋੜੇ ਲਏ ਜਾਂਦੇ ਨੇ?
0: ਨਹੀਂ, ਇਹ ਵੱਡਾ ਕਾਰਨ ਤਾਂ ਇਹੋ ਹੀ ਹੈ ਕਿ ਪੋਲੀਟੀਕਲੀ, ਕਿਉਂਕਿ ਅੱਗੇ ਜਿਹੜੀ ਬਾਗਡੋਰ ਦੇਸ਼ ਦੀ ਕਾਂਗਰਸ ਦੇ ਹੱਥ ਚ ਆ ਗਈ, ਸਟੇਟਾਂ ਦੀ ਜਿਹੜੀ ਬਾਗਡੋਰ ਸੀ ਅਲੱਗ ਅਲੱਗ ਰੀਜਨਲ ਪਾਰਟੀਆਂ ਸੀ ਉਹਨਾਂ ਕੋਲੇ ਆ ਗਈ, ਤੇ ਉਹਨਾਂ ਦਾ ਜਿਹੜਾ ਉਹਨਾਂ ਨਾਲ ਕਿੰਨਾ ਸੀ ਜਾਂ ਉਹ ਉਹਨਾਂ ਪਰਿਵਾਰਾਂ ਨਾਲ, ਇਹਦੀ ਜਿਹੜੀ ਉਹ ਗੱਲ
1: ਸਮੱਸਿਆ ਇਸ ਟਾਈਮ ਦੇ ਉੱਤੇ ਆਪਾਂ ਕਹਿ ਸਕਦੇ ਹਾਂ।
0: ਹਾਂ ਜੀ, ਹਾਂ ਬਿਲਕੁਲ ਸਹੀ ਗੱਲ ਹੈ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂ ਜੀ, ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਕਰਤਾਰ ਸਿੰਘ ਸਰਾਭਾ ਦੇ ਬਾਰੇ। ਸੋ ਸਾਡੇ ਦੇਸ਼ ਭਗਤਾਂ ਦੇ ਵਿੱਚੋਂ ਉਹ ਦੇਸ਼ ਭਗਤ ਜਿਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਕੁਰਬਾਨੀ ਦਿੱਤੀ, ਹਿੰਮਤ ਨਹੀਂ ਹਜਬਾ ਉਹਨਾਂ ਦਾ ਬਿਲਕੁਲ ਕਾਇਮ ਸੀ। ਕਹਿੰਦੇ ਨੇ ਕਿ ਉਸ ਸਮੇਂ ਵੀ ਜਦੋਂ ਉਹਨਾਂ ਨੇ ਫਾਂਸੀ ਦੀ ਸਜ਼ਾ ਜਦੋਂ ਉਹਨਾਂ ਨੂੰ ਸੁਣਾਈ ਗਈ, ਤਾਂ ਉਸ ਸਮੇਂ ਵੀ ਜੱਜ ਦੇ ਅੱਗੇ ਬੜੇ ਹੌਸਲੇ ਦੇ ਨਾਲ 19 ਸਾਲਾਂ ਦੀ ਉਮਰ ਦੇ ਵਿੱਚ ਮਾਫ਼ੀ ਮੰਗਣ ਦੀ ਥਾਂ ਦੇ ਉੱਤੇ ਹੱਸ ਕੇ ਜਵਾਬ ਦਿੱਤਾ ਕਿ ਜੇਕਰ ਮੈਨੂੰ ਇਹੋ ਜਿਹੀਆਂ ਜਾਨਾਂ ਵਾਰ ਵਾਰ ਵੀ ਗਵਾਉਣੀਆਂ ਪੈਣ, ਇਸ ਮੌਤ ਤੋਂ ਬਾਅਦ ਮੈਨੂੰ ਫਿਰ ਜ਼ਿੰਦਗੀ ਮਿਲੇ ਤਾਂ ਮੈਂ ਫਿਰ ਦੇਸ਼ ਲਈ ਲੜਾਂ ਅਤੇ ਮੈਂ ਫਿਰ ਫਾਂਸੀ ਚੜ੍ਹਾਂ। ਸੋ ਇੱਦਾਂ ਦਾ ਜਜ਼ਬਾ, ਇੱਦਾਂ ਦੀ ਹਿੰਮਤ, ਇਸੇ ਕਰਕੇ ਅੱਜ ਦੇ ਦਿਨ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਯਾਦ ਕਰਦੇ ਹਾਂ। ਸੋ ਉਮਰਾਂ ਭਾਵੇਂ ਛੋਟੀਆਂ ਪਰ ਵੱਡੇ ਜਜ਼ਬੇ, ਸੋ ਆਓ ਆਪਣੇ ਬੱਚਿਆਂ ਤੱਕ ਵੀ ਇਹ ਸ਼ਹੀਦਾਂ ਦੀਆਂ ਗੱਲਾਂ ਜ਼ਰੂਰ ਆਪਾਂ ਪਹੁੰਚਾਈਏ। ਕੌਣ ਸਾਨੂੰ ਨੱਚ ਨੇ ਮਜਬੂਰ ਕਰ ਦਿੱਤਾ ਗੋਰਿਆਂ ਨੂੰ ਕਿ ਉਹ ਦੇਸ਼ ਛੱਡ ਕੇ ਚਲੇ ਜਾਣ। ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਵੇਗਾ। ਧੰਨਵਾਦ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi man, I'm Saiko Mirbai from Manipur, I'm a Commonwealth champion, gold medalist. Sunte rahiye radio, haan ji.
3: Bale bale bale.
2: Bale bale bale.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Acha sunna, ek gal das, sachi sachi dasenga.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए, क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: This station is now the ultimate power in the universe.
4: Radio Hanji, 1674 AM.
5: Samao chuke aaj di kahani da. Oh, sarkari naukri kardi si. Te ghar wala private job. Sohre parivar de vich nit ਕੋਈ ਨਾ ਕੋਈ ਕਲਾ ਕਲੇਸ਼ ਚੱਲਦਾ ਰਹਿੰਦਾ। ਇਸੇ ਵਜ੍ਹਾ ਕਰਕੇ ਬਿਨਾਂ ਕੁਛ ਲੈ ਦਿੱਤੇ ਜ਼ਮੀਨ ਜਾਇਦਾਦ ਨੂੰ ਲੱਤ ਮਾਰ ਕੇ ਦੋਵੇਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਗਏ। ਸੋਚਿਆ ਪਲਾਟ ਲੈ ਕੇ ਉੱਤੇ ਘਰ ਬਣਾ ਲਾਂਗੇ, ਲੋਨ ਚੱਕ ਲਾਂਗੇ। ਰੱਬ ਨੇ ਸਾਰਾ ਕੁਛ ਸਿਰੇ ਚਾੜਿਆ, ਲੋਨ ਵੀ ਮਿਲ ਗਿਆ, ਮਕਾਨ ਵੀ ਬਣ ਗਿਆ। ਇੱਕੋ ਇੱਕ ਬੇਟਾ ਸੀ, ਉਹ ਹਲੇ ਛੋਟਾ ਸੀ, ਇਸ ਕਰਕੇ ਕੋਈ ਬਹੁਤੀਆਂ ਜ਼ਿੰਮੇਵਾਰੀਆਂ ਨਹੀਂ ਸੀ। ਤਿੰਨੋ ਜੀ ਬੜੀ ਵਧੀਆ ਜ਼ਿੰਦਗੀ ਗੁਜ਼ਾਰੀ ਜਾਂਦੇ। ਇੱਕ ਦਿਨ ਉਹਨਾਂ ਦੀ ਮੈਰਿਜ ਐਨਵਰਸਰੀ ਸੀ, ਸਾਰੇ ਬੜੇ ਖੁਸ਼ ਸੀ ਕਿ ਕੱਲ੍ਹ ਦੇ ਦਿਨ ਆਪਾਂ ਇਸ ਨੂੰ ਤਿਉਹਾਰ ਵਾਂਗੂ ਮਨਾਵਾਂਗੇ। ਮਾਂ ਬੇਟੇ ਨੇ ਤਾਂ ਪ੍ਰੋਗਰਾਮ ਵੀ ਸੋਹਣਾ ਬਣਾ ਲਿਆ ਸੀ ਕਿ ਆਪਾਂ ਰੋਟੀ ਬਾਹਰ ਖਾਣ ਜਾਵਾਂਗੇ। ਉਹਨਾਂ ਦੋਵਾਂ ਨੇ ਬਾਜ਼ਾਰ ਜਾ ਕੇ ਪਿਓ ਦੇ ਲਈ ਕੋਈ ਤੋਹਫ਼ਾ ਵੀ ਵੇਖ ਲਿਆ, ਮਹਿੰਗੀ ਜੀ ਪੈਂਟ ਸ਼ਰਟ। ਬੇਸ਼ੱਕ ਕਮੀ ਤਾਂ ਕਿਸੇ ਗੱਲ ਦੀ ਉਹਨਾਂ ਕੋਲ ਨਹੀਂ ਸੀ, ਪਰ ਤਨਖਾਹ ਦਾ ਵੱਡਾ ਹਿੱਸਾ ਲੋਨ ਦੀ ਕਿਸ਼ਤ ਵਿੱਚ ਚਲਾ ਜਾਂਦਾ ਹੈ, ਇਸ ਕਰਕੇ ਥੋੜ੍ਹੀ ਕਿਰਸ ਦੇ ਨਾਲ ਹੀ ਚੱਲਦਾ ਸੀ ਪਰਿਵਾਰ। ਦਿਨ ਤਿਉਹਾਰ ਦੇ ਮੌਕੇ ਮਾਂ ਬੇਟਾ ਬੜੇ ਚਾਅ ਲਾਉਂਦੇ ਘਰ ਨੂੰ ਸਜਾਉਣ ਦੇ ਉੱਤੇ। ਇਹ ਦਿਨ ਤਿਉਹਾਰ ਦੇ ਮੌਕੇ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਰੰਗ ਦਿਖਦਾ ਸੀ, ਇੱਕ ਬੇਫਿਕਰੀ ਦਾ ਆਨੰਦ ਲੈ ਲੈਂਦੇ ਸੀ। ਉਸਦੀ ਤਨਖਾਹ ਚਾਹੇ ਆਪਣੇ ਪਤੀ ਦੇ ਨਾਲੋਂ ਜ਼ਿਆਦਾ ਸੀ, ਪਰ ਉਸਦੇ ਮਨ ਦੇ ਵਿੱਚ ਕਦੀ ਕੋਈ ਫਰਕ ਨਹੀਂ ਸੀ ਆਇਆ। ਘਰ ਵਾਲਾ ਵੀ ਬੜਾ ਪਿਆਰਾ ਇਨਸਾਨ ਸੀ, ਦੋਵੇਂ ਇੱਕ ਦੂਸਰੇ ਨੂੰ ਬੜਾ ਪਿਆਰ ਕਰਦੇ, ਪਰ ਘਰ ਦੇ ਵਿੱਚ ਉਸਦੇ ਮੰਮੀ ਡੈਡੀ ਵੱਡੇ ਭਰਾ ਦੇ ਕਹਿਣੇ ਦੇ ਵਿੱਚ ਨਹੀਂ ਸੀ। ਹਮੇਸ਼ਾ ਉਹਨਾਂ ਦੋਵਾਂ ਦੇ ਨਾਲ ਇੱਕ ਮਤਰਿਆਂ ਜਿਹਾ ਵਾਲਾ ਸਲੂਕ ਕਰਦੇ ਰਹਿੰਦੇ। ਸਹੁਰੇ ਘਰ ਦੇ ਵਿੱਚ ਪਿਆਰ, ਮਾਣ, ਸਤਿਕਾਰ ਨਾ ਮਿਲਣ ਦੇ ਕਰਕੇ ਉਹ ਸਭ ਕੁਛ ਘਰ ਵਾਲੇ ਕਰਕੇ ਜਰਦੀ ਰਹੀ। ਜਦ ਕੋਈ ਚਾਰਾ ਨਾ ਬਚਿਆ ਤਾਂ ਉਸਦੇ ਘਰ ਵਾਲੇ ਨਾ ਰਲ ਕੇ ਫੈਸਲਾ ਲੈ ਲਿਆ ਕਿ ਅਲੱਗ ਹੋਣਾ ਹੀ ਜ਼ਿਆਦਾ ਬਿਹਤਰ ਹੈ, ਇਸ ਤੋਂ ਬਿਹਤਰ ਹੈ ਅਸੀਂ ਕਿਰਾਏ ਦੇ ਮਕਾਨ ਦੇ ਵਿੱਚ ਚਲੇ ਜਾਈਏ। ਜਦੋਂ ਉਹਨਾਂ ਦੇ ਲੜਕਾ ਹੋਇਆ ਸੀ ਤਾਂ ਉਹ ਹਜੇ ਮਸਾਂ 2 ਸਾਲ ਦਾ ਸੀ। ਉਹ ਠੱਗਿਆ ਚਾਹੇ ਮਹਿਸੂਸ ਕਰਦੀ ਸੀ, ਪਰ ਕੁਛ ਵੀ ਨਹੀਂ ਬੋਲੀ। ਰੜਕ ਵੀ ਸੀ ਕਿ ਵਿਆਹ ਤੋਂ ਬਾਅਦ ਤਨਖਾਹ ਸਹੁਰੇ ਘਰ ਦੇ ਵਿੱਚ ਦਿੰਦੀ ਰਹੀ, ਛੋਟੀ ਛੋਟੀ ਜ਼ਰੂਰਤ ਦੇ ਲਈ ਉਹ ਉਹਨਾਂ ਦੇ ਅੱਗੇ ਹੱਥ ਟੱਡਦੀ ਰਹੀ, ਫਿਰ ਵੀ ਉਹਨੂੰ ਪਿਆਰ ਨਹੀਂ ਮਿਲਿਆ। ਅਲੱਗ ਹੋਣ 'ਤੇ ਉਹਨਾਂ ਦੇ ਕੋਲ ਕੋਈ ਸੇਵਿੰਗ ਵੀ ਨਹੀਂ ਸੀ। ਇਹ ਗੱਲਾਂ ਸ਼ਾਇਦ ਮਨ ਦੇ ਵਿੱਚ ਹੀ ਸੀ, ਘਰ ਵਾਲੇ ਨਾਲ ਕਦੀ ਰੋਸ ਵੀ ਨਹੀਂ ਕੀਤਾ, ਅਤੇ ਸ਼ਾਇਦ ਘਰ ਵਾਲਾ ਵੀ ਸਭ ਕੁਝ ਜਾਣਦਾ ਸੀ, ਕਿਉਂਕਿ ਦੋਵੇਂ ਇੱਕ ਦੂਸਰੇ ਨੂੰ ਇੱਦਾਂ ਲੱਗਦਾ ਸੀ ਚੰਗੀ ਤਰ੍ਹਾਂ ਸਮਝਦੇ ਨੇ। ਦਿਲ ਦੇ ਕਿਸੇ ਕੋਨੇ ਦੇ ਵਿੱਚ ਕਿਸੇ ਕਿਸਮ ਦਾ ਗਮ ਜਾਂ ਘਰ ਵਾਲੇ ਪ੍ਰਤੀ ਕੋਈ ਰੋਸ ਕਦੀ ਉਹਨੇ ਜ਼ਬਾਨ 'ਤੇ ਨਹੀਂ ਆਉਣ ਦਿੱਤਾ। ਉਸਨੇ ਤਾਂ ਆਪਣੇ ਮਾਪਿਆਂ ਤੋਂ ਵੀ ਕਦੀ ਕੁਛ ਨਹੀਂ ਸੀ ਮੰਗਿਆ, ਨਾ ਹੀ ਉਹਨੇ ਕਦੀ ਆਪਣੇ ਘਰ ਵਾਲੇ ਨੂੰ ਕੁਛ ਆਖਿਆ। ਪਰ ਇੱਦਾਂ ਲੱਗਦਾ ਸੀ ਕਿ ਕਈ ਗੱਲਾਂ ਦੇ ਲਈ ਉਹਨੇ ਮੁਆਫ ਵੀ ਨਹੀਂ ਕੀਤਾ, ਉਹ ਅੰਦਰ ਹੀ ਪਈਆਂ ਨੇ। ਕਿਸੇ ਵੇਲੇ ਵੀ ਚਿੰਗਾਰੀ ਭੜਕ ਸਕਦੀ। ਅੱਜ ਜਿੱਦਾਂ ਹੀ ਉਹਦਾ ਘਰ ਵਾਲਾ ਘਰ ਆਇਆ, ਬੜੇ ਚਾਵਾਂ ਦੇ ਨਾਲ ਆਪਣੇ ਬੇਟੇ ਦੇ ਨਾਲ ਉਹ ਪੈਕਟ ਉਸਦੇ ਸਾਹਮਣੇ ਰੱਖ ਦਿੱਤਾ। ਜੀ ਖੋਲੋ ਤਾਂ ਜ਼ਰਾ ਇਹਨੂੰ, ਘਰ ਵਾਲੇ ਨੇ ਬੜੀ ਬੇਦਿਲੀ ਜੀ ਦੇ ਨਾਲ ਪਹਿਲਾਂ ਤੌਰੇ ਪਰੇ ਕੀਤਾ, ਬੇਟੇ ਦੇ ਜ਼ੋਰ ਪਾਉਣ ਦੇ ਉੱਤੇ ਖੋਲ੍ਹ ਦਿੱਤਾ। ਇੱਕ ਮਹਿੰਗਾ ਬ੍ਰੈਂਡ ਵੇਖ ਕੇ ਜੇ ਉਹਦੇ ਚਿਹਰੇ ਦੇ ਹਾਵ ਭਾਵ ਵੀ ਬਦਲ ਗਏ ਹੋਣ। ਘਰ ਵਾਲਾ ਖਿੱਚ ਕੇ ਬੋਲਿਆ, ਕੀ ਲੋੜ ਸੀ ਇਹੋ ਜਿਹੀ ਬੇਵਕੂਫੀ ਕਰਨ ਦੀ? ਐਵੇਂ ਨਜਾਇਜ਼ ਫੂਕੀ ਜਾਂਦੇ ਉਹ ਪੈਸੇ, ਰੁੱਖਾਂ ਨੂੰ ਲੱਗਦੇ ਨੇ, ਸਾਰੀ ਦਿਹਾੜੀ ਟੁੱਟ ਟੁੱਟ ਮਰਜ਼ੀ ਦਾ ਤੁਸੀਂ ਇੱਥੇ ਮਹਿੰਗੇ ਬ੍ਰੈਂਡਾਂ ਦੇ ਉੱਤੇ ਤੋਹਫਿਆਂ ਦੇ ਉੱਤੇ ਪੈਸੇ ਖਰਚੀ ਜਾਂਦੇ ਹੋ। ਮਾਂ ਪੁੱਤ ਜਿਵੇਂ ਅਵਾਕ ਜੇ ਹੋ ਗਏ, ਚਿਹਰਾ ਉਤਰ ਗਿਆ, ਪੁੱਤ ਵੀ ਸਹਿਮ ਗਿਆ। ਦੋਵਾਂ ਨੇ ਇੱਕ ਦੂਸਰੇ ਵੱਲ ਵੇਖਿਆ, ਚੁੱਪ ਰਹਿਣਾ ਜ਼ਿਆਦਾ ਬਿਹਤਰ ਸਮਝਿਆ। ਬੇਟੇ ਨੇ ਮਾਂ ਦੇ ਦੱਸੇ ਪਲੈਨ ਦੇ ਮੁਤਾਬਿਕ ਥੋੜ੍ਹਾ ਜਿਹਾ ਹੌਸਲਾ ਕਰਕੇ ਕਿਹਾ, ਪਾਪਾ ਤੁਸੀਂ ਤਿਆਰ ਹੋ ਜਾਓ, ਆਪਾਂ ਬਾਹਰ ਰੋਟੀ ਖਾਣ ਜਾਣਾ, ਤੁਸੀਂ ਚਾਹੇ ਹੋਰ ਕੋਈ ਕੱਪੜੇ ਪਾ ਲਓ। ਪਾਪਾ ਬੋਲਿਆ, ਉਹ ਬਹਿ ਜਾਓ ਟਿੱਕ ਕੇ, ਕਿਤੇ ਨਹੀਂ ਜਾਣਾ ਬਾਹਰ ਬੂਰ, ਜਾੜਾ ਧਰਿਆ ਤੁਸੀਂ ਮਾਂ ਪੁੱਤਾਂ ਨੇ। ਘਰ ਦਾ ਮਾਹੌਲ ਇੱਕਦਮ ਜਿੱਦਾਂ ਬਦਲ ਗਿਆ। ਮਾਂ ਪੁੱਤ ਦੋਵੇਂ ਰੋਂਦੇ ਰੋਂਦੇ ਆਪਣੇ ਕਮਰੇ 'ਚ ਚਲੇ ਗਏ ਅਤੇ ਮੈਰਿਜ ਐਨਵਰਸਰੀ ਦਾ ਸਾਰਾ ਹੀ ਚਾਅ ਖਤਮ ਹੋ ਗਿਆ। ਕਾਫੀ ਚਿਰ ਉਹ ਆਪਣੇ ਕਮਰੇ ਦੇ ਵਿੱਚ ਰੋਂਦੀ ਰਹੀ। ਅੱਜ ਰੋਟੀ ਵੀ ਨਹੀਂ ਸੀ ਪਕਾਈ ਉਹਨੇ। ਘਰ ਵਾਲਾ ਬਾਹਰ ਡਰਾਇੰਗ ਰੂਮ ਦੇ ਵਿੱਚ ਸੋਫੇ ਦੇ ਉੱਤੇ ਲੰਮਾ ਪਿਆ ਰਿਹਾ। ਖੁਸ਼ ਤਾਂ ਉਹ ਵੀ ਨਹੀਂ ਸੀ, ਅਜੇ ਉਹ ਕਮਰੇ ਦੇ ਵਿੱਚ ਲੰਮੀ ਪਈ ਸੀ ਕਿ ਫੋਨ ਦੀ ਰਿੰਗ ਵੱਜੀ। ਚੁੱਕਿਆ ਤਾਂ ਭੈਣ ਦਾ ਸੀ। ਹੈਪੀ ਮੈਰਿਜ ਐਨਵਰਸਰੀ, ਵਧਾਈ ਤਾਂ ਕੀ ਕਬੂਲਣੀ ਸੀ, ਅੱਗੋਂ ਉਹਦੀ ਜਿੱਦਾਂ ਭੋਬੀ ਨਿਕਲ ਗਈ ਹੋਵੇ। ਭੈਣ ਦੇ ਪੁੱਛਣ ਦੇ ਉੱਤੇ ਸਾਰੀ ਗੱਲ ਦੱਸ ਦਿੱਤੀ। ਸਾਰੇ ਪੁਰਾਣੇ ਗਿਲੇ ਵੀ ਜ਼ੁਬਾਨ ਦੇ ਉੱਤੇ ਆ ਗਏ, ਉਹ ਸਾਰੇ ਜਿਹੜੇ ਕਿਤਨਾ ਕਿਤੇ ਇੱਕ ਢਿੱਲੀ ਮੱਠੀ ਜਿਹੀ ਚਿੰਗਾਰੀ ਬਣ ਕੇ ਅੰਦਰੇ ਪਏ ਸੀ, ਕਦੀ ਕਿਸੇ ਦੇ ਨਾਲ ਸਾਂਝੇ ਨਹੀਂ ਸੀ ਕੀਤੇ। ਉਹ ਬੋਲਦੀ ਰਹੀ, ਰੋਂਦੀ ਰਹੀ, ਬੁਸਕਦੀ ਰਹੀ, ਭੈਣ ਸੁਣਦੀ ਰਹੀ, ਉਹਨੇ ਵੀ ਨਾ ਟੋਕਿਆ। ਹੁਣ ਤੂੰ ਦੱਸ ਭੈਣੇ, ਸਾਡਾ ਕੀ ਕਸੂਰ ਹੈ? ਮੈਂ ਤਾਂ ਹਰ ਥਾਂ ਖੜੀ ਹਾਂ ਇਸ ਪਰਿਵਾਰ ਦੇ ਨਾਲ। ਕਾਫੀ ਸਮੇਂ ਤੋਂ ਬਾਅਦ ਭੈਣ ਦੇ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਸੀ। ਸਿਆਣੀ ਭੈਣ ਚੁੱਪ ਕਰਕੇ ਸਭ ਕੁਝ ਸੁਣਦੀ ਰਹੀ। ਭੈਣ ਨੇ ਕਿਹਾ, ਨਿੱਕੀ ਇਹ ਗੱਲ ਤਾਂ ਤੇਰੀ ਠੀਕ ਹੈ, ਪਰ ਇੱਕ ਮੇਰਾ ਕਹਿਣਾ ਮੰਨੇਗੀ? ਭੈਣ ਦੀ ਗੱਲ ਵੈਸੇ ਵੀ ਕਦੀ ਟਾਲਦੀ ਨਹੀਂ ਸੀ, ਮਾਵਾਂ ਵਰਗੀ ਜੂ ਸੀ। ਇੰਜ ਕਰ, ਤੂੰ ਗੱਲ ਨਾ ਹਾਲੇ ਕਰੀ, ਚਾਹੇ ਤੇਰੇ ਮਨ 'ਚ ਵੀ ਗੁੱਸਾ, ਪਰ ਘਰ ਵਾਲੇ ਨੂੰ ਰੋਟੀ ਜ਼ਰੂਰ ਬਣਾ ਕੇ ਦੇ, ਆਪ ਖਾ ਜਾਂ ਨਾ ਖਾ। ਪਿਓ ਪੁੱਤ ਨੂੰ ਰੋਟੀ ਤੋਂ ਨਾ ਅੱਜ ਐਵੇਂ। ਮੈਂ ਸਮਝ ਗਈ ਭੈਣਾ, ਰੋਟੀ ਬਣਾ ਕੇ ਚਾਹੇ ਬੇਟੇ ਨੂੰ ਹੀ ਕਹੀਂ ਫੜਾ ਆਵੇ, ਪਤਾ ਨਹੀਂ ਉਹ ਵੀ ਭੁੱਖਾ ਤਾਂ ਆਇਆ ਹੋਣਾ। ਕਈ ਵਾਰੀ ਇਹ ਰੋਟੀ ਕਰਕੇ ਹੀ ਖਿਜੇ ਹੁੰਦੇ ਆ, ਤੈਨੂੰ ਸੱਚ ਦੱਸਾਂ, ਰੋਟੀ ਖਾ ਕੇ ਸਾਰਾ ਗੁੱਸਾ ਉਹਦਾ ਹਵਾ ਹੋ ਜਾਣਾ। ਭੈਣ ਦੀ ਗੱਲ ਨਹੀਂ ਸੀ ਮੋੜ ਸਕਦੀ, ਪਰ ਅੰਦਰੋਂ ਤਾਂ ਉਹਦਾ ਵੀ ਜੀ ਕਰਦਾ ਸੀ ਉਹ ਪਰਿਵਾਰ ਦੇ ਲਈ ਰੋਟੀ ਪਾਣੀ ਬਣਾਵੇ। ਅਣਮੰਨੇ ਜੇ ਮਨ ਦੇ ਨਾਲ ਰਸੋਈ ਦੇ ਵਿੱਚ ਚਲੇ ਗਈ। ਅੰਦਰੋਂ ਅੰਦਰੀ ਸੋਚੀ ਜਾਂਦੀ ਆ, ਸਾਡੀ ਕੋਈ ਜ਼ਿੰਦਗੀ ਹੈ? ਬੇਟਾ ਅੰਦਰ ਗੁੰਮ ਸੁੰਮ ਪਿਆ, ਮੈਂ ਅੰਦਰ ਰੋ ਕੇ ਨਿਕਲੀ ਹਾਂ, ਘਰ ਵਾਲਾ ਬਾਹਰ ਸੋਫੇ 'ਤੇ ਰੋਇਆ। ਇਹੋ ਸੋਚਾਂ ਸੋਚਦੀ ਨੇ ਰੋਟੀ ਤਿਆਰ ਕੀਤੀ, ਬੇਟੇ ਨੂੰ ਆਵਾਜ਼ ਮਾਰੀ ਅਤੇ ਘਰ ਵਾਲੀ ਤੱਕ ਪਹੁੰਚਾ ਦਿੱਤੀ। ਅਗਲੀ ਰੋਟੀ ਦੇਣ ਆਪ ਹਿੰਮਤ ਕਰ ਲਈ, ਘਰ ਵਾਲੇ ਤੱਕ ਪਹੁੰਚੀ। ਦੋਵਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਈਆਂ ਤਾਂ ਪਤਾ ਲੱਗਾ, ਅੱਖਾਂ ਦੇ ਵਿੱਚ ਤੇ ਉਹਦੇ ਵੀ ਅੱਥਰੂ ਸਨ। ਰੋਟੀ ਬਣਾ ਕੇ ਮੁੜਨ ਲੱਗੀ ਤਾਂ ਕਹਿਣ ਲੱਗਾ, ਤੇਰੀ ਰੋਟੀ ਕਿੱਥੇ ਹੈ? ਮੈਂ ਨਹੀਂ ਖਾਣੀ, ਰੁੱਖਾ ਜਿਹਾ ਜਵਾਬ ਦਿੱਤਾ। ਮੁੜ ਕੇ ਅੰਦਰ ਜਾਣ ਲੱਗੀ ਤਾਂ ਘਰ ਵਾਲੇ ਨੇ ਥਾਲੀ ਇੱਕ ਪਾਸੇ ਰੱਖ ਕੇ ਬਾਂਹ ਫੜ ਲਈ। ਤੈਨੂੰ ਪਤਾ ਫੈਕਟਰੀ ਦੇ ਵਿੱਚ ਅੱਜ ਕੱਲ੍ਹ ਬੜੀ ਹਲਚਲ ਚੱਲ ਰਹੀ ਹੈ, ਸ਼ਾਇਦ ਇੱਕ ਦੋ ਦਿਨ ਤੱਕ ਮੈਨੂੰ ਜਵਾਬ ਦੇ ਦੇਣ। ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦਾ, ਅਜੇ ਪਿਛਲੇ 2 ਮਹੀਨੇ ਦੀ ਵੀ ਤਨਖਾਹ ਨਹੀਂ ਮਿਲੀ ਫੈਕਟਰੀ ਤੋਂ। ਫੈਕਟਰੀ ਦੇ ਮਾਲਕ ਆਪਸ ਦੇ ਵਿੱਚ ਕਾਫੀ ਲੜ ਝਗੜ ਰਹੇ ਨੇ ਇਨੀ ਦਿਨੀ। ਮੈਂ ਸੋਚ ਰਿਹਾ ਸੀ ਪਤਾ ਨਹੀਂ ਕਿਵੇਂ ਘਰ ਦੇ ਖਰਚੇ ਚੱਲਣਗੇ। ਮੈਂ ਸੋਚ ਰਿਹਾ ਸੀ ਕੁਝ ਹੋਰ ਖਰਚੇ ਘਰ ਦੇ ਚਲੋ ਘਟਾ ਲਾਂਗੇ। ਮੈਂ ਸੋਚ ਰਿਹਾ ਸੀ ਰੁੱਖੀ ਮਿੱਸੀ ਖਾ ਕੇ 4 ਦਿਨ ਕੱਢ ਲਾਂਗੇ, ਫਿਰ ਕੋਈ ਨਵੀਂ ਨੌਕਰੀ ਵੇਖੀ ਜਾਊਗੀ, ਹੋਵੇ ਨਾ ਹੋਵੇ ਤਾਂ ਘਰ ਦੀ ਕਿਸ਼ਤੀ ਚੱਲਦੀ ਰਹੇ। ਤੇਰੀ ਨੌਕਰੀ ਦੇ ਨਾਲ ਇਹ ਸਾਰਾ ਚੱਲਣਾ ਔਖਾ। ਇਹ ਗੱਲ ਸੁਣ ਕੇ ਜਿੱਦਾਂ ਉਹ ਇੱਕਦਮ ਸੁੰਨ ਹੋ ਗਈ ਹੋਵੇ। ਇਹ ਤਾਂ ਉਹਨੇ ਸੋਚਿਆ ਹੀ ਨਹੀਂ ਸੀ, ਇਹ ਤਾਂ ਉਹਨੂੰ ਪਤਾ ਹੀ ਨਹੀਂ ਸੀ ਕਿ ਮੇਰਾ ਘਰ ਵਾਲਾ ਕਿੰਨੇ ਬੋਝ ਦੇ ਵਿੱਚੋਂ ਲੰਘ ਰਿਹਾ। ਉਹ ਤਾਂ ਐਵੇਂ ਆਪਣੇ ਗੁੱਸੇ ਗਿਲੇ ਕਰੇਗੀ। ਇੱਕਦਮ ਜਿੱਦਾਂ ਫਿਰ ਉਹਦੀ ਭੁੱਬ ਨਿਕਲ ਗਈ ਹੋਵੇ। ਰੋਂਦੀ ਰੋਂਦੀ ਉੱਥੇ ਘਰ ਵਾਲੇ ਕੋਲ ਬੈਠ ਗਈ, ਉਹਦੀ ਗੋਦ ਦੇ ਵਿੱਚ ਸਿਰ ਰੱਖ ਕੇ। ਜੀ ਚਿੰਤਾ ਕਾਹਦੀ ਹੈ, ਮੈਂ ਕੁਮਾਰ ਹੀ ਹਾਂ ਨਾ, ਕੀ ਫਰਕ ਪੈਂਦਾ। ਜਦੋਂ ਠੀਕ ਇਹ ਮਾਹੌਲ ਠੀਕ ਨਹੀਂ ਹੁੰਦਾ, ਮੇਰੀ ਨੌਕਰੀ ਹੈਗੀ ਹੈ, ਕਿਵੇਂ ਨਾ ਕਿਵੇਂ ਕਰ ਲਾਂਗੇ ਗੁਜ਼ਾਰਾ। ਤੁਸੀਂ ਚਿੰਤਾ ਨਾ ਕਰਿਆ ਕਰੋ, ਕੋਈ ਨਾ ਕੋਈ ਨੌਕਰੀ ਤੁਹਾਨੂੰ ਵੀ ਦੇਰ ਸਵੇਰ ਮਿਲ ਹੀ ਜਾਣੀ ਆ। ਤੁਸੀਂ ਠੀਕ ਕਹਿੰਦੇ ਹੋ, ਆਪਾਂ ਥੋੜ੍ਹਾ ਸਮਾਂ ਹੱਥ ਘੁੱਟ ਕੇ ਚੱਲ ਲਾਂਗੇ।

ਥੋੜੀ ਦੇਰ ਬਾਅਦ ਘਰ ਦਾ ਮਾਹੌਲ ਹੁਣ ਕੁਛ ਹੋਰ ਹੀ ਸੀ। ਤਿੰਨੇ ਇਕੱਠੇ ਬੈਠੇ ਰੋਟੀ ਖਾ ਰਹੇ ਸੀ ਇੱਕੋ ਥਾਲੀ ਚੋਂ। ਉਹ ਪੁਰਾਣੀਆਂ ਯਾਦਾਂ ਫਿਰ ਦੁਬਾਰਾ ਤਾਜ਼ੀਆਂ ਹੋ ਗਈਆਂ। ਹੌਲੀ ਹੌਲੀ ਉਸ ਥਾਲੀ ਦੇ ਆਲੇ ਦੁਆਲੇ ਹਾਸੇ ਪਰਤਾਏ। ਬੇਟਾ ਆਪਣੇ ਇਮਤਿਹਾਨ ਬਾਰੇ ਦੱਸਣਾ ਸ਼ੁਰੂ ਹੋ ਗਿਆ ਤੇ ਮੈਂ ਆਂਢ ਗੁਆਂਢ ਦੇ ਵਿੱਚ ਵਾਪਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹਨਾਂ ਨੇ ਆਪਣੀ ਫੈਕਟਰੀ ਦੇ ਵਿੱਚੋਂ ਕੁਛ ਕੱਢ ਕੇ ਸੁਣਾ ਦਿੱਤਾ। ਇਹਨੇ ਨੂੰ ਫਿਰ ਦੁਬਾਰਾ ਬੈਲ ਵੱਜੀ, ਫੋਨ ਭੈਣ ਦਾ ਸੀ। ਅੰਦਰ ਜਾ ਕੇ ਫੋਨ ਸੁਣਿਆ ਤਾਂ ਭੈਣ ਦਾ ਧੰਨਵਾਦ ਕੀਤਾ। ਜੇ ਤੁਹਾਡਾ ਫੋਨ ਨਾ ਆਉਂਦਾ ਤਾਂ ਪਤਾ ਨਹੀਂ ਅੱਜ ਕੀ ਹੋਣਾ ਸੀ, ਮੈਂ ਅੱਜ ਬਹੁਤ ਲੜਨਾ ਸੀ, ਮੈਂ ਤੈਨੂੰ ਛੱਡ ਕੇ ਜਾਣ ਤੱਕ ਦਾ ਸੋਚ ਲਿਆ ਸੀ, ਪਤਾ ਨਹੀਂ ਮੈਂ ਕੀ ਕੀ ਬੋਲ ਦੇਣਾ ਸੀ। ਪਤਾ ਨਹੀਂ ਉਹ ਬੋਲਾਂ ਦੇ ਫੱਟ ਮੁੜ ਕੇ ਭਰਨੇ ਸੀ ਕਿ ਨਹੀਂ ਸੀ ਭਰਨੇ, ਮੈਨੂੰ ਪਤਾ ਹੀ ਨਹੀਂ ਸੀ। ਮੇਰਾ ਘਰ ਵਾਲਾ, ਮੈਨੂੰ ਪਤਾ ਹੀ ਨਹੀਂ ਸੀ ਉਹ ਕਿਹੜੀਆਂ ਔਕੜਾਂ ਚੋਂ ਲੰਘ ਰਿਹਾ। ਭੈਣ ਨੇ ਕਿਹਾ, ਵੇਖ ਘਰ ਘਰ ਇਹ ਸਭ ਕੁਛ ਹੁੰਦਾ ਰਹਿੰਦਾ, ਗੁੱਸੇ ਦੇ ਵਿੱਚ ਆਉਣਾ ਇਹ ਸੁਭਾਵਿਕ ਹੈ, ਹਰ ਇੱਕ ਨੂੰ ਗੁੱਸਾ ਆਉਂਦਾ, ਪਰ ਗੁੱਸੇ ਦੇ ਵਿੱਚ ਜੋ ਆਪਾਂ ਬੋਲ ਦਿੰਦੇ ਹਾਂ ਨਾ ਉਹ ਨਿੱਕੀ ਹੈ ਵਾਪਸ ਨਹੀਂ ਪਰਤਦਾ। ਖਾਸ ਤੌਰ ਦੇ ਉੱਤੇ ਇਸ ਰਿਸ਼ਤੇ ਦੇ ਵਿੱਚ ਜਿਹੜੀ ਆਈ ਖਟਾਸ ਹੈ ਨਾ ਉਹ ਫਿਰ ਦਿਨੋਂ ਦਿਨ ਵੱਧਦੀ ਜਾਂਦੀ ਹੈ। ਚੰਗੀ ਗੱਲ ਇਹ ਹੋਈ ਕਿ ਚੁੱਪ ਰਹਿ ਕੇ ਸਮਾਂ ਕੱਢ ਲਿਆ ਜਾਵੇ। ਕਦੀ ਉਹ ਦਿਨ ਨਾ ਆਵੇ ਜਿੱਦਣ ਘਰ ਦੇ ਵਿੱਚ ਰੋਟੀ ਨਾ ਪੱਕੇ ਤੇ ਫਿਰ ਬਾਕੀ ਚੀਜ਼ਾਂ ਬਾਕੀ ਆਪੇ ਠੀਕ ਹੋ ਜਾਂਦੀਆਂ। ਇਸ ਸਮੇਂ ਦੇ ਵਿੱਚ ਹਮੇਸ਼ਾ ਕਿਸੇ ਚੰਗੇ ਦੋਸਤ ਦੇ ਨਾਲ ਹੀ ਗੱਲ ਕਰੋ, ਜਿਹੜਾ ਤੁਹਾਨੂੰ ਸਮਝਦਾ ਹੋਵੇ, ਜਿਹੜਾ ਤੁਹਾਡੇ ਪਰਿਵਾਰ ਨੂੰ ਉੱਜੜਨ ਨਾ ਦੇਣਾ ਚਾਹੁੰਦਾ ਹੋਵੇ। ਇੱਦਾਂ ਚੱਲੋਗੇ ਤਾਂ ਜ਼ਿੰਦਗੀ ਹੋਰ ਮਿੱਠੀ ਲੱਗਣ ਲੱਗ ਪਊਗੀ। ਇਹ ਕਹਾਣੀ ਲਿਖੀ ਸੀ ਕਰਮਜੀਤ ਸਿੰਘ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ ਅਤੇ ਧੰਨਵਾਦ ਬਹੁਤ ਸੋਹਣੀਆਂ ਭਾਵਨਾਵਾਂ ਲਿਖਣ ਦੇ ਲਈ, ਧੰਨਵਾਦ ਸਾਡੇ ਤੱਕ ਸਾਡੇ ਸਰੋਤਿਆਂ ਲਈ ਪਹੁੰਚਾਉਣ ਦੇ ਲਈ। ਸ਼ਾਇਦ ਹਰ ਘਰ ਦੇ ਵਿੱਚ ਇੱਦਾਂ ਦਾ ਮੰਜ਼ਰ ਜ਼ਰੂਰ ਕਦੀ ਨਾ ਕਦੀ ਕਿਤੇ ਨਾ ਕਿਤੇ ਬਣਦਾ, ਕਦੇ ਐਨਵਰਸਰੀ ਦੇ ਮੌਕੇ, ਕਦੇ ਜਨਮਦਿਨ ਦੇ ਮੌਕੇ, ਅਤੇ ਕਦੀ ਜ਼ਰੂਰੀ ਵੀ ਨਹੀਂ ਹੁੰਦਾ ਕਿ ਕੋਈ ਦਿਨ ਤਿਆਰ ਹੋਵੇ। ਬੜੇ ਸਾਰੇ ਬੋਝ ਬਾਹਰੋਂ ਘਰ ਵੱਲ ਨੂੰ ਆਉਂਦੇ ਨੇ ਅਤੇ ਉਹਨਾਂ ਬੋਝ ਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵੰਡਣਾ, ਕਿੱਦਾਂ ਬਿਨ ਬੋਲਿਆਂ ਇੱਕ ਦੂਸਰੇ ਨੂੰ ਸਮਝਣਾ, ਇਹ ਸ਼ਾਇਦ ਇਸ ਕਹਾਣੀ ਦੇ ਵਿੱਚੋਂ ਤੁਸੀਂ ਬਾਖੂਬੀ ਸਿੱਖ ਸਕਦੇ ਹੋ। ਇਸ ਕਰਕੇ ਕਹਿੰਦੇ ਨੇ ਸਾਂਝ ਉੱਥੇ ਰੱਖੋ ਜਿਹੜਾ ਤੁਹਾਡਾ ਚੰਗਾ ਚਾਹੁੰਦਾ ਹੋਵੇ, ਗੁੱਸਾ ਹੋਵੇ ਤਾਂ ਉਸ ਬੰਦੇ ਦੇ ਨਾਲ ਕਦੀ ਗੱਲ ਨਾ ਕਰੋ, ਜਿਹਦੀ ਸਲਾਹ ਤੁਹਾਡਾ ਘਰ ਤੋੜ ਸਕਦੀ ਹੋਵੇ। ਦਿਲ ਫੋਲੋ ਤਾਂ ਉੱਥੇ ਜਿੱਥੇ ਉਹ ਗੱਲ ਗਾਂਹ ਨਾ ਨਿਕਲ ਪਾਵੇ। ਲੜਾਈ ਹੋਵੇ ਤਾਂ ਇੰਨਾ ਕੁ ਸਮਾਂ ਪਾ ਲਓ ਕਿ ਲੜਾਈ ਆਪਣੇ ਆਪ ਹੀ ਫਿੱਕੀ ਪੈ ਜਾਵੇ। ਬਾਕੀ ਨਿੱਕੇ ਮੋਟੇ ਰੋਸੇ ਗੁੱਸੇ ਗਿਲੇ ਹਰ ਘਰ ਦੇ ਵਿੱਚ ਚੱਲਦੇ ਰਹਿੰਦੇ ਨੇ, ਚੱਲਦੇ ਰਹਿਣੇ ਨੇ, ਕਿਉਂਕਿ ਇਹੋ ਹੀ ਆ ਜ਼ਿੰਦਗੀ ਦੀ ਖੂਬਸੂਰਤੀ, ਇਹੋ ਹੀ ਆ ਜ਼ਿੰਦਗੀ।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चबत अगनत अनेक है
0: वेद पुराण सिमर सुधाखर कीने राम नाम एक अखर
1: जिनकै जे जीव सावे ताकि महिमा गनी न आवे
0: कांखी एक है दर्श तुहारो नानक गुण संग मोहे उधारो
1: सुखमनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हरंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: सिमरै जिने आप सिमराय नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब ते सूझै
0: प्रभु कै सिमरन नाहि जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते अंध न जाग नानक सिमरन पूरै भाग
1: प्रभु कै सिमरन कारज पूरै प्रभु कै सिमरन कभु न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जिन कृप मैया नानक तिन जन सरनी पया
0: हर सिमरन कर भत प्रगटाए हर सिमरन लाग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हर है
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर है हर का नाम जपत निस्तर है
0: अनक माया रंग तिख न बुझावे हर का नाम जपत आगावे
1: ये मार्ग हो जात कीला तै हर नाम संग होत सुहेला
0: ऐसा नामन सदा ध्याई है नानक गुरमुख परमगत पाई है
1: सूटत नाही को लख बाही नाम जपै तै पार पराही
0: अनक बगंज है आय संघार है हर का नाम तत्काल उधार है
1: अनक जोन जन मैं मर जाम नाम जोत पावे विश्राम
0: हो मैला मल कब हो ना धोवै हर का नाम कूट पाप होवै
1: ऐसा नाम जपो मन रंग नानक पाई है साधकै संग
0: जे मार के गन जाहे न पूसा हर का नाम उहा संग तुसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोघाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कत सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ नाहि बिजो
0: जन राता हर नाम की सेवा नानक पूजै हर हर देवा
1: हर हर जन के मालिक जीना हर जन जन को आप प्रभु दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: हर की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਲਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸੁਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸਨ ਕੋ ਪਵਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਡ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਦ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਸਦਾ ਹਜੂਰੇ ਤਾਂ ਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਧੋਏ ਗਰਤ ਪੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया
0: अगणत साहो अपनी देरास खात पीत बरत आनंद उलास
1: अपनी अमान कच बहुर साले अज्ञानी मन रोस करे
0: अपनी प्रति तापी खूवे बहुर उसका विश्वास न होवे
1: जिसकी बस्ति सागे राखे पप की आज्ञा माने माथ है
0: उसते चौगन करे निहाल नानक साहिब सदा दयाल
1: अनक पात माया के हे सर पर होवत जान अनेक
0: बिर की छाया सो रंग लावे ओ बिन सह ओ मन पछतावे
1: ज्योति सह सो चालन हार लपट रहो ते अंध अंधार
0: बटाऊ स्यों जो लावे नेह ताको हाथ न आवे के हे
1: मन हर के नाम की पीत सुखदाई कर कृपा नानक आप ले लाई
0: मिथ्या तन तन कुटम सुबाया मिथ्या हो मैं ममता माया
1: मिथ्या राजु मंतन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रो मोह अभिमान मिथ्या आपस ऊपर करत गुमान
0: अस्त्र भगत साध की शरण नानक जप जप जीवे हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेखत पर तिर रूपाद मिथ्या रसना भोजन अनुसवाद
1: मिथ्या चिन पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन मुझे मिथ्या सब पै सफल दे नानक हर हर नाम ले
0: बिरथी साख्त की आर जा सच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाय मेघ बिना ज्यों खेती जाए
1: गोविंद भजन बिन बिथे सब काम जो कर प्रते निरार धाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जानन हार प्रभु प्रवीण बाहर भेख न काहू पीन
1: और उपदेश है अपना करै आवत जावत जन मैं मरै
0: जिसकै अंतर बसै निरंकार तिसकी सीख तरै संसार
1: जो तुम भाने तिन प्रभ जाता नानक उंजन चन प्रात
0: करो बेनती पार ब्रह्म सब जानै अपना किया आपह मानै
1: आपे आप आप करत नवेरा किसे दूर जिनावत किसे बुझावत नेरा
0: उपाव स्यान सगल ते रहत सब कछ जानै आत्म की रहत
1: पावे तिसलै लड़ लाए थान थन अंतर रहा समाए
0: सो सेवक जिस कृपा करी निमख निमख जप नानक हरी
1: सुख मनी सुख अमृत पब नाम भग जना कै मन विश्राम अठ पंज सलोक
0: काम क्रोध अर लोभ मोह बिनस जाए अहमेव नानक प्रशर नागति कर प्रसाद गुरुदेव सत नाम श्री वाहे गुरु अष्टपदी
1: जय प्रसाद छति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमगत पावे
1: जय प्रसाद बसे सुख मंदिर तिसे त्याज सदा मन अंदर
0: जय प्रसाद ग्रह संग सुख बसना आठ पहर सिमर हो तिस रसना
1: जय प्रसाद रंग रस भोग नानक सदा त्याई त्यावन जोग
0: जय प्रसाद पाठ पटम्बर हंडावे तिसे त्याग तवर लुभावे
1: जय प्रसाद सुसे सुई जय मन आठ पहता का जस गवी जय
0: जय प्रसाद तुझ सब को मान मुखता को जस रसन बखाने
1: जय प्रसाद तेरा धर्म मन सदा त्याए केवल पार ब्रह्म
0: प्रभु जी जब दर गए मान पावे नानक पथ से ती घर जावे
1: जय प्रसाद और कंचन देही लिवलाओ तिस नाम स्नेही
0: जय प्रसाद तेरा उला रहत मन सुख पावे हर हर जस कहत
1: जय प्रसाद तेर सगल छिद्र ढाके मन सनी प्रभ ठाकर प्रभता कह
0: जय प्रसाद तुझ को न पहुंचे मन सास सास सिमरो प्रभु उच्चे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की जय
1: जय प्रसाद असु हस्त असवारी मन तिस पर को कबू ना बिसारी
0: जय प्रसाद बाग मिलख तना राख पुरोहित प्रभु अपने मना
1: जिन तेरी मन बंत बनाई उठत बैठत सत सहते आई
0: सहते आजो एक अलख है इहा उहा नानक तेरी रख है
1: जय प्रसाद करे पुन बहुदान मन आठ पहर कर तिसका ध्यान
0: जय प्रसाद तू आचार बिहारी तिस प्रभु को सास सास चितारी
1: जय प्रसाद तेरा सुंदर रूप सो प्रभु सिमरो सदा अनूप
0: जय प्रसाद तेरी नीकी जात सो प्रभु सिमर सदा दिन रात
1: जय प्रसाद तेरी पत्र है गुरु प्रसाद नानक जस कह
0: जय प्रसाद सुने करनाद जय प्रसाद पेखे बिस्माद
1: जय प्रसाद बोले अमृत रसना जय प्रसाद सो सहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सो सहज समावे
0: ऐसा प्रभु त्याग अवर कत लागो गुर प्रसाद नानक मन जागो
1: जय प्रसाद तू पट संसार तिस पर को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कार पूरे तिसे जान मन सदा हजूर है
0: जय प्रसाद तू पावे साच रे मन मेरे तू ता सुराच
1: जय प्रसाद सब की अत होए नानक जाप जपे जप सोए
0: आप जपाए जपै सो नाओ आप गाए सो हर गुण गाओ
1: प्रभ कृपा ते होए प्रगास प्रभु दया ते कमल विगास
0: सब सो प्रसन्न बसै मन सोए प्रभु दया ते मात उत्तम होए
1: शर्म निधान प्रभु तेरी मैया आपो कछु ना किन्हु लया
0: जित जित लावो तित लगे हर नाथ नानक किन कह कछु न हाथ
1: सुख मनी सुख अमृत पब नाम भगत जना कै मन विश्राम अठ छे श्लोक
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧ ਕਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧ ਕਸੰਗ ਮਿਟੈ ਅਭਿਮਾਨ ਸਾਧ ਕਸੰਗ ਪ੍ਰਗਟੈ ਸੋ ਗਿਆਨ
1: ਸਾਧ ਕਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧ ਕਸੰਗ ਪਾਏ ਨਾਮ ਰਤਨ ਸਾਧ ਕਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧ ਕਸੰਗ ਅਗੋਚਰ ਮਿਲੈ ਸਾਧ ਕਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜ ਤਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ

0: कोट पाताल के वासी, कई कोट नर्क सुर्ग निवासी,
1: कई कोट जन्म जीवै मर है, कई कोट बहु जूनी फिर है,
0: कई कोट बैठती खाए, कई कोट खाले तक पाए,
1: कई कोट किए धनवंत, कई कोट माया मह चिंत,
0: जय जय भाणा तै तै राखे, नानक सब किश प्रभ के हाथे,
1: कई कोट भय बैरागी, राम नाम संगतिन लिव लागी,
0: कई कोट प्रभ को खोजनते, आत्म मैं पार ब्रह्म नहंते,
1: कई कोट दर्शन प्राप्त आस्तिन को मिलियो प्रभ विनाश,
0: कई कोट मां गए सत्संग, पार ब्रह्म तिन लागा रंग,
1: जिनको हे आपसो प्रसन्न, नानक ते जन सदा धन धन,
0: कई कोट खाणी अरखंड, कई कोट आकाश ब्रह्मंड,
1: कई कोट होए अवतार, कई ज्योत कीनो विस्तार,
0: कई बार पसरो पासार, सदा सदा एक अहंकार,
1: कई कोट कीने बहु भात, प्रभ ते होए प्रभ माहे समात,
0: ताका अंत न जाने कोई, आपे आप नानक प्रभ सोए,
1: कई कोट पार ब्रह्म के दास, तिन होवत आत्म परगास,
0: कई कोट तत् के बेटे, सदा निहारे इको नेत्रे,
1: कई कोट नाम रस पीवै, अमर भय सद सद ही जीवै,
0: कई कोट नाम गुण गावै, आत्म रस सहि समावै,
1: अपने जन को सास सास समारे, नानक कोई परमेश्वर के प्यारे,
0: सुखमनि सुख अमर प्रभ नाम, भगत जना कै मन विश्राम, अठ दस श्लोक,
1: कारण कारण प्रभ एक है, दूसर नाही कोए, नानक तिस बलिहार नै, जल थल महियल सोए, सत नाम श्री वाहे गुरु अष्टपदी,
0: करन करावन करने जोग, जो तिस पावै सोई होग,
1: किन मैं थापो थाप नहारा, अंत नहीं किछ पारा वारा,
0: हुक्मै तार अतर रहावै, हुक्मै उपजै हुक्म समावै,
1: हुक्मै ऊंच नीच व्यवहार, हुक्मै अनक रंग प्रकार,
0: कर कर देखे अपनी वडियाई, नानक सब में रहा समाई,
1: प्रा पावै मन नत पावै, प्रा पावै ता पाथर त्रावै,
0: प्रा पावै बिन शास्ते राखै, प्रा पावै ता हर गुण पाखै,
1: प्रा पावै ता पथ तो धारै, आप करै आपन बिचारै,
0: दोहसरिया का स्वामी, खिलै विकसै अंतर जामी,
1: जो पावै सो कार करावै, नानक दृष्टि अवर न आवै,
0: हो मानक ते क्या होयावै, जो तिस पावै सोई करावै,
1: इसका हाथ होए ता सब किछ ले, जो तिस पावै सोई करे,
0: अनजानत बिख्या मैं रचै, जे जानत आपन आप बचै,
1: परमे भूला देह दिसतावै, निमुख माहे चार कुंट फिरावै,
0: कर कृपा जिस अपनी भगत दे, नानक ते जन ना मिले,
1: खिन मह नीच कीट को राज, पार ब्रह्म गरीब निवाज,
0: जाका दिस कछु न आवै, तिस तत्काल दा दस पलटावै,
1: जाको अपनी करै बख्शीस, ताका लेखा ना गने जगदीश,
0: जियो पिंड सब तिसकी रास, कट कट पूर्ण ब्रह्म प्रगास,
1: अपनी बनत आप बनाई, नानक जीवै देख बडाई,
0: इसका बल नाई इस हाथ, करम करम सर्व को नाथ,
1: आज्ञाकारी बपरा जियो, जो तिस पावै सोई फुन थियो,
0: कबहु ऊंच नीच में बसै, कबहु शोक हरख रंग हसै,
1: कबहु निंद चिंद व्यवहार, कबहु ऊब काश पयाल,
0: कबहु बेता ब्रह्म विचार, नानक आप मिलावन हार,
1: कबहु नित करै बहु भांत, कबहु सोई रहै दिन रात,
0: कबहु महाक्रोध बिकराल, कबहु सर्व कियो त्रवाल,
1: कबहु होए बहै बड़ राजा, कबहु पेखारी नीच का साजा,
0: कबहु अपकीर्त में आवै, कबहु भला भला कहावै,
1: ज्यों प्रभ राखै तिवि रहै, गुर प्रसाद नानक सच कहै,
0: कबहु होए पंडित करे बख्यान, कबहु मोहन धारी लावै ध्यान,
1: कबहु तट तीर्थ स्नान, कबहु सिद्ध साधक मुख ज्ञान,
0: कबहु कीट हस पतंग होए जिया, अनक जोन भर मैं भरमिया,
1: नाना रूप जो स्वांगी दिखावै, ज्यों प्रभ पावै तिवै नचावै,
0: ज्यों तिस पावै सोई होए, नानक दूजा अवर न कोए,
1: कबहु साध संगत एहो पावै, उस स्थान ते बहुर न आवै,
0: अंतर होए ज्ञान प्रगास, उस स्थान का नहीं विनाश,
1: मंतन नामर ते करंग, सदा बसै पार ब्रह्म कै संग,
0: ज्यों जल मैं जल आए खटाना, त्यों ज्योति संग ज्योत समाना,
1: मिट गए गमन पाए विश्राम, नानक प्रभ कै सद कुर्बान,
0: सुखमनि सुख अमृत प्रभ नाम, भगत जना कै मन विश्राम, अठ ग्यारह श्लोक,
1: सुखी बसै मसकीनिया, आप निवार तले, बड़े बड़े अहंकारिया, नानक गर्भ गले, सत नाम श्री वाहे गुरु अष्टपदी,
0: जिसके अंतर राज अभिमान, सुनर पाती हो स्वान,
1: जो जाने मैं जो बनवंत, सो होवत बिष्टा का जंत,
0: आपस को कर्मंत कहावै, जन्म मरे बो जोन भरमावै,
1: धन भूमगा जो करै गुमान, सो मूर्ख अंधा अज्ञान,
0: कर कृपा जिसके हृदय गरीबी बसावै, नानक इहा मुक्त आगै सुख पावै,
1: धनवंता होए कर गुर बावै, तृण समान कछ संग न जावै,
0: बहु लश्कर मान को ऊपर करे आसु, पल पीतरता का होए बिनाश,
1: सब ते आप जानै बलवंत, खिन मै होए जाए पसमंत,
0: किसे ना बदे आप अहंकारी, तरम राय तिस करे खुआरी,
1: गुर प्रसाद जाका मिटै बिमान, सो जान नानक दर गै परवान,
0: कोट कर्म करे हो तारै, श्रम पावै सगले बिरथारै,
1: अनक तपस्या करे अहंकार, नरक सुर्ग फिर अवतार,
0: अनक यत्न करा तुम निद्रवै, हर दर गै को कैसे गवै,
1: आप सुको जो भला कहावै, तिसह भलाई निकट न आवै,
0: सर्व किरिंजा का मन होए, कहो नानक ताकी निर्मल सोए,
1: जब लग जानै मुझ ते कछ होए, तब इसको सुख नाही कोए,
0: जावे जाने मैं कुछ करता, तब लग गर्व जोन मैं फिर,
1: जब तारै को बैरी मी, तब लग निचल नाही चीत,
0: जब लग मोह मगन सुमाए, तब लग धर्म रह देश जाए,
1: प्रभु कृपा ते बंधन टूटै, गुर प्रसाद नानक हो छूटै,
0: सैस कटेला कोट तावै, तृप्त न आवै, माया पाछे पावै,
1: अनक भोग बिख्या के करै, नह तृप्त ਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
1: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦਿਸਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
0: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
1: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
0: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
0: ਤੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
1: ਆਪਣੇ ਚਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
1: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
0: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
0: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
1: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
1: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
0: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਹਲੈ
0: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ
0: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
1: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ
1: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
0: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
0: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਅਜ ਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਬਾਰ
1: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਦਨ ਨਹੀਂ ਤਰਾਪੈ
1: ਸੰਤ ਕਾ ਦੁਖੀ ਛੁਟੈ ਕੀ ਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
0: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
0: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
1: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
0: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ
1: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹਿ ਵਿਚਾਰ
1: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
1: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਮਨ ਕੀ ਟੇਕ ਵਿਧੀ ਸਭ ਜਾਣੋ ਦੇਵਨ ਕੋ ਏਕ ਹੈ ਭਗਵਾਨ
1: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
0: ਮਾਰੇ ਰਾਖੇ ਏਕੋ ਆਪ ਮਨ ਕੈ ਕੁਛ ਨਾਹੀ ਹਾ
1: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪਵ ਸੋਏ ਨਾਨਕ ਬਿਘਨ ਲਾਗੈ ਕੋਏ
1: ਉਸਤਤ ਮਨ ਮਹਿ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
1: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
1: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
0: ਵਡਬਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
1: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
1: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
0: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
1: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰੈ
0: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇਖੋ ਤਾਂ ਸਭ ਕਿਛ ਮੋਲ ਨਾਨਕ ਸੋ ਸੁਖਮ ਸੋਈ ਸਥੂਲ
1: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਿਤ ਆਪ ਹੀ ਕਰੈ
0: ਆਵਨ ਜਾਵਨ ਦਿਸ਼ਟ ਅਨਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
1: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੱਜੋ ਪੈ ਨਿਹਾਲ
1: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰਬ ਹੈ
1: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੇ ਗਵਾਰ
1: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰਤਿਆ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ
0: ਮਿਰਤ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਤਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
1: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਉੱਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਅਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿਓ ਪੂਰਨ ਸਭ ਠਾਏ
0: ਨਾਨਾ ਬਿਤ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਸਭ ਨਾਮ ਕੈ ਸੰਗ ਉਧਰੇ ਸੁਣ ਸਰਬਨ
0: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਵ ਮਾਇ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਾ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਪਗਜਨਾ ਕੈ ਮਨ ਵਿਸਰਾਮ 816 ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸੰ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
1: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਚ ਅਵਰ ਨਹੀਂ ਦਿਸਟਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨੈ
1: ਉਠਤ ਬੈਠ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ
0: ਹਾਟ ਪੈਰ ਪਵ ਸਹਿ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਬੀਸ ਵਿਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
0: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ
0: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਉਡਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੰਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਵਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਚਿਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਖਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੌ ਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
1: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
1: ਕਾਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਹਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਇਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ क्यों बिसरै जे अगन मह राखै गुर प्रसाद को बिरला लाखै
0: सो क्यों बिसरै जे बिकते काडै जन्म जन्म का टूटा गाडै
1: गुरपुरै ताते है बुझाया प्रभु अपना नानक जन ते आया
0: साजन संत करो हो काम अंत आग जपो हर नाम
1: सिमर सिमर सिमर सुख पावो आप जपो अवरह नाम जपावो हो
0: पाए त्रिय संसार बिन भक्ति तन हो सी चार
1: सर्व कल्याण सुख निध नाम बूट जात पाए विश्राम
0: सगल दुख का हो तनास नानक नाम जपो गुणतास
1: उपजी प्रीत प्रेम रष्टाओ मन तन अंतर एही सुआओ
0: नेत्रो पेक तरस सुख होए मन बिकसै साधु चरण तोए
1: भक्त जना कै मन तन रंग बिरला को पावे संग
0: एक बस दीजे कर मया गुर प्रसाद नाम जप लया
1: ताकि उपमा कही न जाए नानक रहया सर्ब समाए
0: प्रभु क्षण दीन दयाल भगत वछल सदा कृपाल
1: नाथ नाथ गोविंद गोपाल सर्व कटा करत प्रतपाल
0: आदि पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्ब कुंठ मुक्त मोख पाए एक निमख हर के गुण गाए
0: अनक राज भोग वडे आई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूरन गुरुमंत
1: साध संग प्राप्त देहो निवास सर्ब सुख नानक प्रगास
0: मनी सुख अमृत प्रभ नाम भगत जना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
0: जब अकार कुछ न दृष्टि ताप पुण तब कहते होता
1: जब तारी आपन सुन समाध तब बैर विरोध के संग कमात
0: जब इसका वर्ण चिहिना जापत तब हर सो को किसे व्याप्त
1: जब आपन आप अपार ब्रह्म तम हो कहां किसो होवत परम
0: आपन खेलिया वर्ती जा नानक करने हार न दूजा
1: जब होवत प्रा केवल तानी तब बंद मुक्त कहो किसको गानी
0: जब एक हर गम अपार तब नरक सुरु को कौन अवतार
1: जब निर्गुण प्राव सहज सुभाए तब शिव शक्त कहो हो कित ठाए
0: जब आपे आप अपनी जोत धरे तब कौन निडर कौन कत डरे
1: आपन चले तब करने हार नानक ठाकुर अगम पार
0: अब ना शिष के अपने आसन तय जन्म मरण को कहा विनाशन
1: जब पूर्ण करता प्रव सोए तब जम की त्रास कहो किस होए
0: जब अवगत अगोचर प्रभ एका तब चित्रगुप्त किस पूछत लेखा
1: जब नाथ नरंजन अगोचर गादे तब कौन छुटे कौन बंधन बादे
0: आपन आप आप ही अचर जा नानक आपन रूप आप ही उपर जा
1: जह निर्मल पुरख पुरख पत होता तह बिन मैल कहो क्या तूता
0: जह निरंजन निरंकार निर्वाण तह कौन को मान कौन अभिमान
1: जह स्वरूप केवल जगदीश तह छल छिद्र लागत कहो कीस
0: जह जो स्वरूपी जोत संग समावै तह किसे भू कौन तृप्तावै
1: कर्ण करावन करने हार नानक करते का नाहे सुमार
0: जा अपनी सुवा अपन संग बनाई तब कौन माए बा मित्र सुत भाई
1: जह सर्व कला आपह परवीन तह वेदक तेव कहां कोचीन
0: जब अपने आप आप उतारै तो सगन अपसगन कहां विचार है
1: जह अपन ऊंच अपन आप नीरा तह कौन ठाकुर कौन कही है चीरा
0: बिस्मन बिस्म रहे बिस्माद नानक अपनी गजानो आप
1: जह अछल अछेद अभेद समाया उहा किसह व्याप्त माया
0: आपस को आपे आदेश तिह गुण का नाही प्रवेश
1: जह एक है एक एक भगवंता तह कौन अचिंत किस लागे चिंता
0: जह अपन आप आप पतियारा तह कौन कथै कौन सुनने हारा
1: बहु बेअंत ऊंच ते ऊंचा नानक आपस को आप है पहुंचा
0: जह आप रचियो पर पंच आकार तिह गुण में कीनो विस्तार
1: आप पुन तह पई कहावत को नरक को स्वर्ग बंशावत
0: जाल जाल माया जंजाल हो मैं मोह परम पैपार
1: दुख सुख मान अपमान अनक प्रकार कियो बखियान
0: अपन खेल आप कर देखै खेल संकोचै तो नानक एक है
1: जह अवगत भक्त है आप जह पसरै पासार संत प्रताप
0: तुहु पाका आपै धनी उनकी शोभा उन्हु बनी
1: आप है कौत करै आनंद चोज आप है रस भोगन निर्जोग
0: जिस भावै तुसि अपन नाय लावै जिस भावै तुस खेल खिलावै
1: बेशुमार अथा अगंत अतोलै ज्यो बुलावो त्यो नानक दास बोलै
0: सुख मनी सुख अमृत प्रभ नाम भगत जना कै मन विश्राम अठ इक्कीस श्लोक
1: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
0: आप कथे आप सुनने हार आपे एक आप विस्तार
1: जंत स्पावे ता सृष्टो पाए अपने पाणे ले समाए
0: तुम ते पिन्ने किछ होए आपन सूत सब जगत परोए
1: जाको प्रभ जियो आप बुझाए सच नाम सोई जन पाए
0: सो समदर्शी तत् का बेता नानक सगल सिष्ट का जेता
1: जी जंत्र सब ता कह हाथ दीन दयाल अनाथ को नाथ
0: जिस राखै तिस कोए न मारे सो मुआ जिस मनो बिसार
1: तिस्ता जबर कहां को जाए सब सरे एक निरंजन राय
0: जी की जुग जाके सबहात अंतर बाहर जानो साथ
1: गुण निदान बे अंत पार नानक दास दा बलिहार
0: पूरन पूर रह दयाल सब ऊपर होवत कृपाल
1: अपने करतब जाने आप अंतर जामी रहो ब्याप
0: प्रत पालै जीअन बो पात, जो जो रचियो सुत सह त्यार,
1: जिस पावै तिस लय मिलाए, भगत करै हर के गुण गाए,
0: मन अंतर विश्वास कर मानिया, करन हार नानक इक जानिया,
1: जान लागा हर इक नाए, तिसकी आस न बिरथी जाए,
0: सेवो को सेवा बने आए, हुक्म बूझ परम पद पाए,
1: इसते ऊपर नहीं विचार, जाकै मन बसिया निरंकार,
0: बंधन तोर पै निर्वैर, अंधिन पूजै गुर के पैर,
1: यह लोक सुखिए पर लोक सुहेले, नानक हर प्रभ आपह मेले,
0: साध संग मिल करो आनंद, गुण गावो परमानंद,
1: राम नाम तत् करो विचार, दुर्लभ देह का करो उदार,
0: अमृत बचन हर की गुण गाओ, प्रांत नुनकाए सुआओ,
1: आठ पहर प्रापी खुह नीरा, मिटै अज्ञान बिन सहंदीरा,
0: सुन उपदेश हृदय बसावो, मन इच्छा नानक फल पावो,
1: हालत पालत दोय लिहो सवार, राम नाम अंतर उरतार,
0: पूरे गुर की पूरी दिखिया, जिस मन बसै ते साच परीखिया,
1: मन ता नाम जपो लिवलाए, दुख दर्द मन ते भौ जाए,
0: सच व्यापार करो व्यापारी, दरगह निभै खेप तुम्हारी,
1: टीका टीक रखो मन माही, नानक बहुर न आवै जाहे,
0: इसते दूर कहा को जाए, उबरे रखन हार ते आए,
1: फिर भौ जपै सगल भौ मिटै, प्रभु कृपा ते प्राणी छुटै,
0: जिस प्रभ रखै तिस नाही दुख, नाम जपत मन होवत सुख,
1: चिंता जाए मिटै अहंकार, तिस जन को कोई न पहुंचन हार,
0: सिर उपर ठाडा गुरसूरा, नानक ता कह कारज पूरा,
1: मत पूरी अमृत जाकी दृष्ट, दर्शन पेख तो उदरत श्रेष्ठ,
0: चरण कमल जाके अनूप, सफल दर्शन सुंदर हर रूप,
1: धन सेवा सेवक परवान, अंतर जामी पुरख प्रधान,
0: जिस मन बसे सोत निहाल, ताके निकट न आवत काल,
1: अमर भय अमरा पद पाया, साध संग नानक हर त्याया,
0: सुख मनि सुख अमृत पव नाम, भल जना कै मन विश्राम, अठ बाई श्लोक,
1: ज्ञान अंजन गुर दिया, अज्ञान अंधेर विनाश, हर कृपा ते संत भेटिया, नानक मन परगास, सत नाम श्री वाहेगुरु अष्टपदी,
0: संत संग अंतर प्रभ डीठा, नाम प्रभु का लागा मीठा,
1: सगल समिग्री एक स्कट माहे, अनक रंग नाना दृष्टा हे,
0: नौनद अमृत पव का नाम, देही में इसका विश्राम,
1: सुन समाध अनहत नाद, कहन न जाई अचार्य विस्माद,
0: इन देखिया जिसे आप दिखाए, नानक ते संसो जी पाए,
1: सो अंतर सो बाहर अनंत, घट घट व्याप रहे आप भगवंत,
0: करण माहे आकाश पयाल, सर्वलोक पूर्ण प्रतपाल,
1: बंतन पर्वत है पार ब्रह्म, जैसी आज्ञा तैसा कर्म,
0: पौन पानी बैसंतर माहे, चार कुंड दै दिसै समाहे,
1: जिसते भिन्न नहीं कोठाओ, गुर प्रसाद नानक सुख पाओ,
0: वेद प्राण सिमृत मैं देख, ससियर सूर नखत्र मैं एक,
1: वाणी प्रभु की सब को बोलै, आप अडूल न कबहु डूलै,
0: सर्व करा कर खेलै खेल, मोल न पाइय गुणे अमोल,
1: सर्व जोत मह जाकी जोत, धार रहे हो स्वामी ओत पोत,
0: गुर प्रसाद परम का नाश, नानक तिन मैं एहो विसास,
1: संत जना का पीखन सा ब्रह्म, संत जना कै हृदय सब धर्म,
0: संत जना सुने सो बचन, सर्व व्यापी राम संग रचन,
1: जन जाता तिसकी एह रहत, सत बचन साधु सब कहत,
0: जो जो हुए सो इश्क माने, करन करावन हर प्रभ जाने,
1: अंतर बसे बाहर पी ओही, नानक दर्शन देख सा मोही,
0: आप सत किया सब सत, तिस प्रभ ते सगली उत्पत,
1: तिस पावै ता करे विस्थार, तिस पावै ता एकंकार,
0: अनक कला लखी न जाए, जिस पावै तिस लय मिलाए,
1: कवन निकट कवन कहिए दूर, आपे आप आप भरपूर,
0: अंतर गज से आप जनाए, नानक तिस चन आप बुझाए,
1: सर्व भूत अवतारा, सर्व नैन आपे खनहारा,
0: सगल समगरी जा का तना, आपन जस आप ही सुना,
1: आवन जाने खेल बनाया, आज्ञाकारी कीनी माया,
0: सबके मदल पत्तो रहे, जो कुछ कहना सो आपे कहे,
1: आग्या आवे आग्या जाए, नानक जा पावे ता लय समाए,
0: इसते होए सुनाही बुरा, उरे कहो किने कुछ करा,
1: आप भला कर तू ततनी की, आपे जाने अपने जी की,
0: आप साज तारी सब साज, ओत पोत आपन संग्राज,
1: ताकि गत मित कही न जाए, दूसर होए ता सो जी पाए,
0: इसका किया सब परवान, गुर प्रसाद नानक हो जान,
1: जो जाने ते सदा सुख होए, आप मिलाए लय प्रभ सोए,
0: ओ धनवंत कुलवंत पतवंत, जीवन मुक्त जिस हृदय भगवान,
1: धन धन धन जन आया, जिस प्रसाद सब जगत राया,
0: जानावन कहे सुआओ, जन कह संचित आवै ना,
1: आप मुक्त मुक्त करे संसार, नानक तिस जन को सदा नमस्कार,
0: सुख मनि सुख अमृत पव नाम, भगत जना के मन विश्राम, अठ तेई श्लोक,
1: पूरा प्रभ आराध्या, पूरा जाका नाओ, नानक पूरा पाया, पूरे के गुण गाओ, सत नाम श्री वाहेगुरु अष्टपदी,
0: पूरे गुरु का सुन उपदेश, पार ब्रह्म निकट कर पे,
1: सा सा सिमरो गोबिंद, मन अंतर की उतरै चिंद,
0: आस नित्या गो तरंग, संत जना की दूर मन मंग,
1: आप छोड़ बेनती करहो, साध संग आगन सागर तरहो,
0: हर तन की भर लिहो भंडार, नानक गुर पूरे नमस्कार,
1: खेम कुशल सहज आनंद, साध संग भज परमानंद,
0: नरक निवार उधारो जियो, गुण गोविंद अमृत रस पियो,
1: चित चित वो नारायण एक, एक रूप जाके रंग अनेक,
0: गोपाल दमोदर दीन दयाल, दुख भंजन पूरन कृपाल,
1: सिमर सिमर नाम बारंबार, नानक जी का यह आधार,
0: उत्तम श्लोक साध के बचन, अमोलीक लाल यह रतन,
1: संत कमावत हो तो उधार, आप तरह लोक कह निस्तार,
0: सफल जीवन सफलता का संग, जाके मन लागा हर रंग,
1: जय जय शब्द अनाहद वाजे, सुन सुन आनंद करे प्रा... सब गाजै
0: प्रगटे गोपाल महत के माथे नानक उदरे तिन कै साथे
1: शरण जोग सुन शरणी आए कर कृपा प्रभु आप मिलाए
0: मिट गए बैर पै सबरेन अमृत नाम साध संगलैन
1: सो प्रसन्न भय गुरुदेव पूर्ण हुई सेवक की सेव
0: आल जंजाल विकार ते रहते राम नाम सुरस न कहते
1: कर प्रसाद दया प्रवतारी नानक निभी खेप हमारी
0: तब की उस्तत करो संत मीत सावधान एकागर चीत
1: सुखमनी सहज गोविंद गुण नाम जिस मन बसै सो होत निदान
0: सर्व इच्छा ताकि पूर्ण होए प्रधान पुरख प्रगट सब लोए
1: सब ते ऊच पाए स्थान बहर न होवे आवन जान
0: हर दिन खाट चले जन सोए नानक जिसै प्राप्त होए
1: खेम शांत रिद नव निद बुद्ध ज्ञान सर्व तह सिद्ध
0: विद्या तप जोग पव ध्यान ज्ञान श्रेष्ठ उत्तम स्नान
1: चार पदार्थ कमल प्रगा सब कै मध सगल ते उदास
0: सुंदर चित्र तत् का बीता समदर्शी एक दृष्टि
1: ते फल तिस जान कै मुख पाने गुरु नानक नाम बचन मन सुने
0: इहो निधान जपै मन कोए सब जुग मैता की गत होए
1: गुण गोविंद नाम धुन बाणी सिमरत शास्त्र वेद बखाणी
0: सगल मतात केवल हर नाम गोविंद भक्त कै मन विश्राम
1: कोट अपराध साध संग मिटै संत कृपा ते जन ते छुटै
0: जा कै मस्तक क्रम प्रपाए साध शरण नानक ते आए
1: जिस मन बसै सुनै लाए प्री तिस जन आवै हर प्रवचीत
0: मरणता का दुख निवारै दुलभ दे तत्काल उधारै
1: निर्मल शोभा अमृता की बानी एक नाम मन माहे समानी
0: दुख रोग बिन से वै परम साध नाम निर्मलता के करम
1: सब ते उचता की शोभा बनी नानक एह गुण नाम सुख मनी सब ते उचता की शोभा बनी नानक एह गुण नाम सुख मनी सुख मनी सुख अमृत प्रभ नाम पत जना कै मन विश्राम अठ चौबीस लोक

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
2: हुन थोड़े मोटे नाल मोड़ा मिला के थोड़ी तरक्की दी रानू होर भी सौखा अते सुरक्षित बनाउन दा वादा करदा है वेरी बी टोयोटा,
3: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तो वेर बी टोयोटा दे नाल।
2: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग। वेरी बी टोयोटा द स्मार्ट चॉइस।
4: हां जी रेडियो,
5: रेडियो हां जी 1674 एम। आस करते हैं दिन तुहाडा वधिया जा रहा होएगा। समा हो चुका अज दी कहानी दा। जदों एक आदमी लगभग 25 साल दा सी तां उसकी पत्नी की मौत हो गई। लोगों ने दूसरे विआह की सलाह दी पर उसने ये कह के इनकार कर दिता कि उसके कोल घरवाली भी है ते रब दी दित्ती दात एक पुत्र भी है ते उहदे नाल उह सारी उम्र आराम दे नाल कट लूगा। जदों पुत्र वड्डा हो गया सारा कारोबार पुत्र दे हवाले कर दिता। बड़ी सोहनी जिंदगी चलती रही। कई बार वह अपने दोस्तों के दफ्तर दे विच बैठ के खूब सोहना समा बिता, गलां बातां मारता, कोई गप शप हुंदी। आखिरकार बेटे का विआह कर दिता। बेटे के विआह तो बाद वो होर पक्का हो गया। सारा दिन वो घर तो बाहर अपने काम कार करता रहिंदा ते घर हुण सारा उन्हें नूं दे हवाले कर दिता। शायद इसे दिन का वो इंतजार कर रहा है इस घर दे विच कोई औरत आवे ते सारे घर नूं बड़े सोहने तरीके दे नाल सुचजे तरीके दे नाल सामले। बेटे दे विआह दे लगभग हुण 1 साल हो गए ने। 1 साल बाद वो एक जगह दे उत्ते खाना खा रहे सन। बेटा भी दफ्तर तो दोपहर का खाना खाण दे लई आया सी। हाथ धो के वह भी खाण की तैयारी कर रहा सी कि अचानक कन्नी आवाज पई। उसने सुनिया कि पिता जी ने नूह नूं भोजन दे नाल अज दही नहीं दिता। नूह ने उत्तर दिता, अज घर विच दही नहीं है। खाना खाण तो बाद पिता जी वापस चले गए अपने दफ्तर के साथियों के कोल। थोड़ी देर बाद पुत्र अपनी पत्नी के नाल खाना खाण के लिए बैठा। भोजन नाल भरपूर उस थाली दे विच एक दही का कप भी सी। बेटे ने कोई जवाब नहीं दिता ते खाना खाण तो बाद वो खुद भी दफ्तर चला गया। कुछ दिन बाद पुत्र ने अपने पिता ने कहा, पापा अज तुहानू अदालत जाना, थोड़ा समा कढ लिओ, अज तुसी विआह करवाउण जा रहे हो। पिता ने हैरान होकर पुत्र वाल वेख्या ते कहा, बेटा की तेनू पत्नी दी कोई गल बुरी लगी है? बेटा नहीं, की तेनू लगता है कि मैनू घरवाली की जरूरत है? मैं तेनू बहुत प्यार करता पुत्र, ते शायद तुहानू मां की जरूरत भी नहीं, ते फिर दूसरा विआह क्यों मैं करावां? ना मैनू घरवाली की लोड़, ना तेनू दूसरी मां की लोड़। ते पुत ने कहा, पिता जी ना तो मैं तुहाडे लई मां लियावांगा ते ना ही पत्नी लियावांगा तुहाडे लई। मैं तुहाडे लई सिर्फ दही का प्रबंध कर रहा। कल तो मैं तुहाडी नूं दोवें जने एक मकान लैके किराए दे उत्ते रहांगे। तुहाडे दफ्तर दे विच एक कर्मचारी दे वजो मैं तनखाह लैके काम करूंगा ते जो तुहाडी नूं नूं दही की कीमत नहीं ना पता, समा आने तो पहला पहला उन्हें दही की कीमत पता लग जाए। एक कहानी लिखी सी जट साहब ने ते साढ़े तक पहुँचाई सुखदीप सिंह घुमणोरा ने। ਸਾਡੇ ਘਰ ਦੇ ਵਿੱਚ ਨਿੱਕੀਆਂ ਨਿੱਕੀਆਂ ਕਈ ਵਾਰੀ ਚੀਜ਼ਾਂ ਵਾਪਰਦੀਆਂ ਅਤੇ ਨਿੱਕੀਆਂ ਨਿੱਕੀਆਂ ਪਤਾ ਨਹੀਂ ਕਦੋਂ ਵੱਡੀਆਂ ਹੋ ਜਾਂਦੀਆਂ। ਕਈ ਵਾਰੀ ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਉੱਦਾਂ ਹੀ ਚੱਲਦੇ ਰਹਿੰਦੇ ਹਾਂ, ਪਰ ਕਈ ਵਾਰੀ ਕੋਈ ਇੱਕ ਵਾਰੀ ਵੀ ਅੰਡਰਲਾਈਨ ਕਰ ਦੇ ਤਾਂ ਫਿਰ ਉਹ ਤੁਹਾਨੂੰ ਚੁੱਭਦੀਆਂ ਨੇ। ਪਰਿਵਾਰ ਦੇ ਵਿੱਚ ਸਿਰਫ ਵੱਡਿਆਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਕਹਿੰਦੇ ਨੇ ਕਿ ਹਰ ਇੱਕ ਛੋਟੇ ਤੋਂ ਛੋਟੇ ਜੀ ਦੀ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਸੋਚਣ ਸਮਝਣ ਜੋਗਾ ਹੋ ਜਾਵੇ। ਅਤੇ ਜੇ ਸਾਰੇ ਇੱਕ ਦੂਸਰੇ ਦੀ ਸਮਝਣ ਅਤੇ ਫਿਰ ਇਹ ਸਮੱਸਿਆ ਛੋਟੀਆਂ ਰਹਿ ਜਾਂਦੀਆਂ ਨੇ, ਫਿਰ ਵੱਡੀਆਂ ਨਹੀਂ ਬਣਦੀਆਂ। ਅਤੇ ਜੇ ਆਪਾਂ ਇਹ ਸੋਚੀਏ ਕਿ ਕੋਈ ਇੱਕ ਜਣਾ ਹੀ ਸਾਰਿਆਂ ਦਾ ਖਿਆਲ ਰੱਖੇ ਜਿੱਦਾਂ ਕਿ ਰੱਖਦਾ ਆ ਰਿਹਾ, ਕੋਈ ਇੱਕ ਜਣਾ ਹੀ ਕਮਾਵੇ ਅਤੇ ਦੂਸਰੇ ਬਹਿ ਕੇ ਖਾਣ, ਅਤੇ ਹਾਂ ਜੇ ਵੱਧ ਜਣੇ ਕਮਾ ਵੀ ਰਹੇ ਨੇ ਅਤੇ ਇੱਕ ਜਣਾ ਉਹ ਕਮਾਈ ਆਪਣਾ ਫਰਜ਼ ਸਮਝ ਕੇ ਕਰਦਾ ਰਹੇ ਅਤੇ ਦੂਸਰਾ ਅਹਿਸਾਨ, ਇੱਦਾਂ ਫਿਰ ਗੱਡੀ ਨਹੀਂ ਚੱਲਦੀ। ਘਰ ਦੇ ਵਿੱਚ ਹਰ ਇੱਕ ਸ਼ੈਅ ਦਾ ਧਿਆਨ ਹਰ ਇੱਕ ਵਿਅਕਤੀ ਨੂੰ ਰੱਖਣਾ ਪਊਗਾ ਕਿ ਇਹਦੀ ਕਿੱਥੇ ਕਿੰਨੀ ਥਾਂ ਬਣਦੀ ਹੈ। ਕਈ ਵਾਰੀ ਆਪਾਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੁਛ ਗਵਾਇਆ ਆਪਣੀ ਜ਼ਿੰਦਗੀ ਦੇ ਵਿੱਚ, ਕੀ ਕੁਛ ਉਹ ਹੋਰ ਕਰ ਸਕਦੇ ਸੀ, ਪਰ ਸਾਨੂੰ ਪਾਲਣ ਪੋਸ਼ਣ ਦੇ ਲਈ ਸਾਡੀ ਪੜ੍ਹਾਈ ਦੇ ਉੱਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਨਹੀਂ ਕੀਤੀਆਂ, ਜਿਹੜੀਆਂ ਉਹਨਾਂ ਦਾ ਮਨ ਸੀ ਕਰਨ ਦਾ। ਉਸ ਤੋਂ ਬਾਅਦ ਫਿਰ ਛੋਟਿਆਂ ਦੀ ਵਾਰੀ ਆਉਂਦੀ ਹੈ। ਅਤੇ ਵੈਸੇ ਤਾਂ ਕੁੱਲ ਮਿਲਾ ਕੇ ਕਹਿੰਦੇ ਨੇ ਕਿ ਤੁਹਾਡੇ ਬੱਚੇ ਦੇ ਵਿੱਚ ਤੁਹਾਡੇ ਹੀ ਸੰਸਕਾਰ ਹੁੰਦੇ ਨੇ, ਜੋ ਤੁਸੀਂ ਬੱਚੇ ਨੂੰ ਸਿਖਾਇਆ ਜਾਂ ਇੱਦਾਂ ਕਹਿ ਲਓ ਕਿ ਜੋ ਤੁਸੀਂ ਬੱਚੇ ਦੇ ਸਾਹਮਣੇ ਕੀਤਾ ਉਹੀ ਬੱਚਾ ਸਿੱਖਦਾ। ਆਪਾਂ ਬੜੀ ਵਾਰੀ ਕਹਿ ਦਿੰਦੇ ਹਾਂ ਕਿ ਉਹ ਨੂੰਹ ਆਈ ਅਤੇ ਉਹ ਘਰ ਦੇ ਵਿੱਚ ਖਲਾਰਾ ਪੈ ਗਿਆ, ਉਹ ਇੱਦਾਂ ਹੋ ਗਿਆ, ਉਹਨੇ ਘਰ ਸਾਰਾ ਖੇਰੂੰ ਖੇਰੂੰ ਕਰ ਦਿੱਤਾ, ਪਰ ਕਹਿੰਦੇ ਨੇ ਕਿ ਇਹ ਬਿਲਕੁਲ ਵੀ ਨਹੀਂ ਹੁੰਦਾ ਜੇਕਰ ਤੁਹਾਡੇ ਘਰ ਦੀਆਂ ਨੀਹਾਂ ਮਜ਼ਬੂਤ ਹੋਣ। ਜੇ ਤੁਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਠੀਕ ਤਰੀਕੇ ਦੇ ਨਾਲ ਕੀਤਾ, ਜੋ ਤੁਸੀਂ ਬੱਚੇ ਨੂੰ ਆਪ ਕਰਕੇ ਵਿਖਾਇਆ ਉਹੀ ਬੱਚਾ ਕਰੂਗਾ। ਜੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਿਸੇ ਛੱਡੀ ਹੈ, ਕਿਤੇ ਉਣਤਾਈ ਛੱਡੀ ਹੈ, ਤਾਂ ਫਿਰ ਜ਼ਰੂਰ ਤੁਹਾਡੇ ਬੱਚਿਆਂ ਦੇ ਵਿੱਚ ਵੀ ਉਹ ਸਾਫ਼ ਦਿਖਾਈ ਦੇ ਦੂਗੀ। ਉਪਰਾ ਜੀ ਜਦੋਂ ਤੁਹਾਡੇ ਘਰ ਦੇ ਵਿੱਚ ਆਉਂਦਾ ਤਾਂ ਉਹਨੂੰ ਤੁਹਾਡੇ ਘਰ ਦੇ ਅਨੁਸਾਰ ਢਲਣ ਦੇ ਲਈ ਮਜਬੂਰ ਹੋ ਜਾਣਾ ਪੈਂਦਾ ਜੇਕਰ ਤੁਹਾਡੇ ਸੰਸਕਾਰ ਮਜ਼ਬੂਤ ਹੋਣ, ਜੇਕਰ ਤੁਹਾਡੀ ਨੀਂਹ ਮਜ਼ਬੂਤ ਹੋਵੇ। ਸੋ ਇਸ ਕਰਕੇ ਜਿਹਨੇ ਤੁਹਾਡੇ ਘਰ ਦੇ ਵਿੱਚ ਆਉਣਾ ਵਾ ਜਾਣੀ ਕਿ ਨੂੰ, ਉਹਦੇ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਹੁੰਦੀ। ਲੋੜ ਹੁੰਦੀ ਹੈ ਕਿ ਆਪਣੇ ਪੁੱਤ ਨੂੰ ਤੁਸੀਂ ਕਿੱਦਾਂ ਦੀ ਪਰਵਰਿਸ਼ ਦੇਣੀ ਹੈ, ਅਤੇ ਪਰਵਰਿਸ਼ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਬੱਚੇ ਦੇ ਜੰਮਣ ਤੋਂ ਵੀ ਪਹਿਲਾਂ। ਅਤੇ ਨਾਲ ਪੈਰਲਰ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਜਿਹੜੀ ਆਪਾਂ ਧੀ ਘਰ ਦੇ ਵਿੱਚ ਪਾਲ ਰਹੇ ਹਾਂ ਉਹਨੂੰ ਵੀ ਆਪਾਂ ਕਿੱਦਾਂ ਦੀ ਪਰਵਰਿਸ਼ ਦੇਣੀ। ਮਸਲਾ ਸਿਰਫ ਇੱਥੇ ਦਹੀਂ ਦਾ ਨਹੀਂ, ਦਹੀਂ ਤਾਂ ਸਿਰਫ ਇੱਕ ਨਾ ਮਾਤਰ, ਇੱਕ ਸਮਝਾਉਣ ਦਾ ਸ਼ਾਇਦ ਤਰੀਕਾ, ਮਸਲੇ ਤਾਂ ਕਈ ਹੋਰ ਵੀ ਵੱਡੇ ਹੋ ਜਾਂਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇੱਕ ਵਾਰੀ ਫਿਰ ਤੋਂ ਘੁੰਮਣ ਸਾਹਿਬ ਦਾ ਧੰਨਵਾਦ। ਅਤੇ ਤੁਹਾਡੇ ਕੋਲ ਵੀ ਹੋਵੇ ਕੋਈ ਇੱਦਾਂ ਦੀ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ ਦੇ ਉੱਤੇ, ਅਤੇ ਜਾਂ ਫਿਰ ਸਾਨੂੰ ਤੁਸੀਂ ਵਟਸਐਪ ਦੇ ਉੱਤੇ ਸਾਂਝੇ ਕਰ ਸਕਦੇ ਹੋ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1604।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।